ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਐਤਵਾਰ, ਸ਼ਕ ਸੰਮਤ 1948 ਦੇ ਅਸ਼ਾੜ ਮਹੀਨੇ ਦੀ 14 ਤਾਰੀਖ ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 5 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58:30 ਹੋਏ ਨੇ। ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ FM ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਪਿਆਰੇ ਸਰੋਤਿਓ, ਅਸੀਂ ਆਪਣੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਵਿਵਿਧ ਰੰਗੀ ਪ੍ਰੋਗਰਾਮਾਂ ਦਾ ਤਫਸੀਲੀ ਵੇਰਵਾ ਲੈ ਕੇ ਹਾਜ਼ਰ ਹਾਂ।

ਅੱਜ ਦੀ ਸਭਾ ਦੀ ਸ਼ੁਰੂਆਤ ਕਰਾਂਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਦੇ ਨਾਲ। ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣ ਸਕਦੇ ਹੋ 7 ਵਜੇ ਤੋਂ ਲੈ ਕੇ 8:30 ਵਜੇ ਤੱਕ। ਔਰ ਇਸ ਦਰਮਿਆਨ ਠੀਕ 7:30 ਵਜੇ ਤੁਸੀਂ ਸੁਣੋਗੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 2026 ਦੀ ਹਾਈਲਾਈਟਸ। ਪੰਜਾਬੀ ਖਬਰਾਂ ਦਾ ਸਮਾਂ ਰੋਜ਼ ਸਵੇਰ ਦੀ ਤਰ੍ਹਾਂ 8:30 ਵਜੇ ਰਹੇਗਾ। ਪੰਜਾਬੀ ਬੀਟਸ ਦਾ ਪ੍ਰੋਗਰਾਮ ਅੱਡੀ ਟੱਪਾ ਦਾ ਆਨੰਦ।

ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਅਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਸਾਡੇ ਦੋਸਤ ਸ਼ਿਰਕਤ ਕਰ ਸਕਦੇ ਨੇ ਆਪਣੇ ਟੈਕਸਟ ਅਤੇ ਵਟਸਐਪ ਆਡੀਓ ਮੈਸੇਜ ਦੇ ਜ਼ਰੀਏ। ਅਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੋ, ਸਾਡਾ ਨੰਬਰ ਹੈ 9855 10 10 27। ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ। ਦਿਨ 11 ਵਜੇ ਸੁਣੋਗੇ ਪ੍ਰੋਗਰਾਮ ਪੋਸਟ ਬਾਕਸ 111 ਸਾਡੇ ਦਿੱਲੀ ਕੇਂਦਰ ਤੋਂ। ਦਿਨ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਨਾਲ ਭਰਪੂਰ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕਦੇ ਹੋ। ਦੁਪਹਿਰ 1 ਵਜੇ ਤੁਸੀਂ ਮਧੁਰ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਲੁਤਫ ਉਠਾ ਸਕਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਦੁਪਹਿਰ 2 ਵਜੇ ਤੁਸੀਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਜ਼ਰੀਏ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦੁਪਹਿਰ 3 ਵਜੇ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ FM ਰੇਨਬੋ ਚੈਨਲ ਤੋਂ। ਸ਼ਾਮ 4 ਵਜੇ ਤੁਸੀਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿੱਚ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦੇ ਹਿੰਦੀ ਪੰਜਾਬੀ ਗੀਤ। ਸ਼ਾਮ 5 ਵਜੇ ਸਮਾਂ ਰਹੇਗਾ ਸਾਡੇ ਨੌਜਵਾਨ ਸਾਥੀਆਂ ਦੇ ਵਿਸ਼ੇਸ਼ ਪ੍ਰੋਗਰਾਮ ਯੁਵ ਬਾਣੀ ਦਾ। ਠੀਕ 6 ਵਜੇ ਸੁਣੋਗੇ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੇ ਨਾਲ ਜੁੜਿਆ ਪ੍ਰੋਗਰਾਮ ਲਵ ਯੂ ਜ਼ਿੰਦਗੀ। 7:02 'ਤੇ ਸੁਣੋਗੇ ਬੋਲੀਵੁੱਡ ਅਤੇ ਪੋਲੀਵੁੱਡ ਜਗਤ ਦੀ ਜਾਣਕਾਰੀ ਅਤੇ ਖਾਸ ਸ਼ਖਸੀਅਤ ਦੀ 'ਤੇ ਆਧਾਰਿਤ ਪ੍ਰੋਗਰਾਮ ਫਿਲਮੀ ਦੁਨੀਆ। ਔਰ ਇਸੇ ਦਰਮਿਆਨ ਤੁਸੀਂ ਸੁਣੋਗੇ ਠੀਕ 7:30 ਹਾਈਲਾਈਟਸ ਆਫ ਫੀਫਾ ਵਰਲਡ ਕੱਪ 2026 ਅਤੇ ਉਸ ਤੋਂ ਬਾਅਦ ਪ੍ਰੋਗਰਾਮ ਫਿਲਮੀ ਦੁਨੀਆ ਜਾਰੀ ਰਹੇਗਾ। ਸੋ ਅੱਜ ਐਤਵਾਰ ਹੈ। ਠੀਕ 8:02 'ਤੇ ਤੁਸੀਂ ਸੁਣੋਗੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਾਲਾ ਪ੍ਰੋਗਰਾਮ ਇਹ ਮੇਰਾ ਪੰਜਾਬ। ਔਰ 8:30 'ਤੇ ਸੁਣੋਗੇ ਸਪੋਰਟਸ ਜਗਤ ਦੀ ਜਾਣਕਾਰੀ ਨਾਲ ਲਬਰੇਜ਼ ਪ੍ਰੋਗਰਾਮ ਸਪੋਰਟੀ ਸੰਡੇ। ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੇ ਰਾਹੀਂ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਰਾਤ 9:02 'ਤੇ ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ। ਰਾਤ 10 ਵਜੇ ਸੁਣੋਗੇ ਸ਼ਾਇਰੀ ਅਤੇ ਗਜ਼ਲਾਂ ਨਾਲ ਲਬਰੇਜ਼ ਪ੍ਰੋਗਰਾਮ ਸ਼ਾਮੇ ਗਜ਼ਲ। 10:30 ਸੁਣੋਗੇ ਸਾਡੀ ਅੱਜ ਦੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਪ੍ਰਦੇਸ਼ਿਕ ਖਬਰਾਂ ਅਤੇ FM ਨਿਊਜ਼ ਹੈੱਡਲਾਈਨਸ ਆਪਣੇ ਮਿੱਥੇ ਹੋਏ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੀ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ ਇਸ ਵਕਤ 6:06 ਹੋ ਰਹੇ ਨੇ। ਹੁਣੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

कृपा कर दीन के दाते, मेरा गुण औगुण ना विचार कोई, माटी का क्या तोपे स्वामी, मानस की गत एही। सो गुरबाणी दियां इन्हां तुकां दे विच उस परम पिता परमात्मा दे अग्गे अरदास कीती गई है कि हे परमात्मा कि मेरे कोई गुण औगुण विचारियो ना, क्योंकि मैं अंदर तक औगुणा दे नाल भरिया होया है। ਜਿਵੇਂ ਪਾਣੀ ਨਾਲ ਧੋਤਿਆਂ ਮਿੱਟੀ ਦਾ ਮੈਲਾਪਨ ਕਦੇ ਧੁੱਪ ਨਹੀਂ ਸਕਦਾ, ਇਸ ਪ੍ਰਕਾਰ ਅਸੀਂ ਮਾਲਕ ਦੇ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਸਾਡੇ ਔਗੁਣਾਂ ਨੂੰ ਜਿਹੜਾ ਵਿਚਾਰਿਆ ਨਾ ਜਾਏ, ਔਰ ਸਾਡੀ ਜੀਵਾਂ ਦੀ ਹਾਲਤ ਅਜਿਹੀ ਹੈ ਕਿ ਅਸੀਂ ਔਗੁਣਾਂ ਦੇ ਭਰੇ ਹੋਏ ਹਾਂ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ ਇਸ ਵਕਤ 6:32 ਤੇ 12 ਸੈਕਿੰਡ ਹੋ ਰਹੇ ਨੇ। 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤੇ ਵੀ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੋ ਕਿ ਸਵੇਰ ਦੇ 10 ਵਜੇ ਤੱਕ ਸਾਡੇ ਨਾਲ ਜੁੜੇ ਰਹਿਣਗੇ। ਐਫਐਮ ਬੈਂਡ 102.7 ਮੈਗਾਹਰਟਜ਼, ਐਫਐਮ ਬੈਂਡ 103.6 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਜਿੱਥੇ ਮਾਂ ਸੰਤੋਸ਼ੀ ਜੀ ਦਾ ਆਸ਼ੀਰਵਾਦ ਹੁੰਦਾ ਹੈ ਉੱਥੇ ਹਰ ਚਿੰਤਾ ਵਿਸ਼ਵਾਸ ਦੇ ਵਿੱਚ ਬਦਲ ਜਾਂਦੀ ਹੈ ਔਰ ਮਾਂ ਸਭ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ।

ਪਰਮਾਤਮਾ ਦਾ ਦਰਬਾਰ ਉਹ ਜਗ੍ਹਾ ਹੈ ਜਿੱਥੇ ਸਾਡੀਆਂ ਉਦਾਸੀਆਂ, ਸਾਡੇ ਗਮ, ਸਾਡੇ ਦੁੱਖ ਖਤਮ ਹੋ ਜਾਂਦੇ ਨੇ ਅਤੇ ਇਨਸਾਨ ਮੁਸਕਰਾਉਂਦਾ ਹੈ, ਜਿੱਥੇ ਸਾਡੀ ਪੁਕਾਰ ਨੂੰ ਉਹ ਪਰਮਾਤਮਾ ਸੁਣਦੇ ਨੇ, ਸਾਡੀਆਂ ਖਾਮੋਸ਼ੀਆਂ ਨੂੰ ਸਮਝਦੇ ਨੇ ਔਰ ਸਾਡੇ ਲਫਜ਼ਾਂ ਨੂੰ, ਸਾਡੇ ਅਹਿਸਾਸਾਂ ਨੂੰ, ਸਾਡੀ ਪੁਕਾਰ ਨੂੰ ਉਹ ਪਰਮਾਤਮਾ ਜ਼ਰੂਰ ਸੁਣਦੇ ਨੇ। ਬਸ ਸਿਰਫ ਅਤੇ ਸਿਰਫ ਸਾਡੀ ਨੀਤ ਪ੍ਰੀਤ ਸੱਚੀ ਅਤੇ ਸੁੱਚੀ ਹੋਣੀ ਚਾਹੀਦੀ ਹੈ ਉਸ ਪਰਮਾਤਮਾ ਦੇ ਪ੍ਰਤੀ। ਉਹ ਪਰਮਾਤਮਾ ਜ਼ਰੂਰ ਨੇੜੇ ਹੋ ਕੇ ਸੁਣਦੇ ਨੇ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

FM ਬੈਂਡ 102.7 ਮੈਗਾਹਰਟਜ਼, FM ਬੈਂਡ 103.6 ਮੈਗਾਹਰਟਜ਼ ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਆਓ ਹੁਣ ਸਰਵਨ ਕਰਦੇ ਹਾਂ ਪ੍ਰੋਗਰਾਮ ਵੰਦਨਾ ਦਾ ਇਹ ਆਖਰੀ ਭਜਨ।

ਨਮਸਕਾਰ, ਸਵੇਰ ਦੀ 7 ਵਜ ਚੁੱਕੇ ਨੇ। ਐਫਐਮ ਰੇਨਬੋ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਸੈਮੀ ਕੰਡਕਟਰ ਮਿਸ਼ਨ ਨੂੰ ਵੱਡਾ ਹੁਲਾਰਾ ਦਿੰਦਿਆਂ ਗੁਜਰਾਤ ਦੇ ਸਾਨਦ ਵਿੱਚ ਸੀਜੀ ਸੈਮੀ ਆਊਟਸੋਰਸ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸੈਂਟਰ ਦਾ ਉਦਘਾਟਨ ਕੀਤਾ। ਸ੍ਰੀ ਮੋਦੀ ਨੇ ਰਾਜਸਥਾਨ ਵਿੱਚ 1,05,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸੰਸਦ ਦਾ ਮਾਨਸੂਨ ਸਮਾਗਮ ਇਸ ਮਹੀਨੇ ਦੀ 20 ਤਰੀਕ ਨੂੰ ਸ਼ੁਰੂ ਹੋਵੇਗਾ ਅਤੇ 13 ਅਗਸਤ ਤੱਕ ਚੱਲੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਰੱਖਿਆ ਬਰਾਮਦ 38,000 ਕਰੋੜ ਰੁਪਏ ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਏ। ਉਦਯੋਗ ਜਗਤ ਦੇ ਮਾਹਿਰਾਂ ਨੇ ਕਿਹਾ ਹੈ ਕਿ ਪੈਟਰੋਲ 'ਚ ਇਥਾਨੋਲ ਮਿਸ਼ਨ ਪ੍ਰੋਗਰਾਮ ਯੋਜਨਾਬੱਧ ਪੜਾਵਾਰ ਅਤੇ ਵਿਗਿਆਨਿਕ ਤੌਰ 'ਤੇ ਸੰਚਾਲਿਤ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਗਿਆ ਹੈ। ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਮਾਮਲੇ ਵਿੱਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ ਨੇ। ਪੰਜਾਬ ਸਰਕਾਰ ਨੇ ਸ਼ੁੱਧ ਦੁੱਧ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਮਰਪਿਤ ਟੋਲ ਫਰੀ ਹੈਲਪਲਾਈਨ 1800-1800-2202 ਸਥਾਪਿਤ ਕੀਤਾ ਹੈ।

ਆਉਣ ਵਾਲੇ ਰੱਖੜੀ ਦੇ ਤਿਉਹਾਰ ਦੌਰਾਨ ਲੋਕਾਂ ਦੀ ਸਹੂਲਤ ਲਈ 15 ਜੁਲਾਈ ਤੋਂ 28 ਅਗਸਤ 2026 ਦਰਮਿਆਨ ਆਉਣ ਵਾਲੇ ਸਾਰੇ ਐਤਵਾਰ ਅਤੇ ਸਰਕਾਰਾਂ ਵੱਲੋਂ ਛੁੱਟੀਆਂ ਦੌਰਾਨ ਚੋਣਵੇਂ ਡਾਕਘਰਾਂ ਦੇ ਬੁਕਿੰਗ ਕਾਊਂਟਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਅਤੇ ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਕੀਤੀ ਹੋਰ ਤੇਜ਼, ਇੱਕ ਸਾਲ ਵਿੱਚ 729 ਗ੍ਰਿਫਤਾਰੀਆਂ। ਇਸ ਹਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

102.7 MHz 103.6 MHz ਨਾਲ ਦੀ ਨਾਲ ਨਿਊਜ਼ ਓਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ ਤੇ ਇਸ ਵਕਤ ਸਮਾਂ 7:10 ਔਰ 52 ਸੈਕਿੰਡ ਹੋ ਰਹੇ ਨੇ। ਮੈਂ ਕਿ ਜਨਾਬ ਸੰਡੇ ਵਾਲੀ ਖੂਬਸੂਰਤ ਮਾਰਨਿੰਗ ਦਾ ਆਗਾਜ਼ ਹੋ ਚੁੱਕਿਆ ਹੈ ਔਰ ਉਮੀਦ ਕਰਦੇ ਹਾਂ ਵੀ ਤੁਸੀਂ ਇਸ ਵਕਤ ਜਾਗ ਗਏ ਹੋਵੋਗੇ, ਉੱਠ ਗਏ ਹੋਵੋਗੇ ਔਰ ਆਪਣੇ ਦਿਨ ਭਰ ਦੇ ਕੰਮਾਂ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਹੋਏਗਾ ਔਰ ਜਾਂ ਫਿਰ ਤੁਸੀਂ ਕਿਤੇ ਜਾ ਰਹੇ ਹੋਵੋਗੇ। ਅਤੇ ਜੇਕਰ ਇਸ ਵਕਤ ਤੁਸੀਂ ਕਿਤੇ ਜਾ ਰਹੇ ਹੋ, ਡਰਾਈਵ ਕਰ ਰਹੇ ਹੋ, ਤਾਂ ਜਨਾਬ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ ਔਰ ਜੇਕਰ ਗੱਡੀ ਚਲਾ ਰਹੇ ਹੋ ਤਾਂ ਸੀਟ ਬੈਲਟ ਦਾ ਪ੍ਰਯੋਗ ਜ਼ਰੂਰ ਕਰਨਾ ਹੈ ਔਰ ਦੁਪਹੀਆ ਵਾਹਨ 'ਤੇ ਜਾ ਰਹੇ ਹੋ ਹੈਲਮੈਟ ਵੇਅਰ ਕਰਕੇ ਜ਼ਰੂਰ ਨਿਕਲਣਾ ਹੈ ਔਰ ਆਪਣੀ ਗੱਡੀ ਦੀ ਸਪੀਡ ਜਿਹੜੀ ਆ ਬਿਲਕੁਲ ਲਿਮਿਟ ਦੇ ਵਿੱਚ ਰੱਖਣੀ ਹੈ ਔਰ ਆਰਾਮ ਦੇ ਨਾਲ ਸਹਿਜੇ ਸਹਿਜੇ ਤੁਸੀਂ ਉਸ ਜਗ੍ਹਾ 'ਤੇ ਪਹੁੰਚ ਜਾਣਾ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਔਰ ਨਾਲ ਦੀ ਨਾਲ ਗੀਤ ਸੰਗੀਤ ਮਿੱਠੇ ਮਿੱਠੇ ਗੀਤ ਤੁਹਾਡੇ ਤੱਕ ਮੈਂ ਪਹੁੰਚਾ ਰਿਹਾ ਜਨਾਬ ਸਟੂਡੀਓ ਤੋਂ। ਅਤੇ ਹੁਣ ਗੱਲ ਕਰਦੇ ਹਾਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਅੱਜ ਦਾ ਥੋਟ ਅੱਜ ਦਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਨ

ਦਾ ਵਕਤ ਹੋ ਗਿਆ ਹੈ। ਸੋ ਅੱਜ ਦਾ ਵਿਚਾਰ ਕਹਿ ਰਿਹਾ ਹੈ ਕਿ ਹੌਸਲੇ ਕੀ ਤਰਕਸ਼ ਮੇਂ ਕੋਸ਼ਿਸ਼ ਕਾ ਵੋ ਤੀਰ ਜ਼ਿੰਦਾ ਰੱਖੋ, ਹਾਰ ਜਾਓ ਚਾਹੇ ਜ਼ਿੰਦਗੀ ਮੇਂ ਸਭ ਕੁਛ, ਮਗਰ ਫਿਰ ਸੇ ਜੀਤਨੇ ਕੀ ਉਮੀਦ ਜ਼ਿੰਦਾ ਰੱਖੋ। ਸੋ ਵਾਕਈ ਜਿੱਤਣ ਦੀ ਉਮੀਦ, ਕੁਝ ਕਰ ਗੁਜ਼ਰਨ ਦਾ ਜਜ਼ਬਾ ਸਾਡੇ ਅੰਦਰ ਹੋਣਾ ਚਾਹੀਦਾ ਹੈ। ਕਹਿੰਦੇ ਕਿ ਕਿਸਮਤ ਦੇ ਪੰਨੇ ਚਾਹੇ ਜਿਵੇਂ ਦੇ ਮਰਜ਼ੀ ਵੀ ਹੋਣ, ਮਿਹਨਤ ਦੀ ਕਲਮ ਦੇ ਨਾਲ, ਮਿਹਨਤ ਦੀ ਸਿਆਹੀ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੀ ਕਹਾਣੀ ਖੁਦ ਲਿਖ ਸਕਦੇ ਹਾਂ। ਜਾਂ ਫਿਰ ਇਹ ਵੀ ਕਿਹਾ ਜਾ ਸਕਦਾ ਹੈ ਤੁਸੀਂ ਸਭ ਕੁਝ ਕਰ ਸਕਦੇ ਹੋ, ਜੋ ਤੁਸੀਂ ਬਣਨਾ ਚਾਹੁੰਦੇ ਹੋ ਤੁਸੀਂ ਬਣ ਸਕਦੇ ਹੋ, ਬਸ ਤੁਹਾਡੀ ਨੀਤ ਪ੍ਰੀਤ, ਤੁਹਾਡਾ ਜਜ਼ਬਾ ਸੱਚਾ ਸੁੱਚਾ ਹੋਣਾ ਚਾਹੀਦਾ ਹੈ। ਕਹਿੰਦੇ ਕਿ ਬਾਜ਼ ਜਿਹੜਾ ਹੈ ਕਦੇ ਵੀ ਕਿਸੇ ਤੋਂ ਉੱਡਣਾ ਨਹੀਂ ਸਿੱਖਦਾ, ਉਹ ਆਪਣੇ ਆਪ ਆਪਣੀ ਪਹਿਚਾਣ ਖੁਦ ਬਣਾਉਂਦਾ ਹੈ। ਜਿਹੜੇ ਲੋਕ ਹੌਸਲੇ ਦੇ ਉੱਪਰ ਭਰੋਸਾ ਕਰਦੇ ਨੇ, ਜਿਹੜੇ ਆਪਣੇ ਆਪ ਦੇ ਉੱਪਰ ਭਰੋਸਾ ਕਰਦੇ ਨੇ, ਵਕਤ ਉਹਨਾਂ ਦੇ ਅੱਗੇ ਝੁਕਦਾ ਹੈ ਔਰ ਜ਼ਿੰਦਗੀ ਦੇ ਵਿੱਚ ਉਹ ਬਹੁਤ ਨਾਮਣਾ ਖੜਦੇ ਨੇ ਔਰ ਸਫਲਤਾ 'ਤੇ ਪਹੁੰਚਦੇ ਨੇ ਔਰ ਦੁਨੀਆ ਉਹਨਾਂ ਦੇ ਕੰਮ ਨੂੰ ਉਹਨਾਂ ਦੇ ਕੰਮਾਂ ਕਰਕੇ ਜਾਣਦੀ ਹੈ ਅਤੇ ਉਹਨਾਂ ਦੇ ਕੰਮ ਕਰਕੇ ਉਹਨਾਂ ਨੂੰ ਸਲਾਮਾਂ ਕਰਦੀ ਹੈ। ਸੋ ਜ਼ਿੰਦਗੀ ਦੀ ਰਾਹਾਂ 'ਤੇ ਚੱਲਦੇ ਹੋਏ ਹਮੇਸ਼ਾ ਮੁਸ਼ਕਲਾਂ ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਔਰ ਇੱਕ ਨਾ ਇੱਕ ਦਿਨ ਮੰਜ਼ਿਲ ਜ਼ਰੂਰ ਮਿਲਦੀ ਹੈ, ਬਸ ਸਿਰਫ ਅਤੇ ਸਿਰਫ ਚੱਲਣਾ ਚਾਹੀਦਾ ਹੈ। ਅਗਲਾ ਖੂਬਸੂਰਤ ਗੀਤ ਸੁਣਦੇ ਹਾਂ ਔਰ ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂਬਾਤਾਂ ਦੇ ਨਾਲ।

ਮੈਗਾਜੀ 102.7 ਐਫਐਮ ਰੇਨਬੋ 103.6 ਮੈਗਾਹਰਟਸ ਤੇ ਚੱਲ ਰਹੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਔਰ ਨਾਲ ਦੀ ਨਾਲ ਚੱਲ ਰਹੀਆਂ ਨੇ ਐਂਟਰਟੇਨਮੈਂਟ ਤੇ ਇਨਫੋਰਮੇਸ਼ਨ ਨਾਲ ਲਬਰੇਜ਼ ਗੱਲਾਂ ਬਾਤਾਂ ਔਰ ਨਾਲ ਦੀ ਨਾਲ ਮਿਲ ਰਹੀਆਂ ਨੇ ਤੁਹਾਨੂੰ ਮਿੱਠੇ ਮਿੱਠੇ ਗੀਤਾਂ ਦੀਆਂ ਸੁਗਾਤਾਂ। ਪ੍ਰੋਗਰਾਮ ਇੰਜੋਏ ਕਰ ਰਹੇ ਹੋ ਆਪਣੇ ਦੋਸਤ ਆਰ ਜੇ ਲਲਿਤ ਸੋਨੀ ਦੇ ਨਾਲ ਔਰ ਸਟੂਡੀਓ ਘੜੀ ਦੇ ਸਮਾਂ 7:17 ਔਰ 34 ਸੈਕਿੰਡ ਹੋ ਰਹੇ ਨੇ। ਗੱਲ ਕਰਦੇ ਹਾਂ ਅੱਜ ਦੇ ਇਤਿਹਾਸ ਦੀ। ਅੱਜ ਦਾ ਇਤਿਹਾਸ ਜਿਹੜਾ ਆ ਕੀ ਕੁਝ ਬਿਆਨ ਕਰਦਾ ਹੈ, ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਕਿਹੜੀ ਛਾਪ ਛੱਡ ਕੇ ਗਿਆ,

ਸੋ ਹਰ ਦਿਨ ਆਪਣੇ ਆਪ ਦੇ ਵਿੱਚ ਖਾਸ ਹੁੰਦਾ ਹੈ, ਹਰ ਦਿਨ ਆਪਣੀ ਅਹਿਮੀਅਤ ਰੱਖਦਾ ਹੈ। ਸੋ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਕਿਹੜੀ ਛਾਪ ਛੱਡ ਕੇ ਗਿਆ, ਗੱਲਾਂ ਬਾਤਾਂ ਕਰਦੇ ਹਾਂ ਅੱਜ ਦੇ ਦਿਨ ਦੇ ਇਤਿਹਾਸ ਦੇ ਬਾਰੇ। ਸੋ ਅੱਜ ਹੀ ਦੇ ਦਿਨ 1658 ਈਸਵੀ ਦੇ ਵਿੱਚ ਮੁਗਲ ਸ਼ਾਸਕ ਔਰੰਗਜ਼ੇਬ ਨੇ ਆਪਣੇ ਵੱਡੇ ਭਰਾ ਮੁਰਾਦ ਬਖਸ਼ ਨੂੰ ਬੰਦੀ ਬਣਾਇਆ ਸੀ। ਸੋ 1811 ਦੇ ਵਿੱਚ ਵੈਨਜ਼ੁਲਾ ਦੇ 7 ਪ੍ਰਾਂਤਾਂ ਨੇ ਸਪੇਨ ਦੇ ਸ਼ਾਸਨ ਤੋਂ ਸੁਤੰਤਰਤਾ ਘੋਸ਼ਿਤ ਕਰ ਦਿੱਤੀ ਸੀ। 1922 ਦੇ ਵਿੱਚ ਨੀਦਰਲੈਂਡ ਦੇ ਵਿੱਚ ਪਹਿਲੀ ਵਾਰ ਆਮ ਚੁਣਾਵ ਹੋਏ ਸਨ। ਔਰ 1935 ਦੇ ਵਿੱਚ ਫਰੈਂਕਲਿਨ ਡੀ ਰੂਜ਼ਵੈਲਟ ਨੇ ਅਮਰੀਕਾ ਦੇ ਨੈਸ਼ਨਲ ਲੇਬਰ ਰਿਲੇਸ਼ਨਸ ਕਾਨੂੰਨ 'ਤੇ ਹਸਤਾਖਰ ਕੀਤੇ ਸਨ। ਔਰ 1947 ਦੇ ਵਿੱਚ ਭਾਰਤ ਦੀ ਸੁਤੰਤਰਤਾ ਦੇ ਲਈ ਭਾਰਤੀ ਸੁਤੰਤਰਤਾ ਅਧਿਨਿਯਮ ਬ੍ਰਿਟਿਸ਼ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ ਸੀ। 1959 ਦੇ ਵਿੱਚ ਇੰਡੋਨੇਸ਼ੀਆ ਨੇ ਆਪਣਾ ਸੰਵਿਧਾਨ ਬਹਾਲ ਕੀਤਾ ਸੀ। ਔਰ 1960 ਦੇ ਵਿੱਚ ਮੰਗੋਲੀਆ ਨੇ ਅੱਜ ਹੀ ਦਿਨ ਸੰਵਿਧਾਨ ਅਪਣਾਇਆ ਸੀ। ਔਰ 1962 ਦੇ ਵਿੱਚ ਅਲਜੀਰੀਆ 132 ਸਾਲ ਦੇ ਫਰਾਂਸੀਸੀ ਸ਼ਾਸਨ ਤੋਂ ਆਜ਼ਾਦ ਹੋਇਆ ਸੀ। 1968 ਦੇ ਵਿੱਚ ਭਾਰਤ ਦੀ ਪਹਿਲੀ ਪਣਡੁੱਬੀ ਸੋਵੀਅਤ ਰੂਸ ਤੋਂ ਭਾਰਤ ਪਹੁੰਚੀ ਸੀ। 1975 ਦੇ ਵਿੱਚ 31 ਸਾਲ ਦੇ ਅਮਰੀਕੀ ਟੈਨਿਸ ਖਿਡਾਰੀ ਆਰਥਰ ਐਸ਼ ਵਿਮਲਡਨ ਦੀ ਏਕਲ ਪ੍ਰਤੀਯੋਗਿਤਾ ਜਿੱਤਣ ਵਾਲੇ ਪਹਿਲੇ ਅਸ਼ਵੇਤ ਖਿਡਾਰੀ ਬਣੇ ਸਨ। 1998 ਦੇ ਵਿੱਚ ਟੈਂਕ ਭੇਦੀ ਪ੍ਰਛੇਪਾਸਤਰ ਨਾਗ ਦਾ ਪ੍ਰੀਖਣ ਕੀਤਾ ਗਿਆ ਸੀ। 1998 ਦੇ ਵਿੱਚ ਹੀ ਮਹਾਬਲੀਪੁਰਮ ਦੇ ਵਿੱਚ ਡੋਲਫਿਨ ਸਿਟੀ ਦਾ ਉਦਘਾਟਨ ਹੋਇਆ ਸੀ। ਔਰ 2004 ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਪਹਿਲਾ ਰਾਸ਼ਟਰਪਤੀ ਚੁਣਾਵ ਆਯੋਜਿਤ ਹੋਇਆ ਸੀ। ਔਰ 2004 ਦੇ ਵਿੱਚ ਹੀ ਗ੍ਰੀਸ ਨੇ ਯੂਰੋ ਕੱਪ 2004 ਫੁੱਟਬਾਲ ਪ੍ਰਤੀਯੋਗਿਤਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਔਰ ਇਸ ਤੋਂ ਇਲਾਵਾ ਅੱਜ ਹੀ ਦੇ ਦਿਨ ਜਿਨ੍ਹਾਂ ਦਾ ਜਨਮ ਹੋਇਆ, 1901 ਦੇ ਵਿੱਚ ਅੱਜ ਹੀ ਦੇ ਦਿਨ BN ਸਰਕਾਰ ਪ੍ਰਸਿੱਧ ਭਾਰਤੀ ਫਿਲਮ ਨਿਰਮਾਤਾ ਨਿਊ ਥੀਏਟਰਸ ਕੋਲਕਾਤਾ ਦੇ ਸੰਸਥਾਪਕ ਰਹੇ ਸਨ, ਇਹਨਾਂ ਦਾ ਜਨਮ ਹੋਇਆ। ਔਰ 1920 ਦੇ ਵਿੱਚ ਪ੍ਰਸਿੱਧ ਭਾਰਤੀ ਤੈਰਾਕ ਸਚਿਨ ਨਾਗ ਦਾ ਜਨਮ ਹੋਇਆ। ਔਰ ਹਿੰਦੀ ਸਾਹਿਤ ਦੇ ਜਾਣੇ ਮਾਨੇ ਲੇਖਕਾਂ ਦੇ ਵਿੱਚੋਂ ਇੱਕ ਸ਼ਰਦ ਪਗਾਰੇ ਦਾ 1931 ਦੇ ਵਿੱਚ ਅੱਜ ਹੀ ਦੇ ਦਿਨ ਜਨਮ ਹੋਇਆ। ਉੱਨੀ ਦੇ ਵਿੱਚ ਭਾਰਤ ਦੇ ਨਾਮੀ ਜੀਵ ਵਿਗਿਆਨੀ ਲਾਲਜੀ ਸਿੰਘ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਔਰ ਗਿਆਨਪੀਠ ਪੁਰਸਕਾਰ ਤੋਂ ਸਨਮਾਨਿਤ ਪ੍ਰਸਿੱਧ ਮਲਿਆਲਮ ਕਵੀ NV ਕ੍ਰਿਸ਼ਨ ਵਾਰੀਅਰ ਦਾ ਜਨਮ 1954 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਔਰ ਇਸ ਤੋਂ ਇਲਾਵਾ PV ਸਿੰਧੂ ਭਾਰਤ ਦੀ ਪ੍ਰਸਿੱਧ ਬੈਡਮਿੰਟਨ ਖਿਡਾਰੀ, ਇਹਨਾਂ ਦਾ ਜਨਮ 1995 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਔਰ 1877 ਦੇ ਵਿੱਚ ਤੋਰੂ ਦੱਤ, ਅੰਗਰੇਜ਼ੀ ਭਾਸ਼ਾ ਦੀ ਸਰਵਸ਼੍ਰੇਸ਼ਠ ਪ੍ਰਤਿਭਾ ਸੰਪੰਨ ਕਵਿਤਰੀ, ਇਹਨਾਂ ਦਾ ਨਿਧਨ ਅੱਜ ਦੇ ਦਿਨ ਹੋਇਆ। ਔਰ 1957 ਦੇ ਵਿੱਚ ਅਨੁਗ੍ਰਹਿ ਨਾਰਾਇਣ ਸਿਨਹਾ, ਭਾਰਤ ਦੇ ਮਹਾਨ ਸੁਤੰਤਰਤਾ ਸੈਨਾਨੀ, ਸ਼ਿਕਸ਼ਕ, ਵਕੀਲ, ਰਾਜਨੀਤਿਕ ਅਤੇ ਆਧੁਨਿਕ ਬਿਹਾਰ ਦੇ ਨਿਰਮਾਤਾ, ਇਹਨਾਂ ਦਾ ਨਿਧਨ 1957 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਔਰ ਚਿੱਤਰਕਲਾ, ਸ਼ਿਲਪਕਲਾ, ਖੁਦਾਈ ਕਲਾ ਅਤੇ ਜਰਮਨ ਕਲਾਕਾਰ ਮੈਕਸ ਕਲਿੰਜ਼ਰ, ਇਹਨਾਂ ਦਾ ਨਿਧਨ 1920 ਦੇ ਵਿੱਚ ਅੱਜ ਹੀ ਦਿਨ ਹੋਇਆ। ਸੋ ਇਹ ਸਨ ਉਹ ਘਟਨਾਵਾਂ ਜਿਨ੍ਹਾਂ ਨੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ ਔਰ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਛੱਡ ਦਿੱਤੀ ਅਮਿਟ ਛਾਪ।

ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ, ਜਾਣਕਾਰੀ ਦੇ ਨਾਲ ਭਰਪੂਰ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। 102.7 FM ਰੇਨਬੋ, 103.6 ਮੈਗਾਹਰਟਜ਼ ਔਰ ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ। ਇੰਜੋਏ ਕਰ ਰਹੇ ਹੋ ਆਪਣੀ ਦੋਸਤ ਲਲਿਤ ਨਾਲ।

ਅੱਜ ਭਾਰਤ ਦੇ ਮਹਾਨ ਦੂਰਦਰਸ਼ੀ ਵਿਗਿਆਨੀ ਡਾਕਟਰ ਲਾਲਜੀਤ ਸਿੰਘ ਦਾ ਜਿਹੜਾ ਆ ਅੱਜ ਜਨਮਦਿਨ ਹੈ। ਸੋ ਡਾਕਟਰ ਲਾਲਜੀਤ ਸਿੰਘ ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਭਾਰਤ ਦੇ DNA ਫਿੰਗਰਪ੍ਰਿੰਟਸ ਦੇ ਜਨਕ ਬਣਨ ਤੱਕ ਜਿਹੜਾ ਆ ਉਹ ਮਸ਼ਹੂਰ ਹੋਏ। ਉਹਨਾਂ ਦਾ ਇਹ ਪ੍ਰੇਰਣਾਦਾਇਕ ਸਫ਼ਰ ਸਾਡੇ ਸਭ ਦੇ ਲਈ ਜਿਹੜਾ ਆ ਪ੍ਰੇਰਣਾ ਸਰੋਤ ਬਣ ਗਿਆ, ਇੱਕ ਮਿਸਾਲ ਬਣ ਗਿਆ, ਔਰ ਦੇਸ਼ ਦੇ ਵਿਗਿਆਨ ਦੇ ਵਿੱਚ ਨਿਆਂ ਵਿਵਸਥਾ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਇਸ ਲਈ ਯਾਦ ਕੀਤਾ ਜਾਂਦਾ ਕਿ ਉਹਨਾਂ ਦੇ ਇਸ ਪ੍ਰਯੋਗ ਤੋਂ ਬਾਅਦ ਜਿਹੜਾ ਆ ਨਿਆਂ ਵਿਵਸਥਾ ਨੂੰ ਹਮੇਸ਼ਾ ਦੇ ਲਈ ਬਦਲ ਦਿੱਤਾ ਗਿਆ। ਸੋ ਉਹਨਾਂ ਨੇ ਅੱਗੇ ਚੱਲ ਕੇ ਇੱਕ ਸਵਦੇਸ਼ੀ DNA ਪ੍ਰੋਬ ਵਿਕਸਿਤ ਕੀਤੀ ਜਿਹਦੇ ਵਿੱਚ ਜੈਨੇਟਿਕ ਪ੍ਰੋਫਾਈਲ ਭਾਰਤ ਦੇ ਵਿੱਚ ਸੁਲਭ ਅਤੇ ਕਿਫਾਇਤੀ ਬਣ ਸਕੀ। ਸੋ ਇੰਨਾ ਹੀ ਨਹੀਂ, ਉਹਨਾਂ ਨੇ ਇਹ ਵੀ ਸੁਨਿਸ਼ਚਿਤ ਕੀਤਾ ਕਿ ਫੋਰੈਂਸਿਕ ਵਿਗਿਆਨ ਦੇ ਖੇਤਰ ਦੇ ਵਿੱਚ ਭਾਰਤ ਹਮੇਸ਼ਾ ਆਤਮ ਨਿਰਭਰ ਬਣਿਆ ਰਹੇ। ਸੋ ਉਹਨਾਂ ਦੀ ਇਸ ਅਭੂਤਪੂਰਵ ਸ਼ੋਧ ਨੇ ਜਟਿਲ ਕ੍ਰਾਈਮ ਕੇਸਿਸ ਨੂੰ ਸੋਲਵ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਆ, ਔਰ ਕਈ ਇਤਿਹਾਸਿਕ ਮਾਮਲਿਆਂ ਦੇ ਵਿੱਚ ਸੱਚਾਈ ਤੱਕ ਪਹੁੰਚਣ ਦੇ ਲਈ ਇੱਕ ਮਜ਼ਬੂਤ ਵਿਗਿਆਨਿਕ ਆਧਾਰ ਉਹਨਾਂ ਨੇ ਪ੍ਰਦਾਨ ਕੀਤਾ ਹੈ। ਸੋ ਉਹਨਾਂ ਦੀ ਜਯੰਤੀ ਸਾਨੂੰ ਦੱਸਦੀ ਹੈ ਕਿ ਉਹ ਸਿਰਫ ਇੱਕ ਮਹਾਨ ਵਿਗਿਆਨਿਕ ਨਹੀਂ ਸਨ, ਬਲਕਿ ਉਸ ਇਨਸਾਨ ਦੇ ਬਾਰੇ ਵੀ ਸਾਨੂੰ ਦੱਸਦੀ ਹੈ ਜੋ ਕਿ ਆਪਣੇ ਕਰਤੱਵ ਦੇ ਪ੍ਰਤੀ, ਆਪਣੇ ਫਰਜ਼ ਦੇ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰ ਸੀ। ਸੋ ਬਾਕੀ ਜਦੋਂ ਤੁਸੀਂ ਕੁਝ ਇੱਦਾਂ ਦਾ ਕਰਦੇ ਹੋ ਤਾਂ ਜ਼ਿੰਦਗੀ ਤੁਹਾਨੂੰ ਬਹੁਤ ਕੁਝ ਦਿੰਦੀ ਹੈ, ਔਰ ਬਹੁਤ ਕੁਝ ਤੁਹਾਨੂੰ ਜਿਹੜਾ ਹੈ ਜ਼ਿੰਦਗੀ ਸਿਖਾਉਂਦੀ ਹੈ। ਤੁਹਾਡਾ ਨਾਮ ਬਣਦਾ ਹੈ ਜਦੋਂ ਤੁਸੀਂ ਕਿਸੇ ਖਾਸ ਮੁਕਾਮ 'ਤੇ ਪਹੁੰਚ ਜਾਂਦੇ ਹੋ, ਅਤੇ ਜਦੋਂ ਤੁਸੀਂ ਉਸ ਖਾਸ ਮੁਕਾਮ 'ਤੇ ਪਹੁੰਚਦੇ ਹੋ ਤਾਂ ਦੁਨੀਆ ਤੁਹਾਡੇ ਕੰਮਾਂ ਕਰਕੇ, ਤੁਹਾਡੇ ਕੀਤੇ ਕੰਮਾਂ ਕਰਕੇ ਤੁਹਾਨੂੰ ਯਾਦ ਕਰਦੀ ਹੈ। ਸੋ ਜ਼ਿੰਦਗੀ ਦੇ ਵਿੱਚ ਕਦੇ ਵੀ ਜਿਹੜਾ ਆ ਮਾਯੂਸ ਹੋਣਾ ਨਹੀਂ ਚਾਹੀਦਾ। ਸੋ ਡਾਕਟਰ ਲਾਲਜੀਤ ਸਿੰਘ ਦੀ ਇਹ ਜੀਵਨੀ ਸਾਨੂੰ, ਉਹਨਾਂ ਦਾ ਇਹ ਜ਼ਿੰਦਗੀ ਦਾ ਸਫ਼ਰ ਸਾਨੂੰ ਇਹ ਸਿਖਾਉਂਦਾ ਹੈ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਜਦੋਂ ਆਉਂਦੇ ਨੇ ਉਦੋਂ ਆਪਣਾ ਦਿਲ ਛੱਡਣਾ ਨਹੀਂ ਚਾਹੀਦਾ, ਆਪਣੇ ਆਪ ਨੂੰ ਹੋਰ ਵੀ ਮਜ਼ਬੂਤ ਕਰਨਾ ਚਾਹੀਦਾ, ਔਰ ਪੱਕੇ ਇਰਾਦੇ ਦੇ ਨਾਲ, ਦ੍ਰਿੜ ਨਿਸ਼ਚੇ ਦੇ ਨਾਲ ਜਿਹੜਾ ਹੈ ਆਪਣੇ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਅੱਗੇ ਤਰ ਅੱਗੇ ਵੱਧਦੇ ਰਹਿਣਾ ਚਾਹੀਦਾ, ਔਰ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੀਦਾ। ਅਤੇ ਇਸ ਵਕਤ ਸਟੂਡੀਓ ਕੁੜੀ 'ਤੇ ਸਮਾਂ 7:29 ਔਰ 17 ਸੈਕਿੰਡ ਹੋ ਰਹੇ ਨੇ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਵਿਮਲਡਨ ਟੈਨਿਸ ਚੈਂਪੀਅਨਸ਼ਿਪ 2026 ਦੀ ਹਾਈਲਾਈਟ ਸਾਡੇ ਦਿੱਲੀ ਕੇਂਦਰ ਤੋਂ।

102.7 FM Rainbow, 103.6 MHz, ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਪ੍ਰੋਗਰਾਮ। ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਮੈਂ ਕਿਹਾ ਜੀ ਸਟੂਡੀਓ ਘੜੀ ਦੇ ਸਮਾਂ 7:37 ਔਰ 22 ਸੈਕਿੰਡ ਹੋ ਰਹੇ ਨੇ, ਔਰ ਮੈਂ ਕਿਹਾ ਜੀ ਦੇਸ਼ ਭਰ ਦੇ ਵਿੱਚ ਮਾਨਸੂਨ ਨੇ ਰਫਤਾਰ ਫੜ ਲਈ ਹੈ। ਸੋ ਮੌਸਮ ਵਿਭਾਗ ਵੱਲੋਂ ਪੂਰਵਾਨੁਮਾਨ ਜਤਾਇਆ ਜਾ ਰਿਹਾ ਹੈ ਕਿ ਅਗਲੇ 8 ਘੰਟਿਆਂ ਦੇ ਅੰਦਰ ਯੂਪੀ ਦਿੱਲੀ ਸਮੇਤ 13 ਰਾਜਿਆਂ ਦੇ ਵਿੱਚ ਹਲਕੀ ਤੋਂ ਲੈ ਕੇ ਭਾਰੀ ਬਾਰਿਸ਼ ਹੋ ਸਕਦੀ ਹੈ, ਔਰ ਇਸ ਦੌਰਾਨ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਮੌਸਮ ਵਿਭਾਗ ਵੱਲੋਂ ਜਤਾਇਆ ਜਾ ਰਿਹਾ ਹੈ। ਔਰ ਇੱਥੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮਾਨਸੂਨ ਦੀ ਐਂਟਰੀ 4 ਦਿਨ ਬਾਅਦ ਯਾਨੀ ਕਿ ਸ਼ਨੀਵਾਰ ਨੂੰ ਜਿਹੜਾ ਆ ਪਟਿਆਲਾ, ਲੁਧਿਆਣਾ, ਜਲੰਧਰ, ਗੁਰਦਾਸਪੁਰ, ਅੰਮ੍ਰਿਤਸਰ, ਰੋਪੜ, ਮੋਗਾ ਸਮੇਤ ਅੱਧੇ ਪੰਜਾਬ ਦੇ ਵਿੱਚ ਜਿਹੜਾ ਆ ਬੱਦਲ ਬਰਸੇ ਨੇ, ਔਰ ਪਟਿਆਲਾ ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਆ ਮੀਂਹ ਜਿਹੜਾ ਉਹ ਪਿਆ, ਔਰ ਇੱਥੇ 60.8 mm ਬਾਰਿਸ਼ ਰਿਕਾਰਡ ਕੀਤੀ ਗਈ। ਬਟਾਲਾ ਦੇ ਵਿੱਚ ਕਰੀਬ 1 ਘੰਟਾ ਤੇਜ਼ ਬਾਰਿਸ਼ ਹੋਈ ਅਤੇ ਮੌਸਮ ਵਿਭਾਗ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਜਿਹੜੀ ਬਾਰਿਸ਼ ਹੋਈ ਹੈ ਇਹ ਸਾਮਾਨਯ ਤੋਂ 27% ਘੱਟ ਬਾਰਿਸ਼ ਹੋਈ ਹੈ। ਸੋ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਜਿਹੜਾ ਆ ਕੱਲ੍ਹ ਬਾਰਿਸ਼ ਦੇ ਨਾਲ ਥੋੜ੍ਹੀ ਜਿਹੀ ਜਿਹੜੀ ਆ ਨਾਗਰਿਕਾਂ ਨੂੰ ਰਾਹਤ ਮਿਲੀ, ਪਰ ਉਸ ਤੋਂ ਬਾਅਦ ਜਿਹੜਾ ਗਰਮੀ ਦਾ ਪ੍ਰਕੋਪ ਥੋੜ੍ਹਾ ਜਿਹਾ ਵਧਿਆ, ਔਰ ਮੌਸਮ ਵਿਭਾਗ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਅੱਜ ਤੋਂ 3 ਦਿਨ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੋ ਮੌਸਮ ਹੈ ਜਨਾਬ ਜ਼ਰੂਰ ਬਦਲੇਗਾ ਔਰ ਆਪਣਾ ਰੰਗ ਜ਼ਰੂਰ ਦਿਖਾਏਗਾ, ਔਰ ਤੁਸੀਂ ਬਿਲਕੁਲ ਵੀ ਜਿਹੜਾ ਆ ਉਹ ਬਾਰਿਸ਼ ਦੇ ਵਿੱਚ ਜਿਹੜਾ ਆ ਘੁੰਮਣ ਫਿਰਨ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਨਾ, ਕਿਉਂਕਿ ਬਦਲਦਾ ਹੋਇਆ ਮੌਸਮ ਜਿਹੜਾ ਬਹੁਤ ਸਾਰੀਆਂ ਆਪਣੇ ਨਾਲ ਬਿਮਾਰੀਆਂ ਲੈ ਕੇ ਆਉਂਦਾ ਹੈ। ਸੋ ਆਪਣੀ ਸਿਹਤ ਦਾ, ਆਪਣੀ ਪਰਿਵਾਰ ਦੀ ਸਿਹਤ ਦਾ ਖਿਆਲ ਰੱਖਣਾ ਹੈ। ਸੋ ਫਿਲਹਾਲ ਚੱਲਦੇ ਹਾਂ ਅਗਲੇ ਖੂਬਸੂਰਤ ਗੀਤ ਵੱਲ, ਔਰ ਗੀਤ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂ ਬਾਤਾਂ ਦੇ ਨਾਲ।

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਓਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਮੈਂ ਕਿਹਾ ਜੀ ਸਟੂਡੀਓ ਘੜੀ ਤੇ ਸਮਾਂ 7:43 ਔਰ 12 ਸੈਕਿੰਡ ਹੋ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਸਪੋਰਟਸ ਜਗਤ ਦੀ ਦੁਨੀਆ ਬਾਰੇ। ਤੇ ਸਪੋਰਟਸ ਜਗਤ ਦੀ ਗੱਲ ਕਰੀਏ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਫੀਫਾ ਵਰਲਡ ਕੱਪ ਦਾ ਖੁਮਾਰ ਜਿਹੜਾ ਆ ਦਰਸ਼ਕਾਂ ਦੇ ਉੱਪਰ ਛੜਿਆ ਹੋਇਆ ਹੈ। ਸੋ ਵਰਲਡ ਕੱਪ ਰਾਊਂਡ ਆਫ 32 ਯਾਨੀ ਕਿ ਰਾਊਂਡ ਆਫ 32 ਦੇ ਵਿੱਚ ਇੱਕ ਮੁਕਾਬਲੇ ਦੇ ਵਿੱਚ ਜਿਹੜਾ 111ਵੇਂ ਮਿੰਟ ਦੇ ਵਿੱਚ ਡੀਨੇ ਬੋਲਸ ਦੇ ਔਨ ਗੋਲ ਨੇ ਡਿਫੈਂਡਿੰਗ ਚੈਂਪੀਅਨ ਅਰਜਨਟੀਨਾ ਨੂੰ ਇਤਿਹਾਸ ਦੇ ਸਭ ਤੋਂ ਵੱਡੇ ਉਲਟ ਫੇਰ ਤੋਂ ਬਚਾ ਲਿਆ ਔਰ ਟੀਮ ਨੇ ਮਹਿਜ 5 ਲੱਖ ਦੀ ਆਬਾਦੀ ਵਾਲੇ ਡੈਬਿਊਟੈਂਟ ਦੇਸ਼ ਕੈਪ ਵਰਡੇ ਤੋਂ 3-2 ਦੇ ਨਾਲ ਹਰਾ ਕਰ ਉਸ ਨੂੰ ਟੀਮ ਨੂੰ ਹਰਾ ਕੇ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਇਸ ਟੀਮ ਨੇ ਜਿਹੜਾ ਜਗ੍ਹਾ ਬਣਾ ਲਈ ਹੈ ਔਰ ਦੁਨੀਆ ਦੀ ਦੂਸਰੇ ਨੰਬਰ ਦੀ ਟੀਮ ਅਰਜਨਟੀਨਾ ਨੂੰ ਜਿਹੜਾ 64ਵੀਂ ਰੈਂਕਿੰਗ ਵਾਲੇ ਇਸ ਛੋਟੇ ਜਿਹੇ ਦੇਸ਼ ਨੇ ਬਹੁਤ ਵੱਡੀ ਕੜੀ ਟੱਕਰ ਦਿੱਤੀ। ਹਾਲਾਂਕਿ ਇਹ ਮੈਚ ਜਿਹੜਾ ਜਿੱਤਣ ਦੇ ਵਿੱਚ ਅਰਜਨਟੀਨਾ ਜਿਹੜਾ ਉਹ ਕਾਮਯਾਬ ਹੋਇਆ ਔਰ ਪ੍ਰੀ ਕੁਆਟਰ ਦੇ ਵਿੱਚ ਪਹੁੰਚ ਗਿਆ। ਸੋ ਬਾਕੀ ਮੈਦਾਨ ਦੇ ਵਿੱਚ ਇੱਦਾਂ ਹੀ ਹੁੰਦਾ ਕਿ ਕਦੇ ਤੁਹਾਨੂੰ ਆਪਣੇ ਤੋਂ ਵੀ ਜ਼ਿਆਦਾ ਵਧੀਆ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਮਿਲ ਜਾਂਦਾ ਹੈ। ਸੋ ਆਪਣੇ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਟੀਮ ਮਿਲ ਜਾਂਦੀ ਹੈ ਪਰ ਜਿੱਤਦਾ ਉਹੀ ਹੈ ਜਿਹਦੇ ਮਿਹਨਤ ਜ਼ਿਆਦਾ ਹੋਵੇ, ਜਿਹੜਾ ਉਸ ਖੇਡ ਦੇ ਮੈਦਾਨ ਦੇ ਵਿੱਚ ਆਪਣਾ 100% ਦੇਵੇ। ਸੋ ਇਸੇ ਤਰ੍ਹਾਂ ਹੀ ਇੱਕ ਹੋਰ ਮੁਕਾਬਲੇ ਦੇ ਵਿੱਚ ਜਿਹੜਾ ਆ ਮੋਰੋਕੋ ਨੇ ਕੈਨੇਡਾ ਨੂੰ 3-0 ਦੇ ਨਾਲ ਹਰਾ ਕੇ ਜਿਹੜਾ ਆ ਮੈਚ ਜਿੱਤ ਲਿਆ ਔਰ ਇਸ ਜਿੱਤ ਦੇ ਵਿੱਚ ਮੋਰੋਕੋ ਨੇ ਲਗਾਤਾਰ ਦੂਜੀ ਵਾਰ ਵਰਲਡ ਕੱਪ ਦੇ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਸੋ ਇਸੇ ਤਰ੍ਹਾਂ ਹੀ ਮਿਸਰ ਨੇ ਆਸਟ੍ਰੇਲੀਆ ਨੂੰ ਪੈਨਲਟੀ ਸ਼ੂਟਆਊਟ ਦੇ ਵਿੱਚ 4-2 ਦੇ ਨਾਲ ਹਰਾ ਦਿੱਤਾ ਹੈ ਔਰ ਮਿਸਰ ਨੇ ਵਰਲਡ ਕੱਪ ਦੇ ਨੋਕਆਊਟ ਚਰਨ ਦੇ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ ਔਰ 92 ਸਾਲ ਬਾਅਦ ਪਹਿਲੀ ਵਾਰ ਟੂਰਨਾਮੈਂਟ ਦੇ ਅੰਤਿਮ 16 ਦੇ ਵਿੱਚ ਪ੍ਰਵੇਸ਼ ਕੀਤਾ ਹੈ। ਸੋ ਇਸੇ ਤਰ੍ਹਾਂ ਹੀ ਕੰਸਾਸ ਸਿਟੀ ਦੀ ਅੱਤ ਦੀ ਗਰਮੀ ਦੇ ਵਿੱਚ ਖੇਡੇ ਗਏ ਮੁਕਾਬਲੇ ਦੇ ਵਿੱਚ ਕੋਲੰਬੀਆ ਨੇ ਘਾਨਾ ਨੂੰ 1-0 ਦੇ ਨਾਲ ਹਰਾ ਦਿੱਤਾ ਹੈ ਔਰ ਇਸ ਜਿੱਤ ਦੇ ਨਾਲ ਹੀ ਕੋਲੰਬੀਆ ਨੇ ਅੰਤਿਮ 16 ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸੋ ਬਾਕੀ ਜਿੱਤਦਾ ਉਹੀ ਆ ਜਿਹਦੇ ਅੰਦਰ ਮਿਹਨਤ ਕਰਨ ਦਾ ਜਜ਼ਬਾ ਹੋਵੇ, ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਪਸੀਨਾ ਵਹਾਉਂਦਾ ਹੋਵੇ, ਜਿਹਨੂੰ ਜਾਦੂਗਰੀ ਆਉਂਦੀ ਹੋਵੇ, ਜਿਹਨੂੰ ਕਲਾਕਾਰੀ ਆਉਂਦੀ ਹੋਵੇ, ਕਿਵੇਂ ਦੂਸਰੇ ਵਿਰੋਧੀਆਂ ਦੀਆਂ ਟੀਮਾਂ ਦੇ ਉੱਪਰ ਹਾਵੀ ਹੋਣਾ ਹੈ, ਕਿਸ ਤਰ੍ਹਾਂ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨਾ ਹੈ, ਉਹੀ ਖਿਡਾਰੀ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੀ ਟੀਮ ਨੂੰ ਜਿਤਾਉਂਦੇ ਨੇ।

102.7 FM Rainbow, 103.6 MHz ਔਰ ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਤੁਸੀਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਮੈਂ ਕਿਹਾ ਜੀ ਅਗਲੀ ਇੱਕ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੋ ਕਿ ਜਲੰਧਰ ਵਾਸੀਆਂ ਦੇ ਲਈ ਨਿਕੋਦਰ ਵਾਸੀਆਂ ਦੇ ਲਈ ਬੇਹੱਦ ਅਹਿਮ ਹੈ ਕਿਉਂਕਿ ਦੁਆਬਾ ਖੇਤਰ ਦੇ ਰੇਲ ਨੈੱਟਵਰਕ ਨੂੰ ਮਜ਼ਬੂਤ ਕਰਨ ਅਤੇ ਯਾਤਰੀਆਂ ਦੀ ਸੁਵਿਧਾਵਾਂ ਨੂੰ ਵਧਾਉਣ ਦੇ ਲਈ ਰੇਲਵੇ ਨੇ ਇੱਕ ਅਹਿਮ ਕਦਮ ਉਠਾਇਆ ਹੈ। ਜੀ ਹਾਂ, ਜਲੰਧਰ ਨਕੋਦਰ ਰੇਲ ਲਾਈਨ 'ਤੇ ਜਿਹੜਾ ਆ ਇੱਕ ਨਵਾਂ ਬਾਈਪਾਸ ਰੂਟ ਜਿਹੜਾ ਆ ਬਣਾਉਣ ਦਾ ਪ੍ਰਸਤਾਵ ਜਿਹੜਾ ਆ ਉਹ ਹੋ ਚੁੱਕਾ ਹੋਇਆ, ਉਸ ਪ੍ਰੋਜੈਕਟ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਜੀ ਹਾਂ, ਥਾਬਲਕੇ ਦੇ ਵਿੱਚ ਬਣਨ ਵਾਲਾ ਆਧੁਨਿਕ ਰੇਲਵੇ ਸਟੇਸ਼ਨ ਦੀ ਡਿਟੇਲ ਪ੍ਰੋਜੈਕਟ ਰਿਪੋਰਟ ਹੁਣ ਤੱਕ ਜਿਹੜੀ ਹੈ ਤਿਆਰ ਹੋ ਚੁੱਕੀ ਹੈ ਔਰ ਰੇਲਵੇ ਅਧਿਕਾਰੀਆਂ ਦੇ ਅਨੁਸਾਰ ਇਸ ਪਰਿਯੋਜਨਾ ਨੂੰ ਤਕਨੀਕੀ ਅਤੇ ਕਾਗਜ਼ੀ ਪ੍ਰਕਿਰਿਆ ਇਸ ਦੀ ਪੂਰੀ ਕਰ ਲਈ ਗਈ ਹੈ ਔਰ ਅਗਲੇ ਚਰਨ ਦੇ ਵਿੱਚ ਟੈਂਡਰ ਜਿਹੜੇ ਨੇ ਜਾਰੀ ਕਰ ਦਿੱਤੇ ਜਾਣਗੇ ਔਰ ਇਸ ਤੋਂ ਬਾਅਦ ਇਸ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਏਗਾ। ਸੋ ਇਸ ਪਰਿਯੋਜਨਾ ਦੇ ਤਹਿਤ ਥਾਬਲਕੇ ਦੇ ਵਿੱਚ ਇੱਕ ਨਵਾਂ ਰੇਲਵੇ ਸਟੇਸ਼ਨ ਬਣ ਕੇ ਤਿਆਰ ਹੋਏਗਾ ਔਰ ਇਹਦੇ ਨਾਲ ਹੀ 3 ਸਭ ਤੋਂ ਬਿਜ਼ੀ ਰੇਲਵੇ ਫਾਟਕ ਨੂੰ ਜਿਹੜਾ ਆ ਬੰਦ ਕਰਕੇ ਉਹਨਾਂ ਦੀ ਜਗ੍ਹਾ ਅੰਡਰ ਪਾਸ ਬਣਾਏ ਜਾਣਗੇ। ਜੀ ਹਾਂ, ਜਲੰਧਰ ਨਕੋਦਰ ਰੇਲ ਮਾਰਗ 'ਤੇ 3 ਪ੍ਰਮੁੱਖ ਰੇਲਵੇ ਫਾਟਕਾਂ ਨੂੰ ਬੰਦ ਕਰਨ ਦੀ ਯੋਜਨਾ ਹੈ ਜਿਨ੍ਹਾਂ ਵਿੱਚੋਂ ਸਭ ਤੋਂ ਜ਼ਰੂਰੀ ਪੋਲੜੀਵਾਲ ਰੇਲਵੇ ਫਾਟਕ ਜਿਹੜਾ ਆ ਉਹ ਸ਼ਾਮਿਲ ਹੈ। ਸੋ ਇਹ ਫਾਟਕ ਜਲੰਧਰ ਨਕੋਦਰ ਦੇ ਕਈ ਪਿੰਡਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਔਰ ਜੋੜਨ ਵਾਲੇ ਮੇਨ ਰੋਡ ਦੇ ਉੱਪਰ ਜਿਹੜਾ ਇਹ ਸਥਿਤ ਹੈ ਔਰ ਰੇਲਵੇ ਇੱਥੇ ਇੱਕ ਚੌੜਾ ਅਤੇ ਇੱਕ ਆਧੁਨਿਕ ਤਕਨੀਕ ਦੇ ਨਾਲ ਤਿਆਰ ਕੀਤਾ ਹੋਇਆ ਇੱਕ ਅੰਡਰਪਾਸ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਸੋ ਫੋਲੜੀਵਾਲ ਤੋਂ ਅੱਗੇ 2 ਹੋਰ ਰੇਲਵੇ ਫਾਟਕਾਂ ਨੂੰ ਵੀ ਬੰਦ ਕਰਕੇ ਉਹਨਾਂ ਦੀ ਜਗ੍ਹਾ 'ਤੇ ਅੰਡਰਪਾਸ ਬਣਾਏ ਜਾਣਗੇ। ਸੋ ਇਸ ਪਰਿਯੋਜਨਾ ਦੇ ਨਾਲ ਜਿਹੜਾ ਆ ਨਕੋਦਰ ਖੇਤਰ ਦੇ ਤਕਰੀਬਨ 15 ਤੋਂ ਜ਼ਿਆਦਾ ਪਿੰਡਾਂ ਨੂੰ ਜਿਹੜਾ ਇਹਦਾ ਫਾਇਦਾ ਮਿਲੇਗਾ। ਸੋ ਵਰਤਮਾਨ ਸਥਿਤੀ ਦੀ ਗੱਲ ਕਰ ਲਈਏ ਤਾਂ ਜਲੰਧਰ ਲੁਧਿਆਣਾ ਮੇਨ ਰੇਲਵੇ ਮਾਰਗ ਦੇ ਉੱਪਰ ਜਦੋਂ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਜਾਂ ਕੋਈ ਤਕਨੀਕੀ ਖਰਾਬੀ ਹੋ ਜਾਂਦੀ ਹੈ ਜਾਂ ਫਿਰ ਸਿਗਨਲ ਫੇਲ ਹੋ ਜਾਂਦਾ ਹੈ, ਇਹੋ ਜਿਹੀ ਸਥਿਤੀ ਦੇ ਵਿੱਚ ਟ੍ਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੁੰਦਾ ਸੀ। ਸੋ ਲੰਬੀ ਦੂਰੀ ਦੀਆਂ ਟ੍ਰੇਨਾਂ ਨੂੰ ਜਿਹੜਾ ਦੂਜੇ ਰਸਤੇ ਤੋਂ ਭੇਜਿਆ ਜਾਂਦਾ ਸੀ ਜਿਹਦੇ ਕਰਕੇ ਯਾਤਰੀਆਂ ਨੂੰ ਜਿਹੜਾ ਬਹੁਤ ਇੰਤਜ਼ਾਰ ਕਰਨਾ ਪੈਂਦਾ ਸੀ। ਸੋ ਇਸ ਆਪਾਤ ਸਥਿਤੀ ਦੇ ਵਿੱਚ ਟ੍ਰੇਨਾਂ ਨੂੰ ਜਿਹੜਾ ਆ ਡਾਇਵਰਟ ਹੁਣ ਕੀਤਾ ਜਾਏਗਾ ਔਰ ਰੇਲ ਸੰਚਾਲਨ ਜਿਹੜਾ ਆ ਪ੍ਰਭਾਵਿਤ ਨਹੀਂ ਹੋਵੇਗਾ। ਸੋ ਹੈ ਨਾ ਇਹ ਸਭ ਦੇ ਲਈ ਖੁਸ਼ੀ ਦੀ ਖਬਰ। ਸੋ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਰਹਾਂਗਾ ਔਰ ਇਸ ਖੂਬਸੂਰਤ ਗੀਤ ਤੋਂ ਬਾਅਦ ਮਿਲਦੇ ਹਾਂ ਅੱਜ ਦੇ ਐਕਸਪਰਟ ਦੇ ਨਾਲ, ਤੁਹਾਡੀ ਕਰਵਾਵਾਂਗੇ ਮੁਲਾਕਾਤ। ਅੱਜ ਦੇ ਐਕਸਪਰਟ ਤੁਹਾਨੂੰ ਦੱਸਣਗੇ ਕੁਝ ਖਾਸ ਵਿਚਾਰ। ਅੱਜ ਦੀ ਜਿਹੜੀ ਗੱਲਬਾਤ ਹੈ ਬੇਹੱਦ ਖਾਸ ਹੋਣ ਵਾਲੀ ਹੈ। ਇਸ ਗੀਤ ਤੋਂ ਬਾਅਦ ਤੁਸੀਂ ਇਸ ਗੱਲਬਾਤ ਨੂੰ ਜ਼ਰੂਰ ਸੁਣਨਾ।

FM band 102.7 MHz, FM band 103.6 MHz, naal di naal News on AIR app te program Good Morning Jalandhar da anand maan rahe ho apne dost Lalit de naal. ਜੀ ਦੋਸਤੋ, ਅੱਜ ਦੇ ਇਸ ਭੌਤਿਕਤਾਵਾਦੀ ਯੁੱਗ ਦੇ ਵਿੱਚ ਹਰ ਕੋਈ ਸਿਰਫ ਆਪਣੇ ਲਈ ਹੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਦੂਸਰਿਆਂ ਦੀ ਦੁੱਖ ਤਕਲੀਫ ਜਾਂ ਦੂਸਰਿਆਂ ਦੀ ਦੁੱਖ ਚਿੰਤਾ ਦੇ ਬਾਰੇ ਕਿਸੇ ਨੂੰ ਕੋਈ ਫਿਕਰ ਨਹੀਂ, ਜਾਂ ਫਿਰ ਇਹ ਕਹਿ ਲਈਏ ਕਿਸੇ ਨੂੰ ਕਿਸੇ ਦੇ ਬਾਰੇ ਸੋਚਣ ਦੇ ਲਈ ਬਿਲਕੁਲ ਸਮਾਂ ਨਹੀਂ ਹੈ। ਪਰ ਦੂਜੇ ਪਾਸੇ ਸਮਾਜ ਦੇ ਵਿੱਚ ਕੁਝ ਅਜਿਹੇ ਲੋਕ ਵੀ ਨੇ ਜੋ ਦੂਸਰਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਨੇ, ਦੂਜਿਆਂ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਨੇ, ਔਰ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਉਮੀਦਾਂ ਦੇ ਦੀਵੇ ਜਗਾਉਣ ਅਤੇ ਖੁਸ਼ੀਆਂ ਵੰਡਣ ਦਾ ਕੰਮ ਕਰ ਰਹੇ ਨੇ। ਸੋ ਅੱਜ ਅਸੀਂ ਇੱਕ ਅਜਿਹੀ ਹੀ ਸੰਸਥਾ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਇਨਸਾਨੀਅਤ ਨੂੰ ਹੀ ਆਪਣੀ ਪਹਿਚਾਣ ਬਣਾ ਲਿਆ ਹੈ। ਜੀ ਹਾਂ, ਮੈਂ ਗੱਲ ਕਰ ਰਿਹਾ ਹਾਂ ਲੁਧਿਆਣਾ ਦੀ ਇੱਕ ਸੰਸਥਾ ਐਕਟ ਹਿਊਮੇਨ ਦੇ ਬਾਰੇ। ਐਕਟ ਹਿਊਮੇਨ ਸੰਸਥਾ ਨਾ ਸਿਰਫ ਪੰਜਾਬ ਬਲਕਿ ਦੇਸ਼ ਦੇ ਅਲੱਗ ਅਲੱਗ ਸੂਬਿਆਂ ਦੇ ਵਿੱਚ ਸਮਾਜ ਭਲਾਈ ਦੇ ਕੰਮਾਂ ਕਰਕੇ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਹੈ। ਸੋ ਇਸ ਸੰਸਥਾ ਦੇ ਵੱਲੋਂ ਮਿਸ਼ਨ ਹਰਾ ਭਰਾ ਅਤੇ ਫ੍ਰੀ ਟ੍ਰੀ ATM ਵਰਗੀਆਂ ਮੁਹਿੰਮ ਚਲਾ ਕੇ ਪਿਛਲੇ 3 ਸਾਲਾਂ ਦੇ ਵਿੱਚ 50,000 ਤੋਂ ਵੱਧ ਪੌਦੇ ਲਗਾਏ ਜਾ ਚੁੱਕੇ ਨੇ, ਔਰ ਕੁਦਰਤ ਦੀ ਸਾਂਭ ਸੰਭਾਲ ਤੋਂ ਇਲਾਵਾ ਇਹ ਸੰਸਥਾ ਲੋਕਾਂ ਦੀ ਸਿਹਤ ਦੀ ਸੰਭਾਲ, ਸਿੱਖਿਆ, ਦਿਵਿਆਂਗ ਲੋਕਾਂ ਦੀ ਮਦਦ ਔਰ ਸਰਕਾਰੀ ਯੋਜਨਾਵਾਂ ਦਾ ਲਾਭ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਦੇ ਲਈ ਨਿਰੰਤਰ ਕੰਮ ਕਰਦੀ ਆ ਰਹੀ ਹੈ। ਸੋ ਇਹ ਐਕਟ ਹਿਊਮਨ ਸੰਸਥਾ ਕਿਵੇਂ ਹੋਣ ਦੇ ਵਿੱਚ ਆਉਂਦੀ ਹੈ, ਇਸ ਦੇ ਪਿੱਛੇ ਕੀ ਮੁੱਖ ਉਦੇਸ਼ ਹੈ, ਇਹ ਸੰਸਥਾ ਕਿਵੇਂ ਕਰਦੀ ਕੰਮ ਕਰਦੀ ਹੈ, ਔਰ ਕੌਣ ਕੌਣ ਲੋਕ ਇਸ ਦੇ ਵਿੱਚ ਸ਼ਾਮਿਲ ਨੇ, ਔਰ ਇਹ ਸੰਸਥਾ ਕਿਹੜੇ ਕਿਹੜੇ ਸਮਾਜ ਭਲਾਈ ਦੇ ਕੰਮ ਕਰਦੀ ਹੈ, ਇਹਨਾਂ ਤਮਾਮ ਸਵਾਲਾਂ ਦਾ ਜਵਾਬ ਦੇਣ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਐਕਟ ਹਿਊਮਨ ਸੰਸਥਾ ਦੇ ਸੰਸਥਾਪਕ ਮੈਡਮ ਹਰਲੀਨ ਕੌਰ ਜੀ। ਸੋ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦੀ ਇਹ ਸੰਸਥਾ ਕਿਹੜੇ ਕਿਹੜੇ ਸਮਾਜ ਭਲਾਈ ਦੇ ਕੰਮ ਕਰਦੀ ਹੈ। ਜੀ ਮੈਮ, ਸਭ ਤੋਂ ਪਹਿਲਾਂ

0: ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਬਹੁਤ ਬਹੁਤ ਸਵਾਗਤ।
1: ਥੈਂਕ ਯੂ ਜੀ।
0: ਜੀ ਮੈਮ, ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਐਕਟ ਹਿਊਮਨ ਦੀ ਸ਼ੁਰੂਆਤ ਕਰਨ ਦਾ ਵਿਚਾਰ ਕਿਵੇਂ ਆਇਆ ਔਰ ਇਸ ਦੀ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ?
1: ਐਕਚੁਲੀ ਮੈਂ ਸ਼ੁਰੂ ਤੋਂ ਹੀ ਕਾਫੀ ਕੰਪੈਸ਼ਨੇਟ ਹੈਗੀ ਸੀ। ਮੈਂ ਈਵਨ ਕਾਲਜ ਟਾਈਮ ਤੇ ਵੀ ਮੈਂ NSS ਨਾਲ ਜੁੜ ਕੇ ਦਿੱਲੀ ਯੂਨੀਵਰਸਿਟੀ ਚ ਸਲੰਮ ਬੱਚਿਆਂ ਨੂੰ ਪੜ੍ਹਾਉਂਦੀ ਹੁੰਦੀ ਸੀ ਚਾਂਦਨੀ ਚੌਂਕ ਸਾਈਡ। ਤੇ ਉਸ ਤੋਂ ਬਾਅਦ ਵੀ ਜਿਵੇਂ ਮੈਂ ਡਿਫਰੈਂਟਲੀ ਏਬਲ ਹੈ, ਮੇਰੇ ਹਮੇਸ਼ਾ ਮਨ ਚ ਹੁੰਦਾ ਸੀਗਾ ਕਿ ਮੈਂ ਆਪਣੀ ਕਮਿਊਨਿਟੀ ਲਈ ਜਾਂ ਵਲਨਰੇਬਲ ਸੈਕਸ਼ਨ ਆਫ ਸੋਸਾਇਟੀ ਲਈ ਕੁਛ ਕਰਾਂ, ਜਿਹੜੇ ਆਪਣੇ ਲਈ ਖੜੇ ਨਹੀਂ ਹੋ ਸਕਦੇ ਮੈਂ ਉਹਨਾਂ ਲਈ ਖੜੇ ਹੋਵਾਂ। ਇਹ ਸੋਚ ਕੇ ਹੀ ਮੈਂ ਇਹ NGO ਸ਼ੁਰੂ ਕੀਤੀ ਸੀਗੀ। ਇਸ ਤੋਂ ਪਹਿਲਾਂ ਮੈਂ 2 ਸਾਲ ਇਨੋਵੀ ਕਲੱਬ 'ਚ ਵੀ ਰਹੀ ਹੈ ਅਤੇ ਉੱਥੇ ਮੈਂ ਸੈਕਟਰੀ ਐਜ਼ ਅ ਸੈਕਟਰੀ ਪੋਸਟ ਕੰਮ ਕਰਦੀ ਸੀ। ਅਤੇ ਫਿਰ ਮੈਨੂੰ ਮਤਲਬ ਦਿਲ ਕੀਤਾ ਕਿ ਮੈਂ ਆਪਣੀ NGO ਖੋਲ੍ਹਾਂ ਅਤੇ ਆਪਣੇ ਹਿਸਾਬ ਨਾਲ ਜਿੱਦਾਂ ਮੇਰੇ ਦਿਲ ਹੈਗਾ ਕਿ ਮੈਂ ਉਹਨਾਂ ਲਈ ਕੰਮ ਕਰਾਂ, ਉਹਨਾਂ ਲਈ ਕੰਮ ਕਰ ਸਕਾਂ।
0: ਜੀ ਮੈਡਮ, ਤੁਹਾਡੀ ਸੰਸਥਾ ਵੱਲੋਂ ਲੋਕ ਭਲਾਈ ਦੇ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਨੇ?
1: ਜਿਵੇਂ ਕਿ ਮੈਂ ਦੱਸਿਆ ਕਿ ਡਿਫਰੈਂਟਲੀ ਏਬਲ ਕੈਟੇਗਰੀ ਮੇਰੇ ਦਿਲ ਦੇ ਬਹੁਤ ਕਰੀਬ ਹੈ, ਬਿਕੋਜ਼ ਮੈਂ ਖੁਦ ਉਸ ਚੀਜ਼ ਐਕਸਪੀਰੀਅੰਸ ਕਰ ਚੁੱਕੀ ਹਾਂ ਅਤੇ ਮੈਨੂੰ ਆਪਣੇ ਲੋਕਾਂ ਵਾਸਤੇ ਕੰਮ ਕਰਨ ਦਾ ਬਹੁਤ ਮਨ ਸੀਗਾ। ਅਤੇ ਡਿਫਰੈਂਟਲੀ ਏਬਲ ਲਈ ਜਿਵੇਂ ਤੁਸੀਂ ਦੱਸਿਆ ਕਿ UDID ਕਾਰਡ ਅਸੀਂ ਲਗਾਉਂਦੇ ਹਾਂ ਪੂਰੇ ਪੰਜਾਬ 'ਚ, ਇਹ ਕੈਂਪ ਹੈਗੇ ਨੇ ਜਿਸ ਵਿੱਚ ਜਿਹੜੇ ਵੀ ਦਿਵਿਆਂਗ ਲੋਕ ਹੈ ਉਹਨਾਂ ਨੂੰ ਅਸੀਂ ਡਿਸੇਬਲ ਸਰਟੀਫਿਕੇਟ ਜਾਂ UDID ਕਾਰਡ ਦਾ ਕੈਂਪ ਲਗਾਉਂਦੇ ਹਾਂ। ਇਸ ਦੇ ਗਵਰਨਮੈਂਟ ਦੇ ਥਰੂ ਸਾਨੂੰ ਜਿੰਨੇ ਵੀ ਇੰਡੀਆ ਪੰਜਾਬ 'ਚ ਹੈਗੇ ਡਿਸੇਬਲ ਰਜਿਸਟਰਡ ਹੈਗੇ ਆ ਉਹਨਾਂ ਦਾ ਨੰਬਰ ਮਿਲਦਾ, ਡਾਟਾ ਮਿਲਦਾ, ਅਤੇ ਸਾਡੀ ਟੈਲੀਕਾਲਰ ਉਹਨਾਂ ਨੂੰ ਕਾਲ ਕਰਦੇ ਨੇ। ਅਤੇ ਫਿਰ ਅਸੀਂ ਡਿਸੇਬਲ ਹੋਸਪਿਟਲ 'ਚ ਕਾਮਨ ਕੈਂਪ ਲਗਾਉਂਦੇ ਹਾਂ ਅਤੇ ਇੱਕ ਹੀ ਜਗ੍ਹਾ 'ਤੇ ਉਹਨਾਂ ਨੂੰ ਸਾਰਾ ਕੁਛ ਚੈੱਕਅਪ ਵੀ ਹੋ ਜਾਂਦਾ, ਮੈਡੀਕਲ ਚੈੱਕਅਪ, ਅਤੇ ਉਹਨਾਂ ਨੂੰ UDID ਕਾਰਡ ਮੈਕਸੀਮਮ 2 ਵਜੇ ਤੱਕ ਮਿਲ ਜਾਂਦਾ, ਜੋ ਕਿ ਨੋਰਮਲੀ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਇਹ ਫੈਸਿਲਿਟੀਜ਼ ਅਵੇਲੇਬਲ ਹੈਗੀਆਂ। ਬਿਕੋਜ਼ UDID ਕਾਰਡ ਦੇ ਥਰੂ ਜਾਂ ਡਿਸੇਬਲ ਸਰਟੀਫਿਕੇਟ ਦੇ ਥਰੂ ਉਹਨਾਂ ਨੂੰ ਪੈਨਸ਼ਨ ਲੱਗ ਸਕਦੀ ਹੈ ਲਾਈਫ ਲੌਂਗ, ਹਰ ਮਹੀਨੇ ਉਹਨਾਂ ਨੂੰ ₹1500 ਦੀ ਪੈਨਸ਼ਨ ਆਉਂਦੀ ਹੈ, ਉਹਨਾਂ ਨੂੰ ਟਰੈਵਲ ਕੰਸੈਸ਼ਨ ਮਿਲਦਾ ਰੇਲਵੇਜ਼ 'ਚ, ਬੱਸ 'ਚ, ਅਤੇ ਈਵਨ ਉਹਨਾਂ ਨੂੰ ਟੋਲ ਫਰੀ ਹੈ ਆਲ ਓਵਰ ਇੰਡੀਆ, ਜੇ ਉਹਨਾਂ ਦੀ ਕੁਛ ਪਰਸੈਂਟੇਜ 70% ਜਾਂ 50% ਤੋਂ ਉੱਪਰ ਹੋਵੇ। ਅਤੇ ਇਹਦੇ ਇਲਾਵਾ ਉਹਨਾਂ ਨੂੰ ਇੰਸ਼ੋਰੈਂਸ ਪੋਲਿਸੀਜ਼ ਹੈ ਅਤੇ ਮੈਡੀਕਲ ਟ੍ਰੀਟਮੈਂਟ 'ਚ ਹੈਲਪ ਹੈਗੀ ਹੈ, ਕਾਫੀ ਤਰ੍ਹਾਂ ਦੇ ਸੁਵਿਧਾਵਾਂ ਹੈਗੀਆਂ। ਇਹ ਕੈਂਪ ਅਸੀਂ ਪਿਛਲੇ 5 ਸਾਲ ਤੋਂ ਪੰਜਾਬ 'ਚ ਲਗਾ ਰਹੇ ਹਾਂ ਅਤੇ ਹਜੇ ਤੱਕ ਅਸੀਂ 3000+ ਲੋਕਾਂ ਨੂੰ ਪੈਨਸ਼ਨ ਲਗਾ ਚੁੱਕੇ ਹਾਂ। ਇਸ ਤੋਂ ਇਲਾਵਾ ਅਸੀਂ ਆਰਟੀਫਿਸ਼ਲ ਲਿੰਬ ਦੇ ਕੈਂਪ ਲਗਾ ਰਹੇ ਹਾਂ ਆਲ ਓਵਰ ਪੰਜਾਬ, ਹਿਮਾਚਲ, ਅਤੇ ਅਸੀਂ ਅਰਾਊਂਡ 500+ ਲੋਕਾਂ ਨੂੰ ਆਰਟੀਫਿਸ਼ਲ ਲਿੰਬ ਦੇ ਚੁੱਕੇ ਹਾਂ, ਜੋ ਕਿ ਬਹੁਤ ਹੀ ਹਾਈ ਕੁਆਲਿਟੀ ਦੇ ਲਿੰਬ ਹੈਗੇ ਆ। ਸਾਡਾ ਕੋਲੈਬੋਰੇਸ਼ਨ ਇੰਸਟਾ ਲਿੰਬ ਦਿੱਲੀ ਨਾਲ ਹੋਇਆ ਹੋਇਆ, ਜੋ ਸ਼ਾਰਕ ਟੈਂਕ 'ਚ ਵੀ ਆਏ ਸੀ, ਅਤੇ ਇਹਨਾਂ ਦੀ ਹਾਈ ਕੁਆਲਿਟੀ ਲਿੰਬ ਹੈ ਅਤੇ ਇਹਨਾਂ ਦੇ ਲਿੰਬ ਆਲਮੋਸਟ 70% ਲੁੱਕ ਲਾਈਕ ਹੈ ਟੂ ਓਰਿਜਿਨਲ ਲੈਗ, ਕਿਉਂਕਿ ਬਹੁਤ ਲਾਈਟ ਵੇਟ ਹੈ ਅਤੇ ਉਹਨਾਂ ਨੂੰ ਚੱਲਣ 'ਤੇ ਕੋਈ ਦਿੱਕਤ ਨਹੀਂ ਆਉਂਦੀ। ਇਹ ਡਿਫਰੈਂਟਲੀ ਏਬਲ ਕੈਟੇਗਰੀ ਲਈ ਜੋ ਅਸੀਂ ਕਰ ਰਹੇ ਹਾਂ, ਇਹਦੇ ਇਲਾਵਾ ਅਸੀਂ ਜਿੰਨੇ ਵੀ ਪਬਲਿਕ ਪਲੇਸਿਸ ਹੈ ਉਹਨਾਂ ਨੂੰ ਡਿਸੇਬਲ ਫਰੈਂਡਲੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਲੁਧਿਆਣਾ ਬੱਸ ਸਟੈਂਡ ਨੂੰ ਅਸੀਂ ਡਿਸੇਬਲ ਫਰੈਂਡਲੀ ਬਣਾਇਆ, ਜਿਹਦੇ ਵਿੱਚ ਅਸੀਂ ਰੈਂਪ, ਟੈਕਟਾਈਲਸ, ਰੇਲਿੰਗ, ਬ੍ਰੇਲ ਸਾਈਨਜ ਇਹੋ ਜਿਹੀਆਂ ਸੁਵਿਧਾ ਦਿੱਤੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਦਿਵਿਆਂਗ ਲੋਕਾਂ ਲਈ, ਕਿ ਉਹ ਆਪਣੀ ਲਾਈਫ ਆਰਾਮ ਨਾਲ ਇੰਡੀਪੈਂਡੈਂਟ ਬਤੀਤ ਕਰ ਸਕਣ ਜਦੋਂ ਉਹਨਾਂ ਨੇ ਕਿਤੇ ਬੱਸ ਫੜਨੀ ਹੈ ਅਤੇ ਕਿਸੇ ਦੀ ਲੋੜ ਨਾ ਪਵੇ ਉਹਨਾਂ ਨੂੰ। ਅਤੇ ਇਹ ਸਭ ਅਸੀਂ ਦਿਵਿਆਂਗ ਲੋਕਾਂ ਲਈ ਕਰ ਰਹੇ ਹਾਂ। ਉਹਦੇ ਇਲਾਵਾ ਐਜੂਕੇਸ਼ਨ ਸੈਕਟਰ 'ਚ ਅਸੀਂ ਕਰੀਅਰ ਕਾਉਂਸਲਿੰਗ ਦੀ ਸੈਸ਼ਨ ਦਿੰਦੇ ਹਾਂ ਗਵਰਮੈਂਟ ਸਕੂਲ ਵਿੱਚ, ਜੋ ਕਿ ਨੀਡੀ ਬੱਚੇ ਹੈਗੇ ਜਿਹੜੇ ਪੜ੍ਹਾਈ 'ਚ ਅੱਛੇ ਹੈ ਪਰ ਉਹਨੂੰ ਥੋੜ੍ਹਾ ਜਿਹਾ ਡਾਇਰੈਕਸ਼ਨ ਦੇਣ ਲਈ ਕਿ ਉਹਨਾਂ ਲਈ ਕਿਹੋ ਜਿਹੇ ਕਰੀਅਰ ਅਵੇਲੇਬਲ ਦੀ ਅਤੇ ਕਿੱਦਾਂ ਦੀ ਗਵਰਮੈਂਟ ਸਕੀਮਸ ਹੈਗੀਆਂ, ਸਕੋਲਰਸ਼ਿਪ ਪ੍ਰੋਗਰਾਮ ਹੈਗੇ ਜਿਹਦੇ ਥਰੂ ਉਹ ਜੇ ਇੰਟੈਲੀਜੈਂਟ ਹੈਗੇ ਆ ਤਾਂ ਫੰਡਿੰਗ ਦੀ ਵਜ੍ਹਾ ਨਾਲ ਰਹਿ ਨਹੀਂ ਸਕਦੇ
0: ਜੀ,
1: ਅਤੇ ਇਹ ਸਭ ਅਸੀਂ ਉਹਨਾਂ ਨੂੰ ਦੱਸਦੇ ਹਾਂ
0: ਜੀ। ਮੈਮ, ਅੱਜ ਦੇ ਸਮੇਂ 'ਚ ਵੈਸੇ ਤੁਹਾਡੀ ਸੰਸਥਾ ਬਹੁਤ ਸੋਹਣਾ ਕੰਮ ਕਰ ਰਹੀ ਹੈ, ਪਰ ਮੈਂ ਇਹ ਪੁੱਛਣਾ ਚਾਹਾਂਗੀ ਵੀ ਅੱਜ ਦੇ ਸਮੇਂ ਦੇ ਵਿੱਚ ਸਮਾਜ ਸੇਵਾ ਕਰਨਾ ਕਿੰਨਾ ਔਖਾ ਹੈ, ਕਿ ਕਦੇ ਅਜਿਹਾ ਸਮਾਂ ਆਇਆ ਹੈ ਜਦੋਂ ਤੁਹਾਨੂੰ ਲੱਗਿਆ ਹੋਵੇ ਕਿ ਹੁਣ ਇਸ ਸਫ਼ਰ ਨੂੰ ਇੱਥੇ ਹੀ ਰੋਕ ਦੇਣਾ ਚਾਹੀਦਾ ਹੈ?
1: ਦੇਖੋ, ਮੁਸ਼ਕਿਲਾਂ ਤਾਂ ਆਉਂਦੀਆਂ, ਪਰ ਮੈਂ ਇਹ ਨਹੀਂ ਕਹੂੰਗੀ ਕਿ ਮੈਨੂੰ ਹਜੇ ਤੱਕ ਟੱਚ ਵੁੱਡ ਇੱਦਾਂ ਲੱਗਿਆ ਕਿ ਮੈਂ ਇਸ ਸੰਸਥਾ ਨੂੰ ਰੋਕ ਦੇਵਾਂ, ਕਿਉਂਕਿ ਮੈਨੂੰ ਲੱਗਦਾ ਜਦੋਂ ਅਸੀਂ ਅੱਛਾ ਕੰਮ ਕਰਦੇ ਹਾਂ ਤਾਂ ਰੱਬ ਆਪਣੇ ਆਪ ਤੁਹਾਨੂੰ ਰਸਤੇ ਕਰ ਦਿੰਦਾ। ਜਦੋਂ ਵੀ ਮੈਨੂੰ ਇੱਦਾਂ ਦਾ ਲੱਗਿਆ ਕਿ ਹੁਣ ਮੁਸ਼ਕਿਲ ਹੋ ਰਿਹਾ ਅਤੇ ਅੱਗੇ ਕਰਨਾ ਔਖਾ ਹੈਗਾ, ਅਤੇ ਉਹਦੇ ਹੀ ਰੱਬ ਨੇ ਮੈਨੂੰ ਕਿਸੇ ਤਰ੍ਹਾਂ ਦੀ ਫੰਡਿੰਗ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਹੈਲਪ ਕੀਤੀ ਹੈ ਤਾਂ ਕਿ ਮੈਨੂੰ ਕਦੇ ਐਵੇਂ ਲੱਗੇ ਕਿ ਮੈਨੂੰ ਬੰਦ ਕਰਦਾ। ਪਰ ਮੁਸ਼ਕਿਲਾਂ ਇੱਦਾਂ ਦੀਆਂ ਆਈਆਂ ਜਿਵੇਂ ਕਿ ਜਿਵੇਂ ਚੈਲੰਜਸ ਕਹਿ ਸਕਦੇ ਹਾਂ ਕਿ ਜਿਹੜੀ ਸਟਾਰਟਿੰਗ ਤੁਹਾਨੂੰ ਧਿਆਨ ਰੱਖਣੀ ਪੈ ਸਕਦੀ ਹੈ, ਜਿੱਦਾਂ ਕਿ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਜੈਨੂਅਨ ਹੈਲਪ ਕਿਹਦੀ ਕਰਨੀ ਹੈ, ਮਤਲਬ ਲੋਕ ਤੁਹਾਨੂੰ ਤਰ੍ਹਾਂ ਤਰ੍ਹਾਂ ਦੀ ਕਾਲ ਕਰਦੇ ਆ, ਕਈ ਵਾਰ ਤੁਸੀਂ ਹੈਲਪ ਵੀ ਕਰਦੇ ਨੇ ਸੋਚ ਕੇ ਬੈਨੀਫਿਟ ਆਫ ਡਾਊਟ ਦੇ ਕੇ, ਫਿਰ ਬਾਅਦ ਪਤਾ ਲੱਗਦਾ ਕਿ ਉਹਨਾਂ ਨੂੰ ਸ਼ਾਇਦ ਲੋੜ ਹੀ ਨਹੀਂ ਸੀਗੀ। ਅਤੇ ਇਹ ਚੀਜ਼ਾਂ ਦਾ ਸ਼ੁਰੂਆਤ 'ਚ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਂਦਾ ਹੈਗਾ, ਫਿਰ ਹੌਲੀ ਹੌਲੀ ਵਿਦ ਐਕਸਪੀਰੀਅੰਸ ਯੂ ਲਰਨ ਦੀਸ ਥਿੰਗਸ
0: ਜੀ। ਬਾਕੀ ਉਹ ਕਹਿੰਦੇ ਨੇ ਕਿ ਸ਼ੁਰੂਆਤ ਕਰਨੀ ਔਖੀ ਹੁੰਦੀ ਹੈ, ਉਸ ਤੋਂ ਬਾਅਦ ਜਦੋਂ ਤੁਸੀਂ ਜ਼ਿੰਦਗੀ ਦੀ ਰਾਹਾਂ 'ਤੇ ਤੁਰ ਪੈਂਦੇ ਹੋ ਅਤੇ

0: ਆਪਣੇ ਆਪ ਕਾਫਲਾ ਬਣਦਾ ਜਾਂਦਾ ਹੈ ਔਰ ਤੁਹਾਡੇ।
1: ਹਾਂਜੀ, ਮੈਂ ਇਹ ਗੱਲ ਤੇ ਪੂਰਾ ਵਿਸ਼ਵਾਸ ਕਰਦੀ ਹਾਂ, ਕਿਉਂਕਿ ਡਿਫਿਕਲਟੀ ਤਾਂ ਹਰ ਰੋਜ਼ ਰੋਜ਼ ਆਉਂਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ, ਬਟ ਆਪਣੇ ਆਪ ਰਸਤੇ ਬਣ ਜਾਂਦੇ ਆ
0: ਜੀ। ਮੈਮ, 3 ਸਾਲਾਂ ਦੇ ਵਿੱਚ 50,000 ਤੋਂ ਵੱਧ ਪੌਦੇ ਲਗਾਉਣਾ ਬਹੁਤ ਵੱਡੀ ਉਪਲਬਧੀ ਹੈ, ਔਰ ਇਸ ਸਫ਼ਰ ਦੇ ਦੌਰਾਨ ਸਭ ਤੋਂ ਵੱਡੀ ਚੁਣੌਤੀ ਤੁਹਾਡੇ ਸਾਹਮਣੇ ਕੀ ਰਹੀ? ਕੀ ਇਸ ਤੋਂ ਬਾਅਦ ਲੋਕਾਂ ਦੀ ਸੋਚ ਦੇ ਵਿੱਚ ਤੁਹਾਨੂੰ ਬਦਲਾਵ ਦੇਖਣ ਨੂੰ ਮਿਲਿਆ?
1: ਜਿੱਦਾਂ ਕਿ ਤੁਸੀਂ ਕ੍ਰੀਏਟਿਵ ਮੈਨ ਦੀ ਗੱਲ ਕੀਤੀ, ਜਿਹਦੇ ਥਰੂ ਅਸੀਂ 550,000 ਪਲੱਸ ਪਲਾਂਟ ਲਗਾ ਚੁੱਕੇ ਹਾਂ ਪੂਰੇ ਲੁਧਿਆਣੇ ਅਤੇ ਪੰਜਾਬ 'ਚ। ਇਹਦੇ 'ਚ ਬੇਸਿਕਲੀ ਸਾਡੀ ਇੱਕ ਮੋਬਾਈਲ ਵੈਨ ਹੁੰਦੀ ਹੈ, ਜੋ ਜਿਹਦੇ 'ਚ ਅਸੀਂ ਇਹ ਮਿਊਨਸੀਪਲ ਕੋਆਪਰੇਸ਼ਨ ਨਾਲ ਮਿਲ ਕੇ ਪ੍ਰੋਗਰਾਮ ਚਲਾਉਂਦੇ ਹਾਂ। ਉਹਨਾਂ ਦੇ ਵੋਲੰਟੀਅਰ ਹੈ ਜਿਹਦੇ 'ਚ, ਸਾਡੇ ਕੋਲ ਸਾਰੇ ਇਕੁਇਪਮੈਂਟ ਹੈ, ਅਤੇ ਸਾਡੇ ਇੱਕ ਵਟਸਐਪ ਮੈਸੇਜ ਅਸੀਂ ਬਣਾਇਆ ਜਿੱਥੇ 'ਚ ਲੋਕ ਜਿਹਨਾਂ ਕੋਲ ਸਪੇਸ ਹੋਏਗੀ, ਵਾਟਰ ਸਪਲਾਈ ਹੈਗੇ ਨੇ, ਉਹਨਾਂ ਨੂੰ ਅਸੀਂ ਕਾਲ ਕਰਦੇ ਹਾਂ ਕਿ ਪਲਾਂਟੇਸ਼ਨ ਅਸੀਂ ਤੁਹਾਡੇ ਕੋਲ ਲੈ ਕੇ ਆਵਾਂਗੇ ਤਾਂ ਉੱਥੇ ਲਗਾ ਦਾਂਗੇ, ਜੋ ਸੰਭਾਲ ਕਰ ਸਕਦੇ ਹਾਂ। ਬੇਸਿਕਲੀ ਇਸ ਪ੍ਰੋਜੈਕਟ ਦਾ ਮੇਨ ਪਰਪਸ ਇਹ ਹੈ ਕਿ ਪਲਾਂਟੇਸ਼ਨ ਤਾਂ ਸਾਰੇ ਲਗਾਉਂਦੇ ਨੇ, ਪਰ ਕਈ ਵਾਰ ਅਸੀਂ ਇਹੋ ਜਿਹੀ ਜਗ੍ਹਾ 'ਤੇ ਲਗਾ ਦਿੰਦੇ ਜਿੱਥੇ ਬਾਹਰ ਜੋ ਦਾ ਧਿਆਨ ਨਹੀਂ ਰੱਖਿਆ ਜਾ ਸਕਦਾ, ਅਤੇ ਇੱਥੇ ਅਸੀਂ ਸਿਟੀਜ਼ਨ ਆਫ ਲੁਧਿਆਣਾ ਜਾਂ ਪੰਜਾਬ ਨੂੰ ਇਨਵੋਲਵ ਕਰਦੇ ਹਾਂ ਕਿ ਕਾਫੀ ਲੋਕਾਂ ਕੋਲ ਵੱਡੀ ਜਗ੍ਹਾ ਹੁੰਦੀ ਹੈ ਪਰ ਉਹਨਾਂ ਨੂੰ ਪਲਾਂਟੇਸ਼ਨ ਲਗਾਉਣ ਦੀ ਦਰਿਆ ਨਹੀਂ ਹੁੰਦਾ ਜਾਂ ਫੰਡਿੰਗ ਨਹੀਂ ਹੁੰਦੀ, ਤਾਂ ਅਸੀਂ ਉਹਨਾਂ ਦੀ ਜਗ੍ਹਾ 'ਤੇ ਲਗਾਉਂਦੇ ਹਾਂ ਅਤੇ ਉਹਨਾਂ ਤੋਂ ਇੱਕ ਉਹ ਸਰਟੀਫਿਕੇਟ ਵੀ ਲੈਂਦੇ ਹਾਂ, ਅੰਡਰਟੇਕਿੰਗ ਲੈਂਦੇ ਹਾਂ ਕਿ ਉਹ ਧਿਆਨ ਰੱਖਣਗੇ ਉਸ ਪਲਾਂਟ ਦਾ, ਅਤੇ ਉਹਦੀ ਬੇਸਿਕਲੀ ਜੀਓ ਟੈਗਿੰਗ ਵੀ ਹੋਈ ਹੋਈ ਹੈ, ਅਤੇ ਡਾਟਾ ਸਾਰਾ ਗਵਰਨਮੈਂਟ ਆਫ ਪੰਜਾਬ ਕੋਲ ਹੈਗਾ। ਤਾਂ ਹੁਣ ਪ੍ਰੋਬਲਮ ਇਹਦੇ 'ਚ ਥੋੜ੍ਹਾ ਜਿਹਾ ਇੱਦਾਂ ਆ ਜਾਂਦੀ ਹੈ, ਕਈ ਵਾਰ ਇੱਦਾਂ ਹੁੰਦਾ ਕਿ ਇੰਨੇ ਥੋੜ੍ਹੀ ਜਗ੍ਹਾ 'ਤੇ ਕਈ ਵਾਰੀ ਇੰਨੀ ਮਲਟੀਪਲ ਜਗ੍ਹਾ 'ਤੇ ਜਾਣਾ ਪੈਂਦਾ ਅਤੇ ਉਹਦੀ ਥੋੜ੍ਹੀ ਕੋਸਟ ਇਨਵੋਲਵ ਜ਼ਿਆਦਾ ਹੋ ਜਾਂਦੀ ਹੈ, ਅਤੇ ਲੈਂਡ ਕਈ ਵਾਰ ਘੱਟ ਹੁੰਦੀ ਹੈ, ਅਤੇ ਮਤਲਬ ਕਿਉਂਕਿ ਹਰ ਜੇ ਲੈਂਡ ਥੋੜ੍ਹੀ ਵੱਡੀ ਹੋਊਗੀ ਤਾਂ ਉਹ ਤੁਹਾਡਾ ਸਾਰੀ ਟਰਾਂਸਪੋਰਟੇਸ਼ਨ ਕੋਸਟ ਜਾਂ ਬਾਕੀ ਖਰਚੇ ਥੋੜ੍ਹੇ ਮਤਲਬ ਇੱਕ ਜਗ੍ਹਾ 'ਤੇ ਲੱਗ ਕੇ ਜਾਂ ਥੋੜ੍ਹੀ ਜਗ੍ਹਾ 'ਤੇ ਲੱਗ ਕੇ ਹੋ ਜਾਣ, ਉਹ ਥੋੜ੍ਹਾ ਜਿਹਾ ਵੱਧ ਜਾਂਦੇ ਨੇ, ਬਾਕੀ ਆਈ ਥਿੰਕ ਠੀਕ ਹੀ ਚੱਲਦਾ, ਮਤਲਬ ਰੱਬ ਆਪਣੇ ਆਪ ਰਸਤੇ ਬਣਾਉਂਦਾ ਹੈਗਾ
0: ਜੀ। ਮੈਮ, ਸਮਾਜ ਭਲਾਈ ਦੇ ਇੰਨੇ ਸਾਰੇ ਤੁਸੀਂ ਕੰਮ ਕਰ ਰਹੇ ਹੋ ਅਤੇ ਇਹਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਸਪੋਰਟ ਦੀ ਵੀ ਜ਼ਰੂਰਤ ਹੁੰਦੀ ਹੈ, ਅਤੇ ਤੁਹਾਨੂੰ ਫਾਈਨੈਂਸ਼ੀਅਲੀ ਕੌਣ ਸਪੋਰਟ ਕਰਦਾ ਹੈ?
1: ਬੇਸਿਕਲੀ ਐਕਟ ਹਿਊਮਨ ਇੱਕ ਜੁਜਾਰ ਗਰੁੱਪ ਦਾ CSR ਇਨੀਸ਼ੀਏਟਿਵ ਹੈ, ਅਤੇ ਅਸੀਂ ਜੁਜਾਰ ਗਰੁੱਪ, ਸਾਡਾ ਫੈਮਿਲੀ ਬਿਜ਼ਨਸ ਹੈ ਜੁਜਾਰ ਟਰਾਂਸਪੋਰਟੇਸ਼ਨ, ਫਾਸਟਵੇ, ਨੈੱਟ ਪਲੱਸ ਅਤੇ ਬਾਕੀ ਰਿਲੇਟਡ ਪ੍ਰੋਜੈਕਟ, ਅਤੇ ਇਹਦਾ CSR ਇਨੀਸ਼ੀਏਟਿਵ ਮੈਂ ਹੀ ਦੇਖਦੀ ਹਾਂ, ਮੈਂ ਫਾਈਨਾਂਸ ਡਾਇਰੈਕਟਰ ਵੀ ਹਾਂ ਜੁਜਾਰ ਗਰੁੱਪ, ਅਤੇ ਮੈਂ ਇਹਦਾ CSR ਉੱਥੋਂ ਫੰਡਿੰਗ ਆਉਂਦੀ ਹੈ, ਅਤੇ ਬਾਕੀ ਜੇ ਲੋੜ ਪੈਂਦੀ ਹੈ ਤਾਂ ਜਿਵੇਂ ਪਬਲਿਕ ਹੈਲਪ ਵੀ ਮਿਲ ਜਾਂਦੀ ਹੈ, ਕੋਈ ਡੋਨਰ ਸਾਨੂੰ ਕੰਟੈਕਟ ਕਰਦੇ ਨੇ, ਜਿਵੇਂ ਪਿਛਲੇ ਸਾਲ ਸਾਨੂੰ ਹੁਸ਼ਿਆਰਪੁਰ ਦੇ ਡੋਨਰ ਸੀਗੇ ਬਾਹਰੋਂ, ਉਹਨਾਂ ਨੇ ਕੰਟੈਕਟ ਕੀਤਾ ਕਿ ਉਹ ਆਰਟੀਫਿਸ਼ਲ ਲਿੰਬ ਕੈਂਪ ਲਗਾਉਣਾ ਚਾਹੁੰਦੇ ਹੈ ਆਪਣੇ ਵੱਲੋਂ, ਅਤੇ ਉਹਨਾਂ ਨੇ ਆ ਕੇ ਫਿਰ ਆਪਣੇ ਵੱਲੋਂ ਆਪਣੀ ਜਗ੍ਹਾ 'ਤੇ ਕੈਂਪ ਲਗਾਇਆ
0: ਜੀ। ਮੈਮ, ਇਸ ਸਭ ਦੇ ਲਈ ਤੁਹਾਨੂੰ ਸਰਕਾਰ ਅਤੇ ਆਮ ਲੋਕਾਂ ਦਾ ਕਿੰਨਾ ਕੁ ਸਹਿਯੋਗ ਮਿਲਦਾ ਹੈ?
1: ਮੈਂ ਇਹ ਕਹੂੰਗੀ ਕਿ ਸਰਕਾਰ ਦਾ ਬਹੁਤ ਸਹਿਯੋਗ ਹੈ, ਕਿਉਂਕਿ ਜਿੰਨੇ ਵੀ ਸਾਡੇ ਪ੍ਰੋਜੈਕਟ ਹੈਗੇ ਨੇ ਮਤਲਬ ਉਸ ਸਰਕਾਰ ਦੇ ਸਹਿਯੋਗ ਬਿਨਾਂ ਨਹੀਂ ਹੋ ਸਕਦੇ। ਜਿੱਦਾਂ ਕਿ UDID ਕੈਂਪ ਦੀ ਗੱਲ ਕਰੀਏ, ਜੇ ਸਾਨੂੰ ਗਵਰਨਮੈਂਟ ਇਸ ਚੀਜ਼ 'ਚ ਹੈਲਪ ਨਾ ਕਰੇ ਕਿ ਅਸੈਸੇਬਲ ਹੋਸਪਿਟਲ 'ਚ ਕੈਂਪ ਮਤਲਬ ਕੈਂਪ ਲਗਾ ਸਕੇ, ਡਾਟਾ ਨਾ ਪ੍ਰੋਵਾਈਡ ਕਰ ਸਕੇ, ਤਾਂ ਉਹ ਚੀਜ਼ ਹੋ ਹੀ ਨਹੀਂ ਸਕਦੀ। ਈਵਨ ਪਬਲਿਕ ਪਲੇਸਿਸ ਨੂੰ ਡਿਸੇਬਲ ਫ੍ਰੈਂਡਲੀ ਬਣਾਉਣ ਲਈ ਸਾਨੂੰ ਗਵਰਨਮੈਂਟ ਦੀ ਪਰਮਿਸ਼ਨ ਦੀ ਲੋੜ ਪੈਂਦੀ ਹੈ, ਉਹਨਾਂ ਦੇ ਡਿਪਾਰਟਮੈਂਟ ਦੀ ਹੈਲਪ ਚਾਹੀਦੀ ਹੈ, ਜਿਵੇਂ ਬੱਸ ਸਟੈਂਡ ਅਥਾਰਟੀ ਹੋ ਗਈ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋ ਗਈ, ਇਹਦੇ ਬਿਨਾਂ ਤਾਂ ਅਸੀਂ ਕਰ ਹੀ ਨਹੀਂ ਸਕਦੇ, ਕਿਉਂਕਿ ਪਬਲਿਕ ਪ੍ਰੋਪਰਟੀ ਹੈ, ਕੋਈ ਪਰਸਨਲ ਨਹੀਂ ਹੈਗੀ ਕਿ ਅਸੀਂ ਆਪਣੇ ਆਪ ਜਾ ਕੇ ਕੁਛ ਵੀ ਬਣਾ ਲਈਏ, ਅਤੇ ਉਹਦਾ ਉਸ ਤਰ੍ਹਾਂ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੈ, ਮਤਲਬ ਆਈ ਵਿਲ ਨੋਟ ਟੇਕ ਬਿਲਕੁਲ ਵੀ ਇੱਦਾਂ ਨਹੀਂ ਹੈਗਾ ਕਿ ਗਵਰਨਮੈਂਟ ਸਪੋਰਟ ਤੋਂ ਬਿਨਾਂ ਇਹ ਕੰਮ ਹੋ ਹੀ ਨਹੀਂ ਸਕਦਾ
0: ਜੀ। ਅਤੇ ਮੈਮ, ਅੱਜ ਕੱਲ੍ਹ ਜਿਹੜਾ ਰੁੱਖਾਂ ਦੀ ਜੋ ਲਗਾਤਾਰ ਕਟਾਈ ਹੋ ਰਹੀ ਹੈ, ਉਸ ਨੂੰ ਰੋਕਣ ਦੇ ਲਈ ਤੁਹਾਡੀ ਸੰਸਥਾ ਦੇ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ?
1: ਦੇਖੋ, ਕਟਾਈ ਤਾਂ ਥੋੜ੍ਹਾ ਰੋਕਣ ਦਾ, ਦੇਖੋ ਅਸੀਂ ਹਰ ਜਗ੍ਹਾ ਚੈੱਕ ਨਹੀਂ ਕਰ ਸਕਦੇ ਕਿ ਲੋਕ ਕਿੱਥੇ ਕੱਟ ਰਹੇ ਆ, ਪਰ ਅਸੀਂ ਅਵੇਅਰਨੈਸ ਕ੍ਰੀਏਟ ਕਰਦੇ ਹਾਂ, ਪਲਾਂਟੇਸ਼ਨ ਜ਼ਿਆਦਾ ਤੋਂ ਜ਼ਿਆਦਾ ਲਗਾਉਂਦੇ, ਜਿੱਦਾਂ ਕਿ ਕਈ ਕੰਟਰੀਜ਼ 'ਚ ਹੁੰਦਾ ਤਾਂ ਜਿੱਦਾਂ ਕਿ ਗਵਰਨਮੈਂਟ ਵੀ ਕਹਿੰਦੇ ਕਿ ਪੌਦੇ ਕੱਟ ਰਹੇ ਹੋ ਤਾਂ ਤੁਸੀਂ 10 ਲਗਾਓ, ਉੱਦਾਂ ਹੀ ਸਾਡੀ ਮੁਹਿੰਮ ਹੈਗੀ ਹੈ ਕਿ ਅਸੀਂ ਜਿੰਨੀ ਵੱਧ ਤੋਂ ਵੱਧ ਪਲਾਂਟੇਸ਼ਨ ਲਗਾ ਸਕਦੇ ਹਾਂ ਉਹਨਾਂ ਲਗਾਈਏ
0: ਜੀ। ਮੈਮ, ਸਾਡੇ ਸਰੋਤੇ ਇਸ ਵਕਤ ਤੁਹਾਨੂੰ ਸੁਣ ਰਹੇ ਹੋਣਗੇ, ਜੇ ਕੋਈ ਤੁਹਾਡੀ ਸੰਸਥਾ ਦੇ ਨਾਲ ਜੁੜਨਾ ਚਾਹੁੰਦਾ ਹੋਵੇ ਤਾਂ ਉਹ ਕਿਸ ਤਰ੍ਹਾਂ ਤੁਹਾਡੇ ਨਾਲ ਜੁੜ ਸਕਦਾ ਹੈ?
1: ਸਾਡੇ ਵੈਬਸਾਈਟ ਤੇ, ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਡੇ ਨੰਬਰ ਅਵੇਲੇਬਲ ਹੈਗੇ ਆ, ਤੁਸੀਂ ਸਾਨੂੰ ਕਾਲ ਕਰਕੇ ਕਦੇ ਵੀ ਵਾਲਾ ਵਲੰਟੀਅਰ ਸਾਡੇ ਨਾਲ ਕੰਮ ਕਰ ਸਕਦੇ ਹੋ, ਮਤਲਬ ਕਿਉਂਕਿ ਅੱਜ ਕੱਲ੍ਹ ਕਾਫੀ ਸਟੂਡੈਂਟ ਵੀ ਸਾਨੂੰ ਅਪਰੋਚ ਕਰਦੇ ਨੇ ਹੋ ਗਿਆ ਸੋਸ਼ਲ ਸਰਵਿਸ, ਤੇ ਉਹ ਹਮੇਸ਼ਾ ਸਾਨੂੰ ਕੰਟੈਕਟ ਕਰਦੇ ਨੇ, ਤੇ ਕਈ ਵਾਰ ਸਾਡੇ ਨਾਲ ਕੈਂਪ ਤੇ ਜਾਂਦੇ ਵੀ ਹੈਗੇ ਨੇ, ਸਾਡੇ ਆਰਟੀਫਿਸ਼ਲ ਲਿੰਬ ਕੈਂਪ ਤੇ ਮਲਟੀਪਲ ਕੈਂਪਸ ਵਿੱਚ
0: ਜੀ। ਮੈਮ, ਇੱਕ ਹੋਰ ਮੈਂ ਸਵਾਲ ਪੁੱਛਣ ਜਾ ਰਿਹਾ, ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਕਿ ਤੁਸੀਂ ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਰੁੱਝ ਰਹਿੰਦੇ ਹੋ, ਰਾਤ ਨੂੰ ਜਦੋਂ ਤੁਸੀਂ ਸੌਣ ਲੱਗਦੇ ਹੋ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਹੈ?
1: ਇਹ ਸਵਾਲ ਐਕਚੁਲੀ ਮੇਰੇ ਦਿਲ ਦੇ ਬਹੁਤ ਕਰੀਬ ਹੈ, ਕਿਉਂਕਿ ਮੈਨੂੰ ਹਮੇਸ਼ਾ, ਦੇਖੋ ਮਤਲਬ ਪ੍ਰਿਵਿਲੇਜ ਕਿ ਆਮ ਬੋਰਨ ਇਨ ਸੱਚ ਅ ਗੁੱਡ ਫੈਮਿਲੀ, ਬਟ ਮੈਨੂੰ ਹਮੇਸ਼ਾ ਲੋਕਾਂ ਦੀ

0: ਹੈਲਪ ਕਰਕੇ ਹੀ ਮਜ਼ਾ ਆਉਂਦਾ ਹੈ। ਮਤਲਬ ਮੈਨੂੰ ਕਦੇ ਵੀ ਚਲੋ ਇਹ ਨਹੀਂ ਹੁੰਦਾ ਸੀ ਕਿ ਮੈਂ ਸ਼ੋਪਿੰਗ ਕਰ ਲਾ ਜਾਂ ਹੋਰ ਚੀਜ਼ਾਂ ਕਰ ਲਾ ਜਿੰਨਾ ਮੈਨੂੰ ਥੋੜ੍ਹਾ ਅੱਛਾ ਲੱਗੇ, ਪਰ ਹਮੇ ਮਤਲਬ NGO ਖੋਲਣ ਤੋਂ ਪਹਿਲਾਂ ਵੀ ਮੈਂ ਆਪਣੀ ਪਰਸਨਲ ਲੈਵਲ ਤੇ ਵੀ ਆਪਣੇ ਮੇਡ ਦਾ, ਆਪਣੇ ਸਰਵੈਂਟਸ ਦਾ, ਡਰਾਈਵਰ ਦਾ ਬਹੁਤ ਹੈਲਪ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰਦੀ ਹੈ, ਉਹਨਾਂ ਦੀ ਜੋ ਪਰਸਨਲ ਲਾਈਫ 'ਚ ਕੋਈ ਪ੍ਰੋਬਲਮ ਹੁੰਦੀ ਹੈ, ਬੱਚਿਆਂ ਦੀ ਫੀਸ ਭਰਨੀ ਹੈ, ਉਹਦੀ ਮੈਂ ਹੈਲਪ ਕਰਦੀ ਰਹਿੰਦੀ ਸੀਗੀ। ਅਤੇ ਜਦੋਂ ਤੱਕ ਮੈਂ NGO ਖੋਲਿਆ ਅਤੇ ਇਹਦਾ ਜਿੱਦਾਂ ਮੇਰੀ ਹੈਬਿਟ ਹੀ ਥੋੜ੍ਹਾ ਹੀ ਮੈਨੂੰ ਹੋਰ ਵੀ ਰੋਜ਼ ਮਤਲਬ ਰੋਜ਼ ਦੇ ਤਰੀਕੇ 'ਚ ਮੈਨੂੰ ਕਰ ਸਕਦੀ ਹੈ। ਮਤਲਬ ਇਹ ਨਹੀਂ ਹੁੰਦਾ ਸੀਗਾ ਕਿ ਮੈਨੂੰ ਕੋਈ ਪਰਟੀਕੁਲਰ ਡੇ 'ਚ ਇਹ ਚੀਜ਼ ਕਰਨੀ ਹੈ, ਮੈਂ ਹਰ ਰੋਜ਼ ਕਰਦੀ ਹੁਣ ਇਹ ਕੰਮ, ਅਤੇ ਮੈਨੂੰ ਬੜੀ ਸਕੂਨ ਨਾਲ ਨੀਂਦ ਆਉਂਦੀ ਹੈ। ਮੈਨੂੰ ਬੜਾ ਅੱਛਾ ਲੱਗਦਾ ਕਿ ਮੈਂ ਅੱਜ ਦੇ ਦਿਨ 'ਚ ਕਿਸੇ ਦੀ ਹੈਲਪ ਕੀਤੀ, ਆਪਣਾ ਜਿਹੜਾ ਪਰਪਸ ਹੈ ਲਾਈਫ ਦਾ ਲੋਕਾਂ ਦੀ ਹੈਲਪ ਕਰਨ ਦਾ, ਚੇਂਜ ਲਿਆਉਣ ਦਾ, ਮੈਂ ਉੱਥੋਂ ਥੋੜ੍ਹੀ ਜਿਹੀ ਕੰਟਰੀਬਿਊਸ਼ਨ ਕੀਤੀ ਹੈ। ਬਿਕੋਜ਼ ਮੇਰਾ ਮੈਨੂੰ ਬਹੁਤ ਹੁੰਦਾ ਸੀ ਐਜ਼ ਅ ਚਾਇਲਡ ਕਿ ਮੈਂ ਇੰਡੀਆ 'ਚ ਚੇਂਜ ਲਿਆਉਣਾ ਹੈ, ਬੈਟਰ ਚੇਂਜ ਲਿਆਉਣਾ ਹੈ, ਅਤੇ ਮੈਂ ਉਹ ਚੇਂਜ ਲਿਆ ਪਾ ਰਹੀ ਹਾਂ, ਚਾਹੇ ਥੋੜ੍ਹਾ ਹੀ ਸਟਾਰਟਿੰਗ ਹੀ ਹੈ, ਬਟ ਮੈਂ ਉਹ ਕਰ ਪਾ ਰਹੀ ਹਾਂ, ਅਤੇ ਮੈਨੂੰ ਬੜਾ ਅੱਛੀ ਨੀਂਦ ਆਉਂਦੀ ਹੈ।
1: ਜੀ ਮੈਮ, ਦੁਨੀਆ ਦੇ ਵਿੱਚ ਬਹੁਤ ਘੱਟ ਖੁਸ਼ਕਿਸਮਤ ਲੋਕ ਨੇ ਜਿਨ੍ਹਾਂ ਕਰਕੇ ਦੂਜਿਆਂ ਦੇ ਚਿਹਰਿਆਂ 'ਤੇ ਵਿੱਚ ਮੁਸਕਾਨ ਆਉਂਦੀ ਹੈ। ਉਹਦੇ ਵਿੱਚੋਂ ਤੁਹਾਡੀ ਸੰਸਥਾ ਇੱਕ ਹੈ, ਔਰ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ। ਤੁਹਾਡੀ ਸੰਸਥਾ ਨੂੰ ਔਰ ਤੁਹਾਨੂੰ ਦਿਲੋਂ ਸਲੂਟ ਹੈ, ਔਰ ਅਸੀਂ ਇਹੋ ਦੁਆ ਕਰਾਂਗੇ, ਇਹੋ ਉਸ ਪਰਮਾਤਮਾ ਅੱਗੇ ਅਰਦਾਸ ਕਰਾਂਗੇ, ਤੁਹਾਡੀ ਸੰਸਥਾ ਜਿਹੜੀ ਹੈ ਇਸੇ ਤਰ੍ਹਾਂ ਹੀ ਲੋੜਵੰਦਾਂ ਦੀ ਮਦਦ ਕਰਦੀ ਰਹੇ, ਔਰ ਤੁਸੀਂ ਇਸੇ ਤਰ੍ਹਾਂ ਹੀ ਲੋੜਵੰਦਾਂ ਦੇ ਚਿਹਰੇ ਦੇ ਉੱਪਰ ਮੁਸਕਾਨ ਲੈ ਕੇ ਆਓ, ਔਰ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਵੰਡੋ। ਮੈਮ, ਜਾਂਦੇ ਜਾਂਦੇ ਮੈਮ ਅਖੀਰ ਦੇ ਵਿੱਚ ਸਾਡੇ ਸਰੋਤਿਆਂ ਨੂੰ ਕੀ ਖਾਸ ਸੰਦੇਸ਼ ਦੇਣਾ ਚਾਹੋਗੇ?
0: ਮੈਂ ਇਹੀ ਕਹਿਣਾ ਚਾਹਾਂਗੀ ਕਿ ਜਿੱਦਾਂ ਮੈਂ ਕਿਹਾ ਕਿ ਮੈਂ NGO ਖੋਲਣ ਤੋਂ ਪਹਿਲਾਂ ਵੀ ਪਰਸਨਲ ਲੈਵਲ ਤੇ ਬਹੁਤ ਚੀਜ਼ਾਂ ਕਰਦੀ ਰਹੀ ਹਾਂ, ਹੈਲਪ ਕਰਦੀ ਰਹੀ ਹਾਂ। ਆਪਾਂ ਇਹ ਨਹੀਂ ਕਦੇ ਸੋਚਣਾ ਚਾਹੀਦਾ ਕਿ ਸਾਡੇ ਕੋਲ ਫੰਡ ਨਹੀਂ ਹੈਗੇ, ਜਾਂ ਜੇ ਆਪਾਂ ਮਤਲਬ ਕੁਛ ਕਿਵੇਂ ਹੈਲਪ ਕਰ ਸਕਦੇ ਹਾਂ। ਜ਼ਰੂਰੀ ਨਹੀਂ ਕਿ ਫੰਡ ਨਾਲ ਹੈਲਪ ਕਰ ਸਕਦੇ ਹਾਂ, ਕਿਸੇ ਬੱਚੇ ਨੂੰ ਪੜ੍ਹਾ ਸਕਦੇ ਹੋ, ਕੋਈ ਸਲਮ ਬੱਚੇ ਨੂੰ ਕੋਈ ਤੁਸੀਂ ਐਜੂਕੇਸ਼ਨ ਟੀਚਿੰਗ ਲਾਈਨ 'ਤੇ ਹੈਲਪ ਕਰ ਸਕਦੇ ਹੋ। ਅਤੇ ਮਤਲਬ ਜੇ ਆਪਾਂ ਡੇਲੀ ਬੇਸਿਸ 'ਤੇ ਕੁਛ ਨਾ ਕੁਛ ਜਿਵੇਂ ਕਰਦੇ ਰਹੀਏ ਲੋਕਾਂ ਲਈ, ਤਾਂ ਉਹ ਛੋਟੀ ਚੀਜ਼ ਨਹੀਂ ਹੈਗੀ, ਉਹ ਆਪਾਂ ਛੋਟੇ ਛੋਟੇ FAD ਵੱਡੇ ਬਣ ਜਾਂਦੇ ਆ, ਉਹਨਾਂ ਲਈ ਬਹੁਤ ਵੱਡੀ ਚੀਜ਼ ਹੁੰਦੀ ਹੈ। ਕਿਸੇ ਜਿਵੇਂ ਸਲਮ ਬੱਚਿਆਂ ਨੂੰ ਪੜ੍ਹਾਇਆ ਹੈਗਾ, ਜੇ ਤੁਸੀਂ ਕਿਸੇ ਬੱਚੇ ਨੂੰ ਪੜ੍ਹਾ ਦੋਗੇ ਤਾਂ ਉਹਨਾਂ ਦੀ ਐਜੂਕੇਸ਼ਨ 'ਚ ਬਹੁਤ ਹੈਲਪ ਹੋ ਜੂਗੀ। ਅਤੇ ਆਪਣੇ ਸਾਰੇ ਰਿਲੀਜਨ 'ਚ, ਚਾਹੇ ਉਹ ਸਿੱਖ ਰਿਲੀਜਨ ਹੋ ਗਿਆ, ਚਾਹੇ ਕ੍ਰਿਸਚੈਨਿਟੀ ਹੋ ਗਈ, ਆਪਾਂ ਚੈਰਿਟੀ ਨੂੰ ਹਮੇਸ਼ਾ ਬਹੁਤ ਜ਼ਿਆਦਾ ਇੰਪੋਰਟੈਂਟ ਦਿੱਤੀ ਗਈ ਹੈ। ਦਸਵੰਧ ਕੱਢਣ ਦੀ ਗੱਲ ਜਾਂ 1/10 ਆਫ ਯੋਰ ਇਨਕਮ ਕੱਢਣ ਦੀ ਗੱਲ, ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਤੁਹਾਨੂੰ ਤੁਹਾਨੂੰ ਹੋਰ ਵੀ ਬਰਕਤ ਦਿੰਦਾ, ਅਤੇ ਲੋਕਾਂ ਦੀ ਹੈਲਪ ਕਰਨਾ ਥੋੜ੍ਹੀ ਰਿਸਪੋਂਸਿਬਿਲਿਟੀ ਹੁੰਦੀ ਹੈ। ਪਰ CSR ਤਾਂ ਹੁਣ ਆਇਆ ਹੈਗਾ, ਕਿ ਇਹ ਵੀ ਗਵਰਨਮੈਂਟ ਵੱਲੋਂ ਕਿ ਪ੍ਰੋਪਰ ਸੋਸ਼ਲ ਰਿਸਪੋਂਸਿਬਿਲਿਟੀ, ਬਟ ਐਜ਼ ਅ ਹਿਊਮਨ ਵੀ ਇਹ ਥੋੜ੍ਹੀ ਰਿਸਪੋਂਸਿਬਿਲਿਟੀ ਕਿ ਤੁਸੀਂ ਸੋਸਾਇਟੀ ਨੂੰ ਗਿਵ ਬੈਕ ਕਰੋ। ਅਤੇ ਮੈਂ ਜ਼ਰੂਰ ਚਾਹੂੰਗੀ ਕਿ ਇਹ ਅਸੀਂ ਛੋਟੇ ਬੱਚਿਆਂ ਅਤੇ ਯੂਥ 'ਚ ਇਹ ਚੀਜ਼ ਹੁਣ ਤੱਕ ਪਹੁੰਚ ਜਾਏ, ਕਿ ਤੁਸੀਂ ਇਸ ਚੀਜ਼ 'ਚ ਇਨਵੋਲਵ ਹੋ ਜਾਓਗੇ, ਤਾਂ ਮੈਨੂੰ ਇਹ ਲੱਗਦਾ ਕਿ ਯੂਥ 'ਚ ਜਿਹੜਾ ਡਿਪਰੈਸ਼ਨ ਹੈ, ਇਹ ਪ੍ਰੋਬਲਮ ਆ ਰਹੀਆਂ, ਉਹ ਆਪਣੇ ਆਪ ਸੋਲਵ ਹੋ ਜਾਣਗੀਆਂ। ਬਿਕੋਜ਼ ਜਦੋਂ ਤੁਸੀਂ ਬਾਕੀ ਲੋਕਾਂ ਨੂੰ ਦੇਖਦੇ ਹੋ ਕਿ ਅਸੀਂ ਲਾਈਫ ਬੈਟਰ ਕਰਦੇ ਹਾਂ, ਤਾਂ ਤੁਹਾਨੂੰ ਆਟੋਮੈਟਿਕਲੀ ਅੱਛਾ ਲੱਗਦਾ, ਫੀਲ ਗੁੱਡ ਫੈਕਟਰ ਆਉਂਦਾ ਹੈਗਾ, ਅਤੇ ਇੱਕ ਪਰਪਸ ਮਿਲਦਾ ਲਾਈਫ 'ਚ।
1: ਜੀ ਮੈਮ, ਸਾਡੇ ਨਾਲ ਜੁੜਨ ਦੇ ਲਈ ਔਰ ਸਰੋਤਿਆਂ ਦੇ ਨਾਲ ਆਪਣੇ ਬੇਸ਼ਕੀਮਤੀ ਵਿਚਾਰ ਸਾਂਝੇ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਸੋ ਮਚ
1: ਜੀ। ਜੀ ਦੋਸਤੋ, ਇਹ ਸਨ ਐਕਟ ਹਿਊਮਨ ਸੰਸਥਾ ਦੇ ਫਾਊਂਡਰ ਮੈਡਮ ਹਰਲੀਨ ਕੌਰ ਜੀ, ਜਿਨ੍ਹਾਂ ਨੇ ਸਾਡੇ ਨਾਲ ਆਪਣੀ ਸੰਸਥਾ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਔਰ ਇਹਨਾਂ ਨੇ ਦੱਸਿਆ ਵੀ ਇਹਨਾਂ ਦੀ ਸੰਸਥਾ ਕੁਦਰਤ ਦੀ ਸਾਂਭ ਸੰਭਾਲ ਕਿਵੇਂ ਕਰ ਰਹੀ ਹੈ, ਕਿਵੇਂ ਇਨਸਾਨੀਅਤ ਦੀ ਸੇਵਾ ਕਰ ਰਹੀ ਹੈ, ਕਿਵੇਂ ਲੋੜਵੰਦਾਂ ਤੱਕ ਜਿਹੜਾ ਆ ਉਹ ਮਦਦ ਪਹੁੰਚਾ ਰਹੀ ਹੈ। ਸੋ ਤੁਹਾਨੂੰ ਅੱਜ ਦੀ ਗੱਲਬਾਤ ਕਿਵੇਂ ਦੀ ਲੱਗੀ, ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਾ, ਤੁਸੀਂ ਸਾਨੂੰ ਆਪਣੇ ਵਿਚਾਰ ਸਾਡੇ ਵਟਸਐਪ ਨੰਬਰ 9855 10 10 27 'ਤੇ ਦੇ ਸਕਦੇ ਹੋ। ਸੋ ਵੈਸੇ ਅੱਜ ਦੀ ਇਹ ਗੱਲਬਾਤ ਸਾਨੂੰ ਸਭ ਤੋਂ ਇਹ ਵੱਡੀ ਖਾਸ ਸੁਨੇਹਾ ਦੇ ਕੇ ਗਈ ਹੈ ਕਿ ਜੇਕਰ ਇਰਾਦੇ ਨੇਕ ਹੋਣ ਤਾਂ ਇੱਕ ਇਨਸਾਨ ਹਜ਼ਾਰਾਂ ਜ਼ਿੰਦਗੀਆਂ ਦੇ ਵਿੱਚ ਬਦਲਾਵ ਲਿਆ ਸਕਦਾ ਹੈ, ਹਜ਼ਾਰ ਘਰਾਂ ਦੇ ਵਿੱਚ ਖੁਸ਼ੀਆਂ ਦੇ ਦੀਵੇ ਜਗਾ ਸਕਦਾ ਹੈ। ਸੋ ਅੱਜ ਦੀ ਇਸ ਗੱਲਬਾਤ ਨੇ ਸਾਨੂੰ ਇਹ ਸਮਝਾਇਆ ਹੈ ਕਿ ਸਮਾਜ ਨੂੰ ਬਦਲਣ ਦੇ ਲਈ ਹਮੇਸ਼ਾ ਵੱਡੇ ਸਰੋਤਾਂ ਦੀ ਲੋੜ ਨਹੀਂ ਹੁੰਦੀ, ਲੋੜ ਹੁੰਦੀ ਹੈ ਵੱਡੀ ਸੋਚ ਦੀ। ਅਤੇ ਸਮਾਜ ਦੇ ਲਈ ਕੁਝ ਚੰਗਾ ਕਰਨ ਦੇ ਜਜ਼ਬੇ ਦੀ, ਜੇ ਅਸੀਂ ਇੱਕ ਪੌਦਾ ਲਗਾਉਂਦੇ ਹਾਂ ਜਾਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਤਾਂ ਸੱਚ ਜਾਣਿਓ ਮਨ ਨੂੰ ਜਿਹੜੀ ਸੱਚੀ ਖੁਸ਼ੀ ਮਿਲੇਗੀ ਜਾਂ ਰੂਹ ਨੂੰ ਜਿਹੜਾ ਮਿੱਠਾ ਸਕੂਨ ਮਿਲੇਗਾ ਉਸ ਦਾ ਵੱਖਰਾ ਹੀ ਸਵਾਦ ਹੋਏਗਾ। ਜਿਵੇਂ ਮੈਮ ਨੇ ਦੱਸਿਆ ਕਿ ਜਦੋਂ ਦਿਨ ਭਰ ਉਹ ਸਮਾਜ ਭਲਾਈ ਦੇ ਕੰਮ ਕਰਦੇ ਨੇ, ਰਾਤ ਨੂੰ ਜਦੋਂ ਸੌਣ ਲੱਗਦੇ ਨੇ ਉਸ ਵਕਤ ਉਹਨਾਂ ਨੂੰ ਇਹੀ ਅਹਿਸਾਸ ਦਿਲ ਦੇ ਵਿੱਚ ਹੁੰਦਾ ਹੈ ਕਿ ਉਹਨਾਂ ਨੇ ਦੁਨੀਆ ਦੇ ਲਈ, ਲੋਕਾਂ ਦੇ ਲਈ ਕੁਝ ਚੰਗਾ ਕੀਤਾ। ਸੋ ਇੱਥੇ ਇੱਕ ਗੱਲ ਹੋਰ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਰੁੱਖ ਜਿਹੜੇ ਨੇ ਸਿਰਫ ਧਰਤੀ ਨੂੰ ਹਰਿਆ ਭਰਿਆ ਬਣਾਉਂਦੇ ਹਨ, ਰੁੱਖ ਸਿਰਫ ਧਰਤੀ ਨੂੰ ਹਰਿਆ ਭਰਿਆ ਨਹੀਂ ਬਣਾਉਂਦੇ, ਸਗੋਂ ਸਾਡੀ ਸੋਚ ਨੂੰ ਵੀ ਹਰਿਆ ਭਰਿਆ ਬਣਾਉਂਦੇ ਨੇ। ਜਦੋਂ ਅਸੀਂ ਰੁੱਖਾਂ ਵੱਲ ਵੇਖਦੇ ਹਾਂ ਤਾਂ ਸਾਨੂੰ ਇੱਕ ਵੱਖਰਾ

ਆਨੰਦ ਆਉਂਦਾ ਹੈ, ਅਸੀਂ ਕੁਦਰਤ ਦੇ ਬਹੁਤ ਨੇੜੇ ਮਹਿਸੂਸ ਕਰਦੇ ਹਾਂ ਖੁਦ ਨੂੰ। ਸੋ ਅੱਜ ਦੇ ਦਿਨ ਇਹ ਸਾਨੂੰ ਪ੍ਰਣ ਲੈਣਾ ਪਏਗਾ ਕਿ ਅਸੀਂ ਆਪਣੇ ਆਸੇ ਪਾਸੇ ਆਲੇ ਦੁਆਲੇ ਜਿਹੜਾ ਆ ਉਹ ਪੌਦੇ ਜ਼ਰੂਰ ਲਗਾਵਾਂਗੇ ਔਰ ਉਸਦੀ ਸਾਂਭ ਸੰਭਾਲ ਕਰਾਂਗੇ, ਔਰ ਜਿੱਥੇ ਵੀ ਮੌਕਾ ਮਿਲੇ ਇਨਸਾਨੀਅਤ ਦਾ ਹੱਥ ਜ਼ਰੂਰ ਫੜਾਂਗੇ, ਔਰ ਕਾਦਰ ਦੀ ਇਸ ਕੁਦਰਤ ਦੀ ਸਾਂਭ ਸੰਭਾਲ ਕਰਨ ਦਾ ਜਿਹੜਾ ਸਾਡਾ ਫਰਜ਼ ਬਣਦਾ ਹੈ ਉਸ ਨੂੰ ਅਸੀਂ ਬਖੂਬੀ ਨਿਭਾਵਾਂਗੇ, ਔਰ ਇਸ ਨੂੰ ਬਖੂਬੀ ਨਿਭਾਉਣ ਦੇ ਨਾਲ ਨਾਲ ਸਮਾਜ ਦੇ ਵਿੱਚ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ, ਕਿਉਂਕਿ ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਖੂਬਸੂਰਤ ਨਿਆਮਤਾਂ ਬਖਸ਼ੀਆਂ ਹੋਈਆਂ ਨੇ। ਸੋ ਸਾਡਾ ਹੀ ਫਰਜ਼ ਬਣਦਾ ਹੈ ਕੁਦਰਤ ਦੇ ਪ੍ਰਤੀ ਕੁਝ ਚੰਗਾ ਕੀਤਾ ਜਾਵੇ।

102.7 FM Rainbow, 103.6 MHz ਔਰ ਨਾਲ ਦੀ ਨਾਲ ਨਿਊਜ਼ ਓਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਨਾਲ। ਤੇ ਸਟੂਡੀਓ ਤੇ ਸਮਾਂ ਇਸ ਵਕਤ 8:23 ਤੇ 31 ਸੈਕਿੰਡ ਹੋ ਚੁੱਕੇ ਨੇ ਸਟੂਡੀਓ ਦੀ ਘੜੀ ਤੇ। ਸੋ ਹੁਣ ਮੈਂ ਇੱਕ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਜਾ ਰਿਹਾ ਕਿ ਕਦੀ ਸੋਚਿਆ ਹੈ ਕਿ ਤੁਸੀਂ ਕਿ ਅੰਤਰਿਕਸ਼ ਦੇ ਭੇਜੀ ਕੋਈ ਵੀ ਚੀਜ਼ ਜਾਂ ਕੋਈ ਵੀ ਮਸ਼ੀਨ ਉਮਰ ਦਰਾਜ਼ ਹੋ ਸਕਦੀ ਹੈ ਪਰ ਉਸਦਾ ਕੰਮ ਅਜੇ ਵੀ ਬਾਕੀ ਹੋਵੇ ਔਰ ਉਸ ਉਮਰ ਦਰਾਜ਼ ਮਸ਼ੀਨ ਨੂੰ ਬਚਾਉਣ ਦੇ ਲਈ ਕੁਝ ਉਪਰਾਲਾ ਕੀਤਾ ਜਾਏ। ਜੀ ਹਾਂ, ਅਮਰੀਕੀ ਅੰਤਰਿਕਸ਼ ਏਜੰਸੀ ਨਾਸਾ ਜਿਹੜੀ ਹੈ ਇਸ ਵਕਤ ਆਪਣੇ 22 ਸਾਲ ਪੁਰਾਣੇ ਨੀਲ ਵੇਲਸ ਸਵਿਫਟ ਓਬਜ਼ਰਵੇਟਰੀ ਨੂੰ ਪ੍ਰਿਥਵੀ ਤੋਂ ਡਿੱਗਣ ਦੇ ਲਈ ਬਚਾਉਣ ਦੇ ਲਈ ਇੱਕ ਇਤਿਹਾਸ ਦੇ ਵਿੱਚ ਪਹਿਲਾ ਰੋਬੋਟਿਕ ਰੈਸਕਿਊ ਮਿਸ਼ਨ ਸ਼ੁਰੂ ਕਰਨ ਜਾ ਰਹੀ ਹੈ। ਜੀ ਹਾਂ, ਸਾਲ 2004 ਦੇ ਵਿੱਚ ਲਾਂਚ ਕੀਤਾ ਗਿਆ ਇਹ ਸਪੇਸ ਟੈਲੀਸਕੋਪ ਹੁਣ ਬ੍ਰਹਿਮੰਡ ਦੇ ਵਿੱਚ ਹੋਣ ਵਾਲੇ ਗਾਮਾ ਰੇ ਵਰਸਟ ਸੁਪਰਨੋਵਾ ਔਰ ਕਈ ਰਹੱਸਮਈ ਅੰਤਰਿਕਸ਼ ਘਟਨਾਵਾਂ ਦਾ ਅਧਿਐਨ ਕਰਦਾ ਰਿਹਾ ਹੈ ਲੇਕਿਨ ਲਗਾਤਾਰ ਸੋਰ ਤੂਫਾਨਾਂ ਦੇ ਕਾਰਨ ਇਹਦੀ ਕਕਸ਼ਾ ਦੇ ਵਿੱਚ ਹੌਲੀ ਹੌਲੀ ਜਿਹੜਾ ਇਹ ਆਪਣੀ ਕਕਸ਼ਾ ਤੋਂ ਜਿਹੜਾ ਨੀਚੇ ਆਉਣ ਲੱਗ ਗਿਆ ਜਿਹਦੇ ਵਿੱਚ ਭਵਿੱਖ ਦੇ ਲਈ ਇਹਦੇ ਪ੍ਰਿਥਵੀ ਦੇ ਵਾਯੂਮੰਡਲ ਦੇ ਵਿੱਚ ਪ੍ਰਵੇਸ਼ ਕਰਨ ਦਾ ਖਤਰਾ ਵੱਧਦਾ ਜਾ ਰਿਹਾ ਹੈ। ਸੋ ਇਸੇ ਹੀ ਚੁਣੌਤੀ ਨੂੰ ਨਿਪਟਣ ਦੇ ਲਈ ਜਿਹੜਾ ਨਾਸਾ ਨੇ ਇੱਕ ਰੋਬੋਟਿਕ ਸਪੇਸ ਕਰਾਫਟ ਭੇਜਿਆ ਹੈ ਔਰ ਇਹ ਸਪੇਸ ਕਰਾਫਟ ਜਿਹੜਾ ਆ ਸਵਿਫਟ ਓਬਜ਼ਰਵੇਟਰੀ ਤੱਕ ਪਹੁੰਚੇਗਾ ਅਤੇ ਉਸਨੂੰ ਹੌਲੀ ਹੌਲੀ ਜਿਹੜਾ ਆ ਅੰਤਰਿਕਸ਼ ਦੀ ਕਕਸ਼ਾ ਦੇ ਵਿੱਚ ਜਿਹੜਾ ਆ ਭੇਜ ਦੇਵੇਗਾ ਔਰ ਜੇਕਰ ਇਹ ਮਿਸ਼ਨ ਸਫਲ ਹੁੰਦਾ ਹੈ ਤਾਂ ਸਵਿਫਟ ਓਬਜ਼ਰਵੇਟਰੀ ਦੀ ਉਮਰ ਕਈ ਸਾਲਾਂ ਤੱਕ ਜਿਹੜੀ ਆ ਵੱਧ ਸਕਦੀ ਹੈ। ਸੋ ਇਹ ਜਿਹੜਾ ਮਿਸ਼ਨ ਹੈ ਸਿਰਫ ਇੱਕ ਟੈਲੀਸਕੋਪ ਨੂੰ ਬਚਾਉਣ ਦਾ ਹੀ ਕੋਸ਼ਿਸ਼ ਨਹੀਂ ਹੈ ਬਲਕਿ ਭਵਿੱਖ ਦੇ ਵਿੱਚ ਅੰਤਰਿਕਸ਼ ਅਭਿਆਨਾਂ ਦੇ ਲਈ ਇੱਕ ਨਈ ਦਿਸ਼ਾ ਜਿਹੜੀ ਆ ਉਹ ਤਿਆਰ ਕਰੇਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਪੁਰਾਣੇ ਉਪਗ੍ਰਹਿ ਜਿਹੜੇ ਹੋਣਗੇ ਜਾਂ ਅੰਤਰਿਕਸ਼ ਯਾਨਾਂ ਦੀ ਮੁਰੰਮਤ ਜਿਹੜੀ ਆ ਉਹਨਾਂ ਦੇ ਦੁਬਾਰਾ ਤੋਂ ਉਹਨਾਂ ਨੂੰ ਉਪਯੋਗ ਦੇ ਵਿੱਚ ਲਿਆਉਣ ਦੇ ਲਈ ਇੱਕ ਰਸਤਾ ਇੱਕ ਨਵਾਂ ਆਸਾਨ ਜ਼ਰੀਆ ਬਣ ਸਕੇਗੀ। ਸੋ ਬਾਕੀ ਹੈ ਨਾ ਕਮਾਲ ਦੀ ਗੱਲ ਔਰ ਇਸੇ ਤਰ੍ਹਾਂ ਦੇ ਕਮਾਲ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਹੋ ਰਹੇ ਨੇ। ਫਿਲਹਾਲ ਇੰਜੋਏ ਕਰਦੇ ਹਾਂ ਸਤਿੰਦਰ ਸਰਤਾਜ ਦੀ ਖੂਬਸੂਰਤ ਆਵਾਜ਼ ਦੇ ਵਿੱਚ ਗੀਤ ਔਰ ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂ ਬਾਤਾਂ ਦੇ ਨਾਲ।

ਸੋ ਵਾਕਈ ਕਮਾਲ ਹੋ ਜਾਂਦਾ ਹੈ ਜੇਕਰ ਤੁਸੀਂ ਕੁਝ ਕਰ ਗੁਜ਼ਰਨ ਦਾ ਜਜ਼ਬਾ ਆਪਣੇ ਅੰਦਰ ਰੱਖਦੇ ਰਹੋ ਔਰ ਤੁਹਾਡੇ ਅੰਦਰ ਮਿਹਨਤ ਕਰਨ ਦਾ ਹੁਨਰ ਹੋਵੇ ਔਰ ਤੁਸੀਂ ਕੁਝ ਵੱਡੀ ਸੋਚ ਰੱਖਦੇ ਹੋ ਤਾਂ ਜ਼ਿੰਦਗੀ ਦੇ ਵਿੱਚ ਸਭ ਕੁਝ ਮਿਲਦਾ ਹੈ। ਔਰ ਸਟੂਡੀਓ ਘੜੀ 'ਤੇ ਸਮਾਂ 8:28 ਹੋ ਚੁੱਕੇ ਨੇ ਔਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਨੂੰ ਇੱਥੇ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ ਹੈ ਜਨਾਬ। ਠੀਕ 8:30 ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ ਔਰ 8:40 'ਤੇ ਹੋਏਗਾ ਮਿਊਜ਼ੀਕਲੀ ਬੈਕ ਟੂ ਬੈਕ ਸਫ਼ਰ ਪੰਜਾਬੀ ਗੀਤਾਂ ਦਾ ਖੂਬਸੂਰਤ ਪ੍ਰੋਗਰਾਮ ਅੱਡੀ ਟੱਪਾ ਔਰ 9:00 ਆਗਾਜ਼ ਹੋਏਗਾ ਤੁਹਾਡੇ ਔਰ ਮੇਰੇ ਸਭ ਦੇ ਫੇਵਰੇਟ ਵਾਲੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ 9855-10-10-27 'ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਨਜ਼ਮ ਸ਼ਾਇਰੀ ਪੋਇਟਰੀ ਤੁਹਾਨੂੰ ਬੇਹੱਦ ਪਸੰਦ ਹੈ, ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ, ਤੁਸੀਂ ਕੁਝ ਖਾਸ ਟੈਲੈਂਟ ਰੱਖਦੇ ਹੋ, ਬੁਝਾਰਤ ਪਾ ਸਕਦੇ ਹੋ, ਪੰਜਾਬੀ ਵਿਰਸੇ ਦੀ ਬੁੱਕਲ ਦੇ ਵਿੱਚ ਛੁਪੀਆਂ ਹੋਈਆਂ ਕੁਝ ਕਹਾਣੀਆਂ, ਕੁਝ ਯਾਦਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ 9855-10-10-27 'ਤੇ ਦਿਲ ਦੀਆਂ ਗੱਲਾਂ ਦਿਲ ਖੋਲ੍ਹ ਕੇ ਕਰ ਸਕਦੇ ਹੋ। ਸੋ ਫਿਲਹਾਲ ਠੀਕ 8:30 ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ। ਸੋ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਾ ਤੁਸੀਂ ਇਹ ਵੀ ਦੱਸ ਸਕਦੇ ਹੋ ਸਾਨੂੰ, ਔਰ ਤੁਸੀਂ ਕਿਸੇ ਦੀ ਹੈਲਪ ਕੀਤੀ ਹੋਵੇ ਔਰ ਤੁਸੀਂ ਵੀ ਕਿਸੇ ਦੀ ਮਦਦ ਕਰ ਰਹੇ ਹੋਵੋ ਜਾਂ ਤੁਸੀਂ ਵੀ ਕੋਈ ਆਪਣੇ ਆਸ ਪਾਸ ਬੂਟੇ ਲਾਉਂਦੇ ਹੋ, ਉਹਨਾਂ ਦੀ ਸਾਂਭ ਸੰਭਾਲ ਕਰਦੇ ਹੋ ਜਾਂ ਪਰਿਆਵਰਨ ਨੂੰ ਬਚਾਉਣ ਦੇ ਲਈ ਤੁਸੀਂ ਕੀ ਕਰ ਰਹੇ ਹੋ, ਇਹ ਵੀ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਸੋ ਫਿਲਹਾਲ ਚੱਲਦੇ ਹਾਂ ਅਤੇ ਮਿਲਾਂਗੇ ਠੀਕ 8:40 'ਤੇ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਪੰਜਾਬੀ ਦੇ ਵਿੱਚ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ। ਮਾਰਨਿੰਗ ਨਿਊਜ਼, ਹੈਵ ਅ ਗ੍ਰੇਟ

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਹਵਾਈ ਯਾਤਰਾ ਨੂੰ ਹੁਲਾਰਾ ਦੇਣ ਲਈ ਖੇਤਰੀ ਹਵਾਈ ਸੰਪਰਕ ਯੋਜਨਾ ਵਿਕਸਿਤ ਉਡਾਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੀਮਤਾਂ 'ਤੇ ਕੰਟਰੋਲ ਲਈ ਪਿਆਜ਼ ਦੀ ਖਰੀਦ ਕੀਮਤ ਵਿੱਚ 13% ਦਾ ਵਾਧਾ ਕਰਕੇ 2,135 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਪ੍ਰਮੁੱਖ ਆਰਥਿਕ ਭਾਈਵਾਲ ਵਜੋਂ ਭਾਰਤ ਦੀ ਸ਼ਲਾਘਾ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਦੇਸ਼ ਦੇ ਬਹੁਤੇ ਹਿੱਸਿਆਂ 'ਚ ਭਾਰੀ ਬਾਰਿਸ਼ ਜਾਰੀ ਰਹੇਗੀ। ਪੰਜਾਬ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਲਈ 8 ਜੁਲਾਈ ਤੱਕ ਯੈਲੋ ਅਲਰਟ ਜਾਰੀ। ਅਤੇ ਫਰਾਂਸ ਅਤੇ ਮੋਰੱਕੋ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਦੇ ਨਾਲ ਨਾਲ ਦੂਰ ਦੁਰਾਡੇ ਇਲਾਕਿਆਂ ਵਿੱਚ ਹਵਾਈ ਯਾਤਰਾ ਨੂੰ ਹੁਲਾਰਾ ਦੇਣ ਲਈ ਖੇਤਰੀ ਹਵਾਈ ਸੰਪਰਕ ਯੋਜਨਾ ਵਿਕਸਿਤ ਉਡਾਨ 'ਤੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਕੱਲ੍ਹ ਸ਼੍ਰੀ ਮੋਦੀ ਨੇ ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ 'ਤੇ ਇੱਕ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਵੀ ਕੀਤਾ, ਜਿਸ ਨਾਲ ਭਾਰਤ ਸਿਵਲ ਹਵਾਬਾਜ਼ੀ ਬੁਨਿਆਦੀ ਢਾਂਚੇ ਅਤੇ ਖੇਤਰੀ ਸੰਪਰਕ ਨੂੰ ਮਜ਼ਬੂਤੀ ਮਿਲੇਗੀ।
1: उड़ान योजना के नए चरण की भी शुरुआत हुई है। इसके तहत छोटे छोटे शहरों और दूर दराज के क्षेत्रों को एयर कनेक्टिविटी से जोड़ा जाएगा। साथ ही अब जयपुर में मेट्रो का विस्तार भी होने जा रहा है।
0: ਸਿਵਲ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਵਿਕਸਿਤ ਉਡਾਨ ਯੋਜਨਾ ਦੀ ਸ਼ੁਰੂਆਤ ਭਾਰਤ ਦੇ ਖੇਤਰੀ ਸੰਪਰਕ ਵਿੱਚ ਅਗਲੇ ਅਧਿਆਇ ਦੀ ਸ਼ੁਰੂਆਤ ਹੈ। ਸ਼੍ਰੀ ਨਾਇਡੂ ਨੇ ਕਿਹਾ ਕਿ 28,840 ਕਰੋੜ ਰੁਪਏ ਤੋਂ ਵੱਧ ਦੇ ਬਜਟ ਨਾਲ ਸ਼ੁਰੂ ਕੀਤੀ ਗਈ ਇਹ ਯੋਜਨਾ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਹਵਾਈ ਸੰਪਰਕ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲ 100 ਤੋਂ ਵੱਧ ਨਵੇਂ ਹਵਾਈ ਅੱਡਿਆਂ ਅਤੇ 200 ਹੈਲੀਪੈਡਾਂ ਦੇ ਵਿਕਾਸ ਵਿੱਚ ਮਦਦ ਕਰੇਗੀ, ਜਿਸ ਨਾਲ ਲੱਖਾਂ ਲੋਕਾਂ ਲਈ ਕਿਫਾਇਤੀ ਹਵਾਈ ਸਫ਼ਰ ਦਾ ਸੁਪਨਾ ਸਾਕਾਰ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਗੁਜਰਾਤ ਦੇ ਸਾਨੰਦ ਵਿੱਚ ਆਧੁਨਿਕ CG ਸੈਮੀ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸਹੂਲਤ ਦਾ ਉਦਘਾਟਨ

ਕੀਤਾ। ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਵੀ ਮੌਜੂਦ ਸਨ। ਇਸ ਮੌਕੇ 'ਤੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਦੀ ਵਿਸ਼ਾਲ ਇਲੈਕਟ੍ਰੋਨਿਕਸ ਕ੍ਰਾਂਤੀ ਵਿੱਚ ਅਗਲਾ ਕਦਮ ਹੈ, ਜਿਸ ਨੇ ਦੇਸ਼ ਨੂੰ ਪਹਿਲਾਂ ਹੀ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੋਬਾਈਲ ਫੋਨ ਨਿਰਮਾਤਾ ਵਜੋਂ ਸਥਾਪਿਤ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਭਾਰਤ ਮਹੱਤਵਪੂਰਨ ਅਤੇ ਉੱਚ ਟੈਕਨੋਲੋਜੀ ਖਣਿਜਾਂ ਵਿੱਚ ਆਤਮ ਨਿਰਭਰਤਾ ਹਾਸਲ ਕਰਨ ਵੱਲ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਨਾਲ ਪੂਰੀ ਘਰੇਲੂ ਸਪਲਾਈ ਲੜੀ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਵਿਕਸਿਤ ਭਾਰਤ ਦ੍ਰਿਸ਼ਟੀਕੋਣ ਅਤੇ ਮੇਕ ਇਨ ਇੰਡੀਆ ਪਹਿਲਕਦਮੀ ਦਾ ਅਗਲੇ ਪੜਾਅ ਦੱਸਿਆ। ਸਰਕਾਰ ਨੇ ਕੀਮਤ ਸਥਿਰਤਾ ਲਈ ਪਿਆਜ਼ ਦੀ ਖਰੀਦ ਕੀਮਤ ਵਿੱਚ 13% ਦਾ ਵਾਧਾ ਕੀਤਾ ਹੈ। ਹੁਣ ਪਿਆਜ਼ ਦੀ ਖਰੀਦ ਕੀਮਤ 1,875 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕੇ 2,125 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਸੋਧੀ ਹੋਈ ਖਰੀਦ ਕੀਮਤ ਨਾਲ ਪਿਆਜ਼ ਉਗਾਉਣ ਵਾਲੇ ਕਿਸਾਨਾਂ ਨੂੰ ਬਿਹਤਰ ਕੀਮਤ ਮਿਲੇਗੀ ਅਤੇ ਬਫਰ ਖਰੀਦ ਯਤਨਾਂ ਨੂੰ ਵੀ ਹੁਲਾਰਾ ਮਿਲੇਗਾ। ਸਰਕਾਰ ਦੇ ਕੀਮਤ ਸਥਿਰਤਾ ਭੰਡਾਰ ਲਈ ਨੈਫਡ ਅਤੇ NCCF ਰਾਹੀਂ ਪਿਆਜ਼ ਦੀ ਖਰੀਦ ਕੀਤੀ ਜਾ ਰਹੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2025-26 ਲਈ ਦੂਜੇ ਅਗਾਉਂ ਅਨੁਮਾਨ ਅਨੁਸਾਰ ਪਿਆਜ਼ ਦਾ ਉਤਪਾਦਨ 307 ਲੱਖ ਮੀਟ੍ਰਿਕ ਟਨ ਤੋਂ ਵੱਧ ਹੋਣ ਦਾ ਅਨੁਮਾਨ ਹੈ। ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਕਾਫੀ ਸਟਾਕ ਹੈ ਅਤੇ ਇਸ ਸਮੇਂ ਪਿਆਜ਼ ਦੀ ਸਪਲਾਈ 'ਚ ਕੋਈ ਕਮੀ ਨਹੀਂ ਹੈ। ਪਿਆਜ਼ ਦੀ ਬਰਾਮਦ ਵੀ ਆਮ ਵਾਂਗ ਬਣੀ ਹੋਈ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਐਥਾਨੋਲ ਕੋਈ ਨਵਾਂ ਸੰਕਲਪ ਨਹੀਂ ਹੈ ਅਤੇ ਇਹ 1 ਸਦੀ ਤੋਂ ਵੱਧ ਸਮੇਂ ਤੋਂ ਵਰਤਿਆ ਜਾ ਰਿਹਾ ਹੈ। ਰਾਜਸਥਾਨ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੁਰੀ ਨੇ ਕਿਹਾ ਕਿ ਸਰਕਾਰ ਆਪਣੇ ਬਾਇਓਫਿਊਲ ਮਿਸ਼ਨ ਪ੍ਰੋਗਰਾਮ ਦੀ ਰਚਨਾਤਮਕ ਆਲੋਚਨਾ ਦਾ ਸਵਾਗਤ ਕਰਦੀ ਹੈ। ਉਹਨਾਂ ਭਰੋਸਾ ਦਿੱਤਾ ਕਿ ਸਰਕਾਰ ਸੁਝਾਵਾਂ ਦੇ ਆਧਾਰ 'ਤੇ ਜ਼ਰੂਰੀ ਸੁਧਾਰ ਕਰੇਗੀ। ਸ਼੍ਰੀ ਪੁਰੀ ਨੇ ਕਿਹਾ ਕਿ ਭਾਰਤ ਵਿੱਚ ਐਥਾਨੋਲ ਮਿਸ਼ਰਨ ਦਾ ਵਿਚਾਰ ਸਭ ਤੋਂ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਇਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਭਾਰਤ ਨੂੰ ਇੱਕ ਪ੍ਰਮੁੱਖ ਆਰਥਿਕ ਭਾਈਵਾਲ ਦੱਸਿਆ ਹੈ। ਇੱਕ ਬਿਆਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਦੇ ਰੂਪ ਵਿੱਚ ਭਾਰਤ ਆਸਟ੍ਰੇਲੀਆ ਲਈ ਇੱਕ ਮਹੱਤਵਪੂਰਨ ਆਰਥਿਕ ਭਾਈਵਾਲ ਹੈ। ਸ਼੍ਰੀ ਐਲਬਨੀਜ਼ ਨੇ ਕਿਹਾ ਕਿ ਰਿਸ਼ਤਾ ਇੱਕ ਵਿਆਪਕ ਰਣਨੀਤਿਕ ਭਾਈਵਾਲੀ 'ਤੇ ਬਣਿਆ ਅਤੇ ਡੂੰਘੇ ਆਰਥਿਕ ਅਤੇ ਸੱਭਿਆਚਾਰਕ ਸੰਬੰਧਾਂ 'ਤੇ ਆਧਾਰਿਤ ਹੈ। ਉਹਨਾਂ ਅੱਗੇ ਕਿਹਾ ਕਿ ਵਪਾਰ, ਰੱਖਿਆ, ਸੁਰੱਖਿਆ ਅਤੇ ਤਕਨੋਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਦੋਵਾਂ ਦੇਸ਼ਾਂ ਲਈ ਆਪਸੀ ਤੌਰ 'ਤੇ ਲਾਭਦਾਇਕ ਸਾਬਤ ਹੋ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਇਸ ਦੌਰੇ ਦੌਰਾਨ ਡਾਕਟਰ ਜੈਸ਼ੰਕਰ ਇਹਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਦੌਰੇ ਦਾ ਉਦੇਸ਼ ਇਹਨਾਂ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਖੇਤਰੀ ਵਿਕਾਸ ਅਤੇ ਆਪਸੀ ਹਿੱਤ ਦੇ ਮੁੱਦਿਆਂ ਬਾਰੇ ਸਲਾਹ ਮਸ਼ਵਰਾ ਕਰਨਾ ਹੈ। ਓਮਾਨ ਦੇ ਆਪਣੇ ਦੌਰੇ ਤੋਂ ਬਾਅਦ ਡਾਕਟਰ ਜੈਸ਼ੰਕਰ 13 ਜੁਲਾਈ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 2028-29 ਕਾਰਜਕਾਲ ਲਈ ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ 14 ਅਤੇ 15 ਜੁਲਾਈ ਨੂੰ ਉਹ ਬ੍ਰਸਲਸ ਵਿੱਚ ਭਾਰਤ ਯੂਰਪੀ ਯੂਨੀਅਨ ਵਪਾਰ ਅਤੇ ਤਕਨੋਲੋਜੀ ਪ੍ਰੀਸ਼ਦ ਦੀ 3ਜੀ ਮੀਟਿੰਗ ਵਿੱਚ ਹਿੱਸਾ ਲੈਣਗੇ ਅਤੇ ਯੂਰਪੀਅਨ ਯੂਨੀਅਨ ਅਤੇ ਬੈਲਜੀਅਮ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕਰਨਗੇ। ਫੌਜ ਨੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਦਹਿਸ਼ਤਗਰਦੀ ਵਿਰੋਧੀ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਸੰਗਠਨ ਲਸ਼ਕਰ ਏ ਤਾਇਬਾ ਨਾਲ ਜੁੜੇ 2 ਦਹਿਸ਼ਤਗਰਦਾਂ ਨੂੰ ਸੰਘਣੇ ਜੰਗਲਾਂ ਵਿੱਚ ਘੇਰ ਲਿਆ ਗਿਆ। ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਸ਼ੁੱਕਰਵਾਰ ਦੁਪਹਿਰ ਬਾਅਦ ਮਿਮੰਦਰ ਦੇ ਜੰਗਲੀ ਇਲਾਕੇ ਵਿੱਚ 2 ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਤੋਂ ਬਾਅਦ ਸ਼ੁਰੂ ਕੀਤੀ ਗਈ। ਫੌਜ, ਜੰਮੂ ਕਸ਼ਮੀਰ ਪੁਲਿਸ ਅਤੇ CRPF ਦੀ ਸਾਂਝੀ ਕਾਰਵਾਈ ਵਿੱਚ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਅਤੇ 4 ਪਿੰਡਾਂ ਨੂੰ ਦਹਿਸ਼ਤਗਰਦਾਂ ਤੋਂ ਮੁਕਤ ਕਰਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ 'ਚ ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਕੀਤੀ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕੱਲ੍ਹ ਸ਼੍ਰੀ ਅਮਰਨਾਥ ਯਾਤਰਾ ਦੇ ਸਮੁੱਚੇ ਪ੍ਰਬੰਧਾਂ ਅਤੇ ਜ਼ਮੀਨੀ ਸਥਿਤੀ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਪ ਰਾਜਪਾਲ ਨੇ ਕਿਹਾ ਕਿ ਯਾਤਰਾ ਸੁਪਰੀਮ ਕੋਰਟ ਦੁਆਰਾ ਤੈਅ ਰਸਤਿਆਂ 'ਤੇ ਸ਼ਰਧਾਲੂਆਂ ਦੀ ਆਵਾਜਾਈ ਦੀ ਸੀਮਾ ਅਨੁਸਾਰ ਹੋ ਰਹੀ ਹੈ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਰਜਿਸਟ੍ਰੇਸ਼ਨ ਪ੍ਰੋਗਰਾਮ ਦੀ ਪਾਲਣਾ ਲਾਜ਼ਮੀ ਹੈ। ਮੀਟਿੰਗ ਦੌਰਾਨ ਇਹ ਸਪਸ਼ਟ ਕੀਤਾ ਗਿਆ ਕਿ ਸਿਰਫ ਨਿਰਧਾਰਿਤ ਤਰੀਕ ਲਈ ਵੈਧ ਰਜਿਸਟ੍ਰੇਸ਼ਨ ਵਾਲੇ ਸ਼ਰਧਾਲੂਆਂ ਨੂੰ ਹੀ ਪਵਿੱਤਰ ਗੁਫਾ ਤੀਰਥ ਸਥਾਨ ਵੱਲ ਜਾਣ ਵਾਲੇ ਰਸਤਿਆਂ 'ਤੇ ਅੱਗੇ ਵਧਣ ਦੀ ਆਗਿਆ ਦਿੱਤੀ ਜਾਏਗੀ ਅਤੇ ਸਾਰੇ ਇੱਛੁਕ ਸ਼ਰਧਾਲੂਆਂ ਨੂੰ ਜੰਮੂ ਕਸ਼ਮੀਰ ਦੀ ਯਾਤਰਾ 'ਤੇ ਜਾਣ ਤੋਂ ਪਹਿਲਾਂ ਲਾਜ਼ਮੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ।

0: ਇਸ ਦੌਰਾਨ ਯਾਤਰਾ ਲਗਾਤਾਰ ਸੁਚਾਰੂ ਢੰਗ ਨਾਲ ਅੱਗੇ ਵੱਧ ਰਹੀ ਹੈ। ਕੱਲ੍ਹ 19,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਬਾਰਿਸ਼ ਜਾਰੀ ਰਹੇਗੀ। ਉੱਤਰ ਪੱਛਮੀ ਬੰਗਾਲ ਦੀ ਖਾੜੀ ਉੱਤੇ ਸਪਸ਼ਟ ਤੌਰ 'ਤੇ ਘੱਟ ਦਬਾਅ ਵਾਲੇ ਖੇਤਰ ਨਾਲ ਅਗਲੇ 4 ਤੋਂ 5 ਦਿਨਾਂ ਤੱਕ ਕੇਂਦਰੀ ਭਾਰਤ ਵਿੱਚ ਮੌਸਮ ਨੂੰ ਸਰਗਰਮ ਰਹਿਣ ਦੀ ਉਮੀਦ ਹੈ। ਇਸ ਨੇ ਇਹ ਵੀ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਦੇ ਅਗਲੇ 4 ਦਿਨਾਂ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਹੈ। ਪੰਜਾਬ 'ਚ 8 ਜੁਲਾਈ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਫਰਾਂਸ ਨੇ ਫਿਲਾਡੈਲਫੀਆ ਵਿੱਚ ਰਾਊਂਡ ਆਫ 16 ਦੇ ਮੈਚ ਵਿੱਚ ਪੈਰਾਗੁਏ ਨੂੰ 1-0 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਕਪਤਾਨ ਕਿਲੀਅਨ ਐਮਬਾਪੇ ਨੇ 17ਵੇਂ ਮਿੰਟ ਵਿੱਚ ਪੈਨਲਟੀ ਰਾਹੀਂ ਮੈਚ ਦਾ 1-1 ਗੋਲ ਕੀਤਾ। ਕੁਆਟਰ ਫਾਈਨਲ ਵਿੱਚ ਹੁਣ ਫਰਾਂਸ ਦਾ ਮੋਰੋਕੋ ਨਾਲ ਮੁਕਾਬਲਾ ਹੋਏਗਾ। ਇਸ ਤੋਂ ਪਹਿਲਾਂ ਮੋਰੋਕੋ ਨੇ ਹਿਊਸਟਨ ਵਿੱਚ ਕੈਨੇਡਾ 'ਤੇ 3-0 ਦੀ ਸ਼ਾਨਦਾਰ ਜਿੱਤ ਹਾਸਲ ਕਰਕੇ ਕੁਆਟਰ ਫਾਈਨਲ 'ਚ ਜਗ੍ਹਾ ਬਣਾਈ। ਕ੍ਰਿਕਟ ਵਿੱਚ ਇੰਗਲੈਂਡ ਨੇ ਕੱਲ੍ਹ ਮੈਨਚੈਸਟਰ ਅਤੇ ਓਲਡ ਟ੍ਰੈਫਰਡ ਵਿੱਚ 5 ਮੈਚਾਂ ਦੀ 2020 ਲੜੀ ਦੇ ਦੂਜੇ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਬਣਾਈਆਂ। ਜਵਾਬ ਵਿੱਚ ਇੰਗਲੈਂਡ ਨੇ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ 19 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਦਾ ਟੀਚਾ ਹਾਸਲ ਕਰ ਲਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਹਵਾਈ ਯਾਤਰਾ ਨੂੰ ਹੁਲਾਰਾ ਦੇਣ ਲਈ ਖੇਤਰੀ ਹਵਾਈ ਸੰਪਰਕ ਯੋਜਨਾ ਵਿਕਸਿਤ ਉਡਾਣ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੀਮਤਾਂ 'ਤੇ ਕੰਟਰੋਲ ਲਈ ਪਿਆਜ਼ ਦੀ ਖਰੀਦ ਕੀਮਤ ਵਿੱਚ 13% ਦਾ ਵਾਧਾ ਕਰਕੇ 2,125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਪ੍ਰਮੁੱਖ ਆਰਥਿਕ ਭਾਈਵਾਲ ਵਜੋਂ ਭਾਰਤ ਦੀ ਸ਼ਲਾਘਾ ਕੀਤੀ ਹੈ। ਅਤੇ ਫਰਾਂਸ ਅਤੇ ਮੋਰੋਕੋ ਦੀਆਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਅਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ 'ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਅਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਅਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਅਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਅਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ 'ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਸੋਣਾ ਜਾਣਦੇ ਹੋ, ਗੁਦਗੁਦਾਉਣਾ ਜਾਣਦੇ ਹੋ, ਉਹਨਾਂ ਦੇ ਚਿਹਰੇ ਦੀ ਮੁਸਕਾਨ ਲਿਆਉਣਾ ਜਾਣਦੇ ਹੋ, ਤਾਂ ਸਾਡੇ ਨਾਲ ਇੱਕ ਹੱਸਦਾ ਗੁਦਗੁਦਾਉਂਦਾ ਚੁਟਕਲਾ ਸ਼ੇਅਰ ਕਰ ਸਕਦੇ ਹੋ। ਸੋ ਜੇਕਰ ਤੁਹਾਡੇ ਆਲੇ ਦੁਆਲੇ ਵੀ ਕੋਈ ਅਜਿਹੀ ਜਗ੍ਹਾ ਹੈ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਇਤਿਹਾਸ ਦੇ ਪੰਨਿਆਂ ਤੋਂ ਇਹ ਜਗ੍ਹਾ ਵਾਂਝੀ ਰਹਿ ਗਈ ਹੈ, ਅਤੇ ਉਸ ਇਤਿਹਾਸਿਕ ਜਗ੍ਹਾ ਦੇ ਬਾਰੇ ਸਾਨੂੰ ਦੱਸ ਸਕਦੇ ਹੋ, ਔਰ ਤੁਹਾਡੇ ਆਲੇ ਦੁਆਲੇ ਕੋਈ ਖਾਸ ਇਨਸਾਨ ਹੈ ਜਿਹੜਾ ਆਪਣੇ ਅੰਦਰ ਖਾਸ ਟੈਲੈਂਟ ਰੱਖਦਾ ਹੋਵੇ, ਕੋਈ ਸਾਜ ਵਜਾਉਂਦਾ ਹੋਵੇ, ਕੋਈ ਵਧੀਆ ਗਾਉਂਦਾ ਹੋਵੇ, ਵਧੀਆ ਲਿਖਦਾ ਹੋਵੇ, ਤਾਂ ਉਸ ਤੱਕ ਇਹ ਜਾਣਕਾਰੀ ਜ਼ਰੂਰ ਪਹੁੰਚਾਇਆ ਕਿ ਨੰਬਰ 9855101027 ਹੈ। ਇਸ ਨੰਬਰ 'ਤੇ ਉਹ ਆਪਣੀ ਆਵਾਜ਼, ਆਪਣੀ ਲਿਖਤ, ਆਪਣੀ ਕਲਮ ਦੀ ਉਹ ਪਿਆਰੀ ਜੀ ਮਿੱਠੀ ਜੀ ਆਵਾਜ਼ ਸਾਡੇ ਨਾਲ ਸਾਂਝੀ ਕਰ ਸਕਦਾ ਹੈ। ਸੋ ਫਿਲਹਾਲ ਚੱਲਦੇ ਹਾਂ ਬੈਕ ਟੂ ਬੈਕ ਪੰਜਾਬੀ ਗੀਤਾਂ ਦੇ ਖੂਬਸੂਰਤ ਸਫ਼ਰ ਅੱਡੀ ਟੱਪਾ ਦਾ ਆਨੰਦ ਮਾਣਦੇ ਹਾਂ 9 ਵਜੇ ਤੱਕ, ਅਤੇ ਮਿਲਦੇ ਹਾਂ 9 ਵਜੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਵਿੱਚ।

ਨਮਸਕਾਰ, ਸਵੇਰ ਦੀ 9 ਵੱਜ ਚੁੱਕੇ ਨੇ। ਐਫ ਐਮ ਰੇਨਬੋ 'ਤੇ ਵੇਲਾ ਹੋ ਗਿਆ ਹੈ ਐਫ ਐਮ ਨਿਊਜ਼ ਹੈੱਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਹਵਾਈ ਯਾਤਰਾ ਨੂੰ ਹੁਲਾਰਾ ਦੇਣ ਲਈ ਖੇਤਰੀ ਹਵਾਈ ਸੰਪਰਕ ਯੋਜਨਾ ਵਿਕਸਿਤ ਉਡਾਣ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੀਮਤਾਂ 'ਤੇ ਕੰਟਰੋਲ ਲਈ ਪਿਆਜ਼ ਦੀ ਖਰੀਦ ਕੀਮਤ ਵਿੱਚ 13% ਦਾ ਵਾਧਾ ਕਰਕੇ 2,125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥੋਨੀ ਅਲਬਨੀਜ਼ ਦੇ ਪ੍ਰਮੁੱਖ ਆਰਥਿਕ ਭਾਈਵਾਲ ਵਜੋਂ ਭਾਰਤ ਦੀ ਸ਼ਲਾਘਾ ਕੀਤੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਪੰਜਾਬ ਸਰਕਾਰ ਨੇ ਸ਼ੁੱਧ ਦੁੱਧ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਮਰਪਿਤ ਟੋਲ ਫ੍ਰੀ ਹੈਲਪਲਾਈਨ 1800 180 2202 ਸਥਾਪਿਤ ਕੀਤੀ ਹੈ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਕੀਤੀ ਹੋਰ ਤੇਜ਼, 1 ਸਾਲ ਵਿੱਚ 729 ਗ੍ਰਿਫਤਾਰੀਆਂ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਬਾਰਿਸ਼ ਜਾਰੀ ਰਹੇਗੀ। ਪੰਜਾਬ ਵਿੱਚ ਵੀ ਕਈ ਥਾਵਾਂ 'ਤੇ 8 ਜੁਲਾਈ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ। ਫਰਾਂਸ ਅਤੇ ਮੋਰੋਕੋ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ ਅਤੇ ਦੂਜੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈੱਡਲਾਈਨਜ਼।

ਇਹਨਾਂ ਪਿਆਸੀਆਂ ਅੱਖੀਆਂ ਦੇ ਵਿੱਚ, ਇਹਨਾਂ ਪਿਆਸੀਆਂ ਅੱਖੀਆਂ ਦੇ ਵਿੱਚ ਇੱਕ ਖਾਬ ਨਵਾਂ ਸਜਾ ਗਈਏ। ਮੇਰੇ ਦਿਲ ਦੇ ਪਸਰੇ ਹਨੇਰੇ 'ਚ ਇੱਕ ਚਿਣਗ ਪਿਆਰ ਦੀ ਜਗਾ ਗਈਏ। ਉਹ ਜਦ ਵੀ ਬੋਲੇ ਪੌਣਾ 'ਚ ਸੁਗੰਧਾਂ ਕੋਲੇ, ਉਹ ਜਦ ਵੀ ਬੋਲੇ ਪੌਣਾ 'ਚ ਸੁਗੰਧਾਂ ਕੋਲੇ, ਮੱਥੇ ਵਾਲੇ ਟਿੱਕੇ ਦੇ ਨਾਲ ਐਸਾ ਕਹਿਰ ਕਮਾ ਗਈਏ। ਮੇਰੇ ਦਿਲ ਦੇ ਪਸਰੇ ਹਨੇਰੇ 'ਚ ਇੱਕ ਚਿਣਗ ਪਿਆਰ ਦੀ ਜਗਾ ਗਈਏ। ਵੇਖਦੇ ਹੀ ਉਸ ਨੂੰ ਵੇਖਦਾ ਹੀ ਰਹਿ ਗਿਆ, ਵੇਖਦੇ ਹੀ ਉਸ ਨੂੰ ਵੇਖਦਾ ਹੀ ਰਹਿ ਗਿਆ, ਬੁੱਲੀਆਂ ਦਾ ਹਾਸਾ ਉਹਦਾ ਕੁਝ ਕੁਝ ਕਹਿ ਗਿਆ। ਭਟਕੇ ਹੋਏ ਕਦਮਾਂ ਨੂੰ ਉਹ ਸਿੱਧੇ ਰਾਹੇ ਪਾ ਗਈਏ। ਮੇਰੇ ਦਿਲ ਦੇ ਪਸਰੇ ਹਨੇਰੇ 'ਚ ਇੱਕ ਚਿਣਗ ਪਿਆਰ ਦੀ ਜਗਾ ਗਈਏ। ਕੱਲ੍ਹ ਤੱਕ ਚੁੱਪ ਚੁੱਪ ਰਹਿੰਦਾ ਸੀ, ਕੱਲ੍ਹ ਤੱਕ ਚੁੱਪ ਚੁੱਪ ਰਹਿੰਦਾ ਸੀ, ਨਾ ਕਿਸੇ ਨੂੰ ਕੁਝ ਵੀ ਕਹਿੰਦਾ ਸੀ, ਉਹਨੂੰ ਬੋਲਣ ਦਾ ਢੰਗ ਸਿਖਾ ਗਈਏ। ਅੱਜ ਹੱਥੀ ਕਲਮ ਫੜਾ ਸੋਨੀ ਦੇ, ਅੱਜ ਹੱਥੀ ਕਲਮ ਫੜਾ ਸੋਨੀ ਦੇ ਇੱਕ ਸੋਹਣਾ ਗੀਤ ਲਿਖਾ ਗਈਏ। ਮੇਰੇ ਦਿਲ ਦੇ ਪਸਰੇ ਹਨੇਰੇ 'ਚ ਇੱਕ ਚਿਣਗ ਪਿਆਰ ਦੀ ਜਗਾ ਗਈਏ। ਮੇਰੇ ਦਿਲ ਦੇ ਪਸਰੇ ਹਨੇਰੇ 'ਚ ਇੱਕ ਚਿਣਗ ਪਿਆਰ ਦੀ ਜਗਾ ਗਈਏ। ਮੈਂ ਕਿਹਾ ਜੀ, ਦਿਲਾਂ ਦੇ ਵਿੱਚ ਪਿਆਰ ਦੀਆਂ ਚਿਣਗਾਂ ਜਗਦੀਆਂ ਰਹਿਣ, ਮੁਹੱਬਤ ਦੇ ਦੀਵੇ ਜਗਦੇ ਰਹਿਣ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਦੋਸਤੋ। FM ਬੈਂਡ 102.7 ਮੈਗਾਹਰਟਸ, FM ਬੈਂਡ 103.6 ਮੈਗਾਹਰਟਸ, ਔਰ ਨਾਲ ਦੀ ਨਾਲ ਨਿਊਜ਼ ਔਨ AIR ਐਪ ਵਾਲੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਟੂਡੀਓ ਘੜੀ 'ਤੇ ਸਮਾਂ ਜਨਾਬ 9:05 ਹੋ ਰਹੇ ਨੇ। ਅਤੇ ਜਨਾਬ, ਆਗਾਜ਼ ਹੋ ਚੁੱਕਿਆ ਹੈ ਤੁਹਾਡੇ ਮੇਰੇ ਸਭ ਦੇ ਫੇਵਰੇਟ ਵਾਲੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ। ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੀਆਂ ਬਾਤਾਂ ਪਾਉਂਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰਦੇ ਹੋ, ਤੁਹਾਡੀਆਂ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਸਾਡੇ ਤੱਕ ਪਹੁੰਚਦੀਆਂ ਨੇ। ਤੁਹਾਡੀ ਆਵਾਜ਼ ਦੇ ਜ਼ਰੀਏ, ਤੁਹਾਡੀ ਲੇਖਣੀ ਦੇ ਜ਼ਰੀਏ ਤੁਹਾਡੇ ਦਿਲ ਦੇ ਜਜ਼ਬਾਤ ਸਾਡੇ ਤੱਕ ਪਹੁੰਚਦੇ ਨੇ, ਔਰ ਤੁਹਾਡੇ ਉਹ ਲਿਖੇ ਹੋਏ ਜਜ਼ਬਾਤ, ਤੁਹਾਡੇ ਉਹ ਬੋਲੇ ਹੋਏ ਜਜ਼ਬਾਤ ਅਸੀਂ ਆਪਣੇ ਬਾਕੀ ਸਰੋਤਿਆਂ ਦੇ ਨਾਲ, ਆਪਣੇ ਬਾਕੀ ਦੋਸਤਾਂ ਦੇ ਨਾਲ ਸਾਂਝੇ ਕਰਦੇ ਹਾਂ। ਸੋ ਜੇਕਰ ਤੁਸੀਂ ਵੀ ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕੋਈ ਵੀ ਗੀਤ, ਕਵਿਤਾ, ਨਜ਼ਮ, ਪੋਇਟਰੀ ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ, ਜਾਂ ਤੁਸੀਂ ਉਸ ਖੂਬਸੂਰਤ ਸਤਰਾਂ ਨੂੰ ਬਾਰ ਬਾਰ ਗੁਣਗੁਣਾਉਂਦੇ ਹੋ, ਤੁਹਾਨੂੰ ਚੰਗੀਆਂ ਲੱਗਦੀਆਂ ਨੇ, ਤੁਸੀਂ ਉਹ ਸਤਰਾਂ, ਉਹ ਗੀਤ ਸਾਡੇ ਨਾਲ ਵੀ ਸਾਂਝਾ ਕਰ ਸਕਦੇ ਹੋ, ਬੋਲ ਕੇ, ਗਾ ਕੇ, ਲਿਖ ਕੇ ਸਾਨੂੰ ਭੇਜ ਸਕਦੇ ਹੋ। ਔਰ ਜੇਕਰ ਤੁਹਾਡੇ ਕੋਲ ਕੋਈ ਅਖਾਣ, ਮੁਹਾਵਰਾ, ਬੁਝਾਰਤ ਜਾਂ ਪੰਜਾਬੀ ਵਿਰਸੇ ਦੀ ਬੁੱਕਲ ਦੇ ਵਿੱਚ ਸਾਂਭੀਆਂ ਹੋਈਆਂ ਕੋਈ ਉਹ ਮਿੱਠੀਆਂ ਯਾਦਾਂ ਨੇ, ਤੁਸੀਂ ਉਹ ਵੀ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਜਾਂ ਫਿਰ ਤੁਸੀਂ ਦੂਜਿਆਂ ਨੂੰ ਹਸਾਉਣਾ ਜਾਣਦੇ ਹੋ, ਗੁਦਗੁਦਾਉਣਾ ਜਾਣਦੇ ਹੋ, ਅਤੇ ਕੋਈ ਵੀ ਚੁਟਕਲਾ ਜਾਂ ਫਿਰ ਕੋਈ ਹਾਸੇ ਮਜ਼ਾਕ ਵਾਲੀ ਗੱਲ ਤੁਸੀਂ ਕਰ ਸਕਦੇ ਹੋ, ਜਿਹਦੇ ਕਰਕੇ ਜਿਹੜਾ ਆ ਕਿਸੇ ਦੇ ਚਿਹਰੇ ਦੇ ਉੱਪਰ ਮੁਸਕਾਨ ਆ ਸਕੇ। ਸੋ ਫਿਲਹਾਲ ਮੈਂ ਤੁਹਾਡੇ ਨਾਲ ਇੱਕ ਬੁਝਾਰਤ ਸਾਂਝੀ ਕਰਨ ਜਾ ਰਿਹਾ। ਇਸ ਬੁਝਾਰਤ ਦਾ ਜਵਾਬ ਤੁਸੀਂ ਦੇਣਾ ਹੈ 9855-10-10-27 ਸਾਡਾ ਵਟਸਐਪ ਦਾ ਨੰਬਰ ਹੈ। ਇੱਥੇ ਤੁਸੀਂ ਆਪਣੀ ਇਸ ਬੁਝਾਰਤ ਦਾ ਔਰ ਆਪਣੀ ਲਿਖੀ ਹੋਈ ਲਿਖਤ ਦਾ ਜਾਂ ਕਿਸੇ ਹੋਈ ਦੀ ਲਿਖੀ ਲਿਖਤ ਜਾਂ ਕਿਸੇ ਦਾ ਗਾਇਆ ਗੀਤ ਆਪਣੀ ਆਵਾਜ਼ ਵਿੱਚ ਭੇਜ ਸਕਦੇ ਹੋ 9855-10-10-27। ਸੋ ਇੱਕ ਬੁਝਾਰਤ ਹੈ, ਇੱਕ ਨਿੱਕਾ ਜਿਹਾ ਘਰ ਵਿੱਚ ਬੈਠੇ ਬਹੁਤ ਸਾਰੇ ਨਰ। ਸੋ ਇਸ ਬੁਝਾਰਤ ਦਾ ਤੁਸੀਂ ਜਵਾਬ ਫਟਾਫਟ ਸਾਨੂੰ ਦੇ ਸਕਦੇ ਹੋ। ਤਾਂ ਨਾਲ ਦੀ ਨਾਲ ਤੁਸੀਂ ਮੈਨੂੰ ਅੱਜ ਇਹ ਵੀ ਦੱਸਣਾ ਹੈ ਕਿ ਬਚਪਨ ਦੇ ਵਿੱਚ ਤੁਸੀਂ ਕਦੇ ਫਲਦਾਰ ਰੁੱਖਾਂ ਨੂੰ ਵੱਟੇ ਜਾਂ ਰੋੜੇ ਮਾਰ ਕੇ ਉਹਨਾਂ ਦੇ ਫਲ ਤੋੜ ਕੇ ਖਾਧੇ ਨੇ, ਜਾਂ ਫਿਰ ਤੁਸੀਂ ਕਦੇ ਖੇਤਾਂ ਦੇ ਵਿੱਚੋਂ ਛੱਲੀਆਂ, ਗੰਨੇ ਤੋੜ ਕੇ ਖਾਧੇ ਹੋਣ, ਅਤੇ ਉੱਧਰੋਂ ਖੇਤ ਦਾ ਮਾਲਕ ਆ ਗਿਆ ਹੋਵੇ ਔਰ ਤੁਹਾਨੂੰ ਝਿੜਕਾਂ ਪਈਆਂ ਹੋਣ ਜਾਂ ਮਾਰ ਪਈ ਹੋਵੇ ਜਾਂ ਘਰੋਂ ਕੁੱਟ ਪਈ ਹੋਵੇ, ਤਾਂ ਇਸ ਮਿੱਠੀ ਜਿਹੀ ਯਾਦ ਨੂੰ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹਾਂ। ਸੋ ਬਚਪਨ ਦੇ ਵਿੱਚ ਅਸੀਂ ਬਹੁਤ ਸਾਰੀਆਂ ਸ਼ਰਾਰਤਾਂ ਕਰਦੇ ਹਾਂ, ਬਹੁਤ ਸਾਰੀਆਂ ਮਿੱਠੀਆਂ ਮਿੱਠੀਆਂ ਸਾਡੀਆਂ ਯਾਦਾਂ ਹੁੰਦੀਆਂ ਨੇ। ਸੋ ਇਹਨਾਂ ਰੁੱਖਾਂ ਦੇ ਬਾਰੇ ਅਗਰ ਜੇਕਰ ਤੁਹਾਡੀ ਕੋਈ ਯਾਦ ਹੈ, ਤੁਸੀਂ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਬਾਕੀ ਅੱਜ ਅਸੀਂ ਪਰਿਆਵਰਣ ਨੂੰ ਬਚਾਉਣ ਦੇ ਲਈ ਔਰ ਕਿਵੇਂ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਜੋ ਲੋਕ ਲੱਗੇ ਹੋਏ ਨੇ, ਔਰ ਤੁਸੀਂ ਕਿਵੇਂ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਜੁੜ ਕੇ ਜਿਹੜਾ ਦੂਜੇ ਲੋਕਾਂ ਦੀ ਮਦਦ ਕਰ ਸਕਦੇ ਹੋ, ਇਹਦੇ ਬਾਰੇ ਵੀ ਅੱਜ ਅਸੀਂ ਆਪਣੇ ਐਕਸਪਰਟ ਦੇ ਨਾਲ ਤੁਹਾਡੀ ਅੱਜ ਗੱਲਬਾਤ ਕਰੀ, ਔਰ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਤੁਸੀਂ ਅਜਿਹਾ ਕਿਹੜਾ ਕੰਮ ਕਰ ਰਹੇ ਹੋ ਜਿਹਦੇ ਨਾਲ ਸਮਾਜ ਦੇ ਵਿੱਚ ਕੁਝ ਬਿਹਤਰ ਹੋ ਰਿਹਾ, ਸਮਾਜ ਦੇ ਵਿੱਚ ਕੁਝ ਚੰਗਾ ਹੋ ਰਿਹਾ। ਫਿਲਹਾਲ ਇਸ ਵਕਤ ਬਹੁਤ ਚੰਗਾ ਇਹ ਹੋ ਗਿਆ ਹੈ ਕਿ ਮੇਰੇ ਤੱਕ ਦੋਸਤਾਂ ਦੇ ਜਿਹੜੇ ਨੇ ਮੈਸੇਜ ਪਹੁੰਚਣੇ ਸ਼ੁਰੂ ਹੋ

0: ਚੁੱਕੇ ਨੇ, ਇੱਕ ਵੋਇਸ ਮੈਸੇਜ ਸਾਡੇ ਤੱਕ ਪਹੁੰਚ ਚੁੱਕਿਆ ਹੈ ਔਰ ਪਹਿਲਾ ਵੋਇਸ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਔਰ ਦੇਖਦੇ ਹਾਂ ਇਹ ਕਿਹੜੇ ਦੋਸਤ ਸਾਨੂੰ ਮੈਸੇਜ ਭੇਜ ਰਹੇ ਨੇ ਔਰ ਇਸ ਵੋਇਸ ਮੈਸੇਜ ਦੇ ਵਿੱਚ ਦੋਸਤ ਕੀ ਕਹਿਣਾ ਚਾਹੁੰਦੇ ਨੇ, ਆਓ ਸੁਣਦੇ ਹਾਂ ਇਸ ਮੈਸੇਜ ਨੂੰ।
1: ਨਾਲੇ ਸੋਨੀ ਜੀ
0: ਜੀ
1: ਤੁਹਾਨੂੰ ਅਤੇ ਤਮਾਮ ਦੋਸਤਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ। ਕਹਿੰਦੇ ਨੇ ਕਿ ਸਮੇਂ ਸਮੇਂ ਦਾ ਰਾਜ ਹੈ ਔਰ ਸਮਾਂ ਬੜਾ ਸਮਰੱਥ ਹੈ ਔਰ ਸਮੇਂ ਸਮੇਂ ਦੀ ਹੀ ਗੱਲ ਹੈ। ਸੋ ਗੱਲ ਕਰਨ ਜਾ ਰਿਹਾ 1963-64 ਦੀ
0: ਜੀ।
1: ਅਸੀਂ ਜ਼ਿਆਦਾਤਰ ਆਪਣੇ ਖੂਹਾਂ 'ਤੇ ਪੜੇ ਹਾਂ, ਗਰਮੀਆਂ ਨੂੰ ਸਵੇਰੇ ਚਲ ਜਾਣਾ
0: ਜੀ
1: ਅਤੇ ਖੂਹ 'ਤੇ ਖੂਹ ਚੱਲਦੇ ਹੁੰਦੇ ਸੀ ਔਰ ਪੂਰੇ ਹੀ ਤੌਰ 'ਚ ਮਤਲਬ ਇੰਨੀ ਕੁ ਸ਼ਾਮ ਦੀ ਇੰਨੀ ਕੁ ਦਰਖਤ ਸੀ ਬਜ਼ੁਰਗਾਂ ਲਾਏ ਹੋਏ ਕਿ ਬਿਲਕੁਲ ਠੰਡੀਆਂ ਹਵਾਵਾਂ ਜਦੋਂ ਜੀ ਕਰਨਾ ਨਾ ਲੈਣਾ। ਸੋ ਹਰ ਕੋਈ ਉਸ ਟਾਈਮ ਹਦਵਾਣੇ ਖਰਬੂਜੇ ਜ਼ਰੂਰ ਬੀਜਦਾ ਸੀ
0: ਜੀ।
1: ਅਸੀਂ ਖੁਦ ਵੀ 4-5 ਕਾਲਟਾਂ ਰੱਖਿਆ ਹੁੰਦਾ ਹਦਵਾਣੇ ਖਰਬੂਜੇ ਔਰ ਤਰ੍ਹਾਂ ਸਬਜ਼ੀ ਵਗੈਰਾ ਲਗਾਉਣੀ ਅਤੇ ਪੱਕੇ ਖਰਬੂਜੇ ਲਿਆ ਕੇ ਤੋੜ ਕੇ ਲਿਆ ਕੇ ਚਿਹਰੇ ਦੇ ਸੁੱਟ ਲੈਣੇ, ਬਹੁਤ ਠੰਡੇ ਆ ਇਕਦਮ ਕਿਆ ਨਜ਼ਾਰਾ ਆਉਣਾ। ਤੇਰੀ ਗੱਲ ਧੂਣੀ ਲਗਾ ਕੇ ਛੱਡੀਆਂ ਜੰਬਣੀਆਂ
0: ਜੀ,
1: ਹੁਣ ਤਾਂ ਮੱਕੀ ਖਰਾਬ ਵੀ ਹੋ ਗਈ, ਝੋਨੇ ਨੇ ਜਗ੍ਹਾ ਲੈ ਲਈ ਆ
0: ਜੀ ਜੀ।
1: ਧੂਣੀ ਲਗਾ ਕੇ ਛੱਲੀਆਂ ਭੁੰਨਣੀਆਂ, ਛੱਲੀਆਂ ਚੱਬਣੀਆਂ, ਨਾਲ ਮੱਝ ਦੇ ਦੁੱਧ ਦੀ ਲੱਸੀ ਮੈਨੂੰ ਲੂਣ ਪਾ ਕੇ ਕਿਆ ਨਜ਼ਾਰੇ ਸੀ।
0: ਕਿਆ ਬਾਤ ਹੈ,
1: ਬਹੁਤ ਹੀ ਮਤਲਬ ਨਜ਼ਾਰੇ ਹੁੰਦੇ ਪਰ ਉਹ ਸਮੇਂ ਨਹੀਂ ਰਹਿ ਹੁਣ। ਇਸੇ ਉਹ ਗੱਲ ਯਾਦ ਆਉਂਦੀ ਆ ਕਿ ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ।
0: ਕਿਆ ਬਾਤ।
1: ਸੋ ਮੇਰੇ ਦੋਸਤ ਸੱਜਣ, ਮੇਰੇ ਬਚਪਨ ਦਾ ਦੋਸਤ ਡਾਕਟਰ ਮਨਜੀਤ ਸਿੰਘ ਰਾਮਾ ਮੰਡੀ ਵਾਲੇ, ਸਾਡੀ ਛੋਟੀ ਭੈਣ ਕਿਰਨ ਅਰੋੜਾ ਜੀ ਹੋਏ, ਜਸਵੀਰ ਸਿੰਘ ਅਰੋੜਾ ਜੀ ਹੋਏ, ਸਾਡੇ TM ਸਾਹਿਬ ਸੁਨਾਮ ਸਿੰਘ ਖਰਾ ਜੀ, ਸਾਰੇ ਬਹੁਤ ਅੱਛੀ ਅੱਛੀਆਂ ਗੱਲਾਂ ਬਾਤ ਸੁਣਾਉਂਦੇ ਆ। ਸੋ ਸਾਰੇ ਹੀ ਖੁਸ਼ ਰਹਿਣ, ਤੰਦਰੁਸਤ ਰਹਿਣ। ਮੈਂ ਜਸਵੀਰ ਸਿੰਘ ਦੂੜਾ, ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ ਜਸਵੀਰ ਜੀ ਤੁਹਾਡਾ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਦੇ ਲਈ ਔਰ ਆਪਣੀਆਂ ਮਿੱਠੀਆਂ ਯਾਦਾਂ ਤੁਸੀਂ ਸਾਡੇ ਨਾਲ ਸਾਂਝੀ ਕੀਤੀਆਂ ਔਰ ਤੁਸੀਂ ਦੱਸਿਆ ਵੀ ਕਿਸ ਤਰ੍ਹਾਂ ਤੁਸੀਂ ਹਦਵਾਣੇ ਔਰ ਛੱਲੀਆਂ ਖਾਂਦੇ ਸੀ ਔਰ ਖਾਸ ਕਰਕੇ ਛੱਲੀਆਂ ਭੁੰਨਣ ਦਾ ਜਿਹੜਾ ਤੁਸੀਂ ਦੱਸਿਆ ਵੀ ਬੜਾ ਉਸ ਵਕਤ ਰਿਵਾਜ਼ ਸੀ ਅਤੇ ਹੁਣ ਜਿਹੜਾ ਆ ਉਹ ਕਾਫੀ ਕੁਝ ਚੀਜ਼ਾਂ ਦੇ ਵਿੱਚ ਜਿਹੜਾ ਪਰਿਵਰਤਨ ਆ ਚੁੱਕਾ ਹੋਇਆ ਕਿਉਂਕਿ ਸਮੇਂ ਨੇ ਜਿਹੜੀ ਆਪਣੀ ਤੌਰ ਬਦਲੀ ਹੋਈ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੌਲੀ ਹੌਲੀ ਜਿਹੜਾ ਆ ਉਹ ਚੇਂਜ ਹੁੰਦਾ ਜਾ ਰਿਹਾ। ਨਾ ਤਾਂ ਬੱਚਿਆਂ ਕੋਲ ਉਹੋ ਜਿਹਾ ਬਚਪਨ ਹੈ ਔਰ ਨਾ ਹੀ ਉਹੋ ਜਿਹੇ ਬੱਚੇ ਰਹੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹੋਏ ਔਰ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਔਰ ਇਹਨਾਂ ਨੇ ਲਿਖਿਆ ਹੈ ਸਾਨੂੰ, ਤੇਰਾ ਮੇਰੀ ਜ਼ਿੰਦਗੀ ਵਿੱਚ ਆਉਣ ਲਈ ਪਰਮਾਤਮਾ ਦਾ ਜਿੰਨਾ ਵੀ ਸ਼ੁਕਰਾਨਾ ਕਰਾਂ ਉਨਾ ਥੋੜ੍ਹਾ ਏ। ਤੂੰ ਮੇਰੇ ਲਈ ਉਹ ਅਹਿਸਾਸ ਬਣ ਚੁੱਕਿਆ ਏ ਜੋ ਮੈਨੂੰ ਹੀ ਨਹੀਂ ਬਲਕਿ ਮੇਰੀ ਰੂਹ ਨੂੰ ਸਕੂਨ ਦੇ ਜਾਂਦਾ ਏ। ਤੂੰ ਰੱਬ ਵੱਲੋਂ ਮਿਲਿਆ ਉਹ ਨਿਆਬ ਤੋਹਫ਼ਾ ਏ ਜਿਸ ਨੂੰ ਮੈਂ ਮੰਗਿਆ ਤਾਂ ਨਹੀਂ ਪਰ ਥਾਂ ਜਿਸ ਨੂੰ ਪਾਉਣ ਤੋਂ ਬਾਅਦ ਹੋਰ ਕੁਝ ਮੰਗਣ ਦੀ ਜ਼ਰੂਰਤ ਨਹੀਂ ਮਹਿਸੂਸ ਹੋਈ। ਤੂੰ ਮੇਰੇ ਲਈ ਵਗਦੀ ਸੀਤ ਹਵਾ ਵਰਗਾ ਏ ਜੋ ਤਪਦੀ ਦੁਪਹਿਰ 'ਚ ਇੱਕ ਠੰਡਕ ਦੇ ਜਾਂਦੀ ਏ। ਮੈਂ ਹੋਰ ਕੀ ਕਹਾਂ, ਮਾਂ ਬਾਪ ਤੋਂ ਬਾਅਦ ਤੂੰ ਇਕੱਲਾ ਹੀ ਮੇਰੇ ਲਈ ਕੁੱਲ ਜਹਾਨ ਵਰਗਾ ਏ। ਸਿਮਰ ਮਾਸੂਮੀਅਤ, ਪਿੰਡ ਹਠੂਰ, ਤਹਿਸੀਲ ਜਗਰਾਨ, ਜ਼ਿਲ੍ਹਾ ਲੁਧਿਆਣਾ ਤੋਂ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸੋਹਣੀ ਕਵਿਤਾ ਤੁਸੀਂ ਜਿਹੜੀ ਆ ਸਾਡੇ ਤੱਕ ਪਹੁੰਚੀ ਆ। ਬਾਕੀ ਜਿਸ ਵੀ ਇਨਸਾਨ, ਜਿਸ ਵੀ ਸ਼ਖਸ ਦੇ ਲਈ ਇਹ ਤੁਸੀਂ ਆਪਣੇ ਪਿਆਰੇ ਜਿਹੇ ਅਲਫਾਜ਼ ਲਿਖੇ ਨੇ, ਸੋ ਇਹ ਬਹੁਤ ਸੋਹਣੇ ਲਿਖੇ ਨੇ ਵਿਚਾਰ ਔਰ ਬਾਕੀ ਉਸ ਸ਼ਖਸ ਦਾ ਵੀ ਧੰਨਵਾਦ ਆ ਜਿਹਨੇ ਤੁਹਾਨੂੰ ਇੰਨੀ ਸੋਹਣੀ ਕਵਿਤਾ ਲਿਖਾ ਦਿੱਤੀ ਆ। ਬਾਕੀ ਵੀ ਇਹਦੇ ਨਾਲ ਇੱਕ ਰਲਦੀ ਹੋਈ ਮੈਂ ਕਵਿਤਾ ਤੁਹਾਨੂੰ ਸੁਣਾਉਣਾ ਕਿ ਤੇਰਾ ਮੇਰੀ ਜ਼ਿੰਦਗੀ 'ਚ ਆਉਣਾ ਗੁਲਜ਼ਾਰ ਹੋ ਗਿਆ, ਮੇਰੀ ਰੂਹ ਦਾ ਤੂੰ ਚੰਨਾ ਦਿਲਦਾਰ ਹੋ ਗਿਆ। ਤੂੰ ਰੱਬ ਦਾ ਹੈ ਦਿੱਤਾ ਵਰਦਾਨ ਮੇਰੇ ਲਈ, ਲੈ ਅੱਜ ਤੋਂ ਤੂੰ ਮੇਰੇ ਸਾਹਾਂ ਦਾ ਹੱਕਦਾਰ ਹੋ ਗਿਆ। ਸੋ ਬਾਕੀ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਸੱਜਣ, ਇਹੋ ਜਿਹਾ ਮਿੱਤਰ ਮਿਲ ਜਾਂਦਾ ਹੈ ਤਾਂ ਉਸ ਵਕਤ ਜ਼ਿੰਦਗੀ ਹਸੀਨ ਲੱਗਦੀ ਹੈ, ਜ਼ਿੰਦਗੀ ਖੂਬਸੂਰਤ ਲੱਗਦੀ ਹੈ। ਸੋ ਤੁਸੀਂ ਵੀ ਜਨਾਬ ਆਪਣੀਆਂ ਲਿਖਤਾਂ, ਆਪਣੇ ਵੋਇਸ ਮੈਸੇਜ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜਿਵੇਂ ਸਾਡੇ ਦੋਸਤ ਕਰ ਰਹੇ ਨੇ। ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ ਦੋਸਤ ਕੀ ਕਹਿੰਦੇ ਨੇ।
2: ਸਤਿ ਸ਼੍ਰੀ ਅਕਾਲ ਸਰ, ਮੈਂ ਜਗਸੀਰ ਸਿੰਘ ਗਿੱਲ
0: ਜੀ, ਸਤਿ ਸ਼੍ਰੀ ਅਕਾਲ ਜੀ,
2: ਸ਼ਰਨਜੀਤ ਕੌਰ ਗਿੱਲ, ਪਿੰਡ ਜਗਤਪੁਰ ਜੱਟਾ ਸਰਾਂ ਤੋਂ। FM ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਰ। ਬਹੁਤ ਵਧੀਆ ਲੱਗਦਾ, ਬਹੁਤ ਜਦੋਂ ਤੁਸੀਂ ਸ਼ੇਰੋ ਸ਼ਾਇਰੀ ਕਰਦੇ ਆ ਬਹੁਤ ਚੰਗਾ ਲੱਗਦਾ,
0: ਬਹੁਤ ਬਹੁਤ ਵਧੀਆ
2: ਪ੍ਰੋਗਰਾਮ ਕਰਦੇ ਆ। ਛੇਤੀ ਛੇਤੀ ਆਇਆ ਕਰੋ, ਹਫ਼ਤੇ 'ਚ 2-3 ਡਿਊਟੀਆਂ ਲਾਇਆ ਕਰੋ ਅਤੇ ਤੁਹਾਡਾ ਪ੍ਰੋਗਰਾਮ ਸੁਣ ਕੇ ਦਿਲ ਬਾਗੋ ਬਾਗ ਹੋ ਜਾਂਦਾ। ਇੱਕ ਛੋਟਾ ਜਿਹਾ ਸੌਂਗ
0: ਜੀ।

ਤੈਨੂੰ ਤਾਂ ਬਗਾਨੀ ਆਉਂਦੀ ਰਹਿੰਦੀ ਸਦਾ ਝਾਕ ਵੇ ਪਾਪਾ ਪਾਪਾ ਪਿੱਛੋਂ ਰਹਿਣ ਕਰ ਦੇ ਜਵਾਕ ਵੇ ਤੈਨੂੰ ਤਾਂ ਬਗਾਨੀ ਆਉਂਦੀ ਰਹਿੰਦੀ ਸਦਾ ਝਾਕ ਵੇ ਪਾਪਾ ਪਾਪਾ ਪਿੱਛੋਂ ਰਹਿਣ ਕਰ ਦੇ ਜਵਾਕ ਵੇ ਸਮਝ ਨੀ ਆਉਂਦੀ ਤੈਨੂੰ ਕਿਵੇਂ ਨੱਥ ਪਾਵਾਂ ਸਮਝ ਨੀ ਆਉਂਦੀ ਤੈਨੂੰ ਕਿਵੇਂ ਨੱਥ ਪਾਵਾਂ ਹਰ ਗੇੜੇ ਫੜਾਂ ਤੇਰੀ ਚੋਰੀ ਵੇ ਡਰੈਵਰਾ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚੋਂ ਲੱਭੇ ਨਾਲੇ ਨਕਲੀ ਵਾਲਾਂ ਦੀ ਇੱਕ ਡੋਰੀ ਵੇ ਡਰੈਵਰਾ ਮੇਲੇ ਵਿੱਚ ਕੁੜੀਆਂ ਦਾ ਬਹਿ ਗਿਆ ਸੀ ਚੁੰਡਨੀ ਗੱਲੀ ਬਾਤੀ ਬਿਲੋਇਓ ਤਾਂ ਗਈਆਂ ਸੀ ਖੁੰਝਣੀ ਇੱਕ ਦੂਜੀ ਨਾਲ ਉਹ ਲੈਂਦੀਆਂ ਸੀ ਪੰਗੇ ਇੱਕ ਦੂਜੀ ਨਾਲ ਉਹ

0: जी बहुत बहुत शुक्रिया, तुसी बहुत ही खूबसूरत अंदाज दे विच गीत गा के साढ़े तक भेजिया, बहुत बहुत शुक्रिया। और इसी तरह ही तुसी अपनी अपनी प्यारी जी आवाज़ सानू सुनाउंदे रहो, बहुत चंगा लगता है। तुसी भी इसी तरह ही प्रोग्राम दे विच शिरकत करदे रहो, अपनी हाजिरी लगाउंदे रहो। और एक होर वॉइस मैसेज पहुँचा, आओ सुनदे हां दोस्त की कहिंदे ने।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਲਲਿਤ ਸੋਨੀ ਵੀਰ ਜੀ।
0: ਜੀ ਸਤਿ ਸ਼੍ਰੀ ਅਕਾਲ,
1: ਠੀਕ ਠਾਕ ਹੋ
0: ਜੀ? ਚੜ੍ਹਦੀ ਕਲਾ 'ਚ
1: ਜੀ।
0: ਤੁਸੀਂ ਦੱਸੋ।
1: ਕੱਲ੍ਹ ਜਲੰਧਰ ਦੇ ਵਿੱਚ ਬਹੁਤ ਬਾਰਿਸ਼ ਹੋਈ।
0: ਹਾਂਜੀ,
1: ਪਰ ਇਹ ਬਾਰਿਸ਼ ਇਧਰਲੇ ਪਾਸੇ ਨੂੰ ਰਹਿ ਗਈ, ਸਾਡੇ ਮੋਗਾ ਡਿਸਟ੍ਰਿਕਟ ਦੇ ਵਿੱਚ ਨਹੀਂ ਆਈ ਜੀ।
0: ਕੋਈ ਨਹੀਂ,
1: ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕੁਛ ਕੁ ਠੰਡੇ ਬੁੱਲੇ ਇੱਧਰ ਸਾਡੇ ਬਾਘਾ ਪੁਰਾਣਾ ਨੂੰ ਵੀ ਭੇਜ ਦਿਓ ਵੀਰ ਜੀ।
0: ਲਓ ਜੀ, ਅਸੀਂ ਬੱਦਲਾਂ ਨੂੰ
1: ਤਾਂ ਕਿ
0: ਰਿਕੁਐਸਟ
1: ਅਸੀਂ
0: ਕਰ
1: ਵੀ
0: ਦਿੱਤੀ ਹੈ,
1: ਕਹਿ ਸਕੀਏ ਕਿ ਅਸੀਂ ਵੀ ਬਾਰਿਸ਼ ਦਾ ਆਨੰਦ ਮਾਣ ਰਹੇ ਹਾਂ। ਹੋਰ ਅੱਜ ਤੁਸੀਂ ਸਵੇਰ 'ਤੇ ਬਹੁਤ ਵਧੀਆ ਪ੍ਰੋਗਰਾਮ ਦੇ ਰਹੇ ਹੋ ਅਤੇ ਸਾਨੂੰ ਵੀ ਤੁਹਾਡਾ ਇੰਤਜ਼ਾਰ ਹੁੰਦਾ, ਕਿਉਂਕਿ ਐਤਵਾਰ 7 ਦਿਨਾਂ ਬਾਅਦ ਆਉਂਦਾ।
0: 6 ਦਿਨਾਂ,
1: 7 ਦਿਨਾਂ ਦਾ ਜੋ ਤੁਸੀਂ ਸਾਡੇ ਵਾਸਤੇ ਸਮੱਗਰੀ ਇਕੱਠੀ ਕਰਕੇ ਲੈ ਕੇ ਆਉਂਦੇ ਹੈ, ਸਾਨੂੰ ਇੰਤਜ਼ਾਰ ਹੁੰਦਾ ਵੀ ਅਸੀਂ ਲਲਿਤ ਜੀ ਦੇ ਅਣਮੁੱਲੇ ਵਿਚਾਰ ਸੁਣੀਏ ਅਤੇ ਆਪਣੇ ਆਪ ਨੂੰ ਉਹਨਾਂ ਨੂੰ ਉਹਨਾਂ ਵਿੱਚ ਢਾਲਣ ਦੀ ਸਮਰੱਥਾ ਰੱਖੀਏ। ਹੋਰ ਅੱਜ ਮੈਂ ਆਪਣੇ ਦੋਸਤਾਂ ਨੂੰ ਯਾਦ ਕਰਦਾ, ਸ਼੍ਰੀ ਜਸਵੀਰ ਸਿੰਘ ਜੀ ਅਰੋੜਾ ਸਪੀਤੋ ਮੰਡੀ ਜ਼ਿਲ੍ਹਾ ਜੀਂਦ ਵਾਲੇ ਅਤੇ ਜਸਵੀਰ ਸਿੰਘ ਜੀ ਗੁੜਾ, ਇਹ ਸਾਡੇ ਪਰਮ ਮਿੱਤਰ ਸਾਨੂੰ ਆਕਾਸ਼ਵਾਣੀ FM ਰੇਨੋ ਜਲੰਧਰ ਨੇ ਦਿੱਤੇ ਆ ਜੀ।
0: ਜੀ
1: ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇੱਕ ਦੂਸਰੇ ਦੇ ਵਿਚਾਰ ਸੁਣਦੇ ਹਾਂ, ਉਹ ਸਾਡੇ ਵਿਚਾਰ ਸੁਣਦੇ, ਅਸੀਂ ਉਹਨਾਂ ਦੇ ਸੁਣਦੇ ਹਾਂ, ਅਸੀਂ ਸਾਰੇ ਇਕੱਠੇ ਹੋ ਕੇ ਲਲਿਤ ਜੀ ਤੁਹਾਡੇ ਵਿਚਾਰ ਸੁਣਦੇ ਹਾਂ, ਮਨ ਬਹੁਤ ਖੁਸ਼ ਹੁੰਦਾ ਹੈ। ਅੱਜ ਬਸ ਇੰਨਾ ਹੀ। ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ, ਸਤਿ ਸ਼੍ਰੀ ਅਕਾਲ ਦੋਸਤੋ।
0: ਜੀ ਬਹੁਤ ਬਹੁਤ ਸ਼ੁਕਰੀਆ ਸਤਨਾਮ ਜੀ। ਸੋ ਬਾਕੀ ਤੁਸੀਂ ਮੀਂਹ ਦੀ ਗੱਲ ਕੀਤੀ ਆ, ਆਪਾਂ ਬੱਦਲਾਂ ਦੇ ਅੱਗੇ ਰਿਕੁਐਸਟ ਕਰ ਦਿੰਦੇ ਹਾਂ ਵੀ ਤੁਹਾਡੇ ਉੱਧਰ ਵੀ ਜਿਹੜੇ ਆ ਥੋੜ੍ਹੇ ਜਿਹੇ ਬੱਦਲ ਪਹੁੰਚ ਜਾਣ ਅਤੇ ਬਰਸ ਵੀ ਜਾਣ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਨੂੰ ਇੰਨੀ ਪਿਆਰ ਇੰਨੀ ਮੁਹੱਬਤ ਦੇ ਰਹੇ ਹੋ, ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਆਪਣੇ ਪਿਆਰੇ ਪਿਆਰੇ ਆਵਾਜ਼ ਪਿਆਰੀ ਪਿਆਰੀਆਂ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ ਹੋ, ਬਹੁਤ ਚੰਗਾ ਲੱਗਦਾ। ਸੋ ਇੱਕ ਸਾਡੇ ਤੱਕ ਮੈਸੇਜ ਪਹੁੰਚਿਆ, ਬੁਜ਼ਾਰ ਦਾ ਜਵਾਬ ਸਾਨੂੰ ਦਿੱਤਾ ਹੈ ਦੋਸਤ ਨੇ, ਅਮਨਦੀਪ ਸਿੰਘ ਪਿੰਡ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ ਮੈਸੇਜ ਕਰ ਰਹੇ ਨੇ। ਕਹਿੰਦੇ ਜਿਹੜੀ ਤੁਸੀਂ ਬੁਜ਼ਾਰਤ ਪਾਈ ਸੀ ਉਸ ਦਾ ਜਵਾਬ ਹੈ ਅਨਾਰ ਜਾਂ ਮੂੰਹ 'ਤੇ ਦੰਦ। ਕੀ ਕਹਾਂ ਹੁਣ ਮੈਂ, ਠੀਕ ਦਰੁਸਤ ਕਿਹਾ ਹੈ। ਵੈਸੇ ਇਹ ਬੁਜ਼ਾਰਤ ਸੀ, ਇੱਕ ਨਿੱਕਾ ਜਿਹਾ ਘਰ ਵਿੱਚ ਬੈਠੇ ਬਹੁਤ ਸਾਰੇ ਨਰ, ਸੋ ਇਹਦਾ ਜਵਾਬ ਹੈ ਅਨਾਰ। ਸੋ ਦੋ ਦੋਸਤਾਂ ਨੇ ਜਵਾਬ ਦਿੱਤੇ ਸੀ ਸਾਨੂੰ, ਇੱਕ ਦੋਸਤ ਨੇ ਆਪਣਾ ਨਾਮ ਨਹੀਂ ਲਿਖਿਆ। ਸੋ ਜਿਨ੍ਹਾਂ ਨੇ ਅਨਾਰ ਬੁਜ਼ਾਰਤ ਦਾ ਜਵਾਬ ਲਿਖਿਆ ਉਹਨਾਂ ਦਾ ਜਵਾਬ ਬਿਲਕੁਲ ਦਰੁਸਤ ਹੈ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਉਣ ਦੇ ਲਈ ਔਰ ਪ੍ਰੋਗਰਾਮ ਨੂੰ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਅਗਲੀ ਇੱਕ ਸਾਡੇ ਤੱਕ ਕਵਿਤਾ ਪਹੁੰਚੀ ਹੋਈ ਹੈ, ਸੋ ਇਹ ਲਿਖੀ ਹੈ। ਗੁੱਡ ਮਾਰਨਿੰਗ ਟੂ ਆਰਜੇ ਆਫ FM ਰੇਨਬੋ, ਆਜ ਮੈਂ ਇੱਕ ਐਸਾ ਮੈਸੇਜ ਲੈ ਕਰ ਆਇਆ ਹੂੰ, ਇਹ ਮੈਸੇਜ ਉਸ ਹਰ ਏਕ ਮੈਰਿਡ ਵੂਮੈਨ ਕੇ ਲੀਏ ਹੈ ਜੋ ਸਸੁਰਾਲ ਮੇਂ ਇਨ ਲੋਜ਼ ਕੇ ਦੁਆਰਾ ਟੋਰਚਰ ਕਾ ਸ਼ਿਕਾਰ ਹੋਤੀ ਹੈ ਔਰ ਮਾਇਕੇ ਵਾਲੇ ਔਰ ਲੜਕੀ ਕੇ

0: ਮਾਣੋ, ਖੁਸ਼ੀਆਂ ਮਾਣੋ, ਖੁਸ਼ ਰਹੋ।
1: ਜੀ ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ। ਬਾਕੀ ਤੁਸੀਂ ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕੀਤਾ ਵੀ ਤੁਸੀਂ ਵੀ ਜਿਹੜਾ ਆ ਦੂਜਿਆਂ ਦੇ ਲਈ ਜਿਹੜਾ ਆ ਕੁਝ ਜਿਹੜਾ ਆ ਉਹ ਕਰ ਰਹੇ ਹੋ, ਜਾਂ ਫਿਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕਰਦੇ ਰਹੋਗੇ ਔਰ ਆਪਣੀ ਇਸ ਮੁਹਿੰਮ ਦੇ ਨਾਲ ਹੋਰ ਵੀ ਲੋਕਾਂ ਨੂੰ ਜੋੜੋਗੇ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਅੱਜ ਦੇ ਇਹ ਜਿਹੜੇ ਤੁਸੀਂ ਵਿਚਾਰ ਆਪਣੇ ਸਾਂਝੇ ਕੀਤੇ, ਔਰ ਬਾਕੀ ਤੁਸੀਂ ਆਪਣੀ ਬਚਪਨ ਦੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ, ਉਹਦਾ ਵੀ ਧੰਨਵਾਦ ਤੁਹਾਡਾ ਉਸ ਉਹਨਾਂ ਯਾਦਾਂ ਨੂੰ ਸਾਂਝੀਆਂ ਕਰਨ ਦੇ ਲਈ। ਔਰ ਜੇਕਰ ਤੁਹਾਡੀ ਵੀ ਕੋਈ ਯਾਦ ਹੈ ਜਨਾਬ, ਤੁਹਾਡੀ ਵੀ ਕੋਈ ਅਜਿਹੀ ਕਹਾਣੀ ਹੈ ਜਿਸ ਕਹਾਣੀ ਨੂੰ ਤੁਸੀਂ ਚਾਹੁੰਦੇ ਹੋ ਕਿ ਉਸ ਕਹਾਣੀ ਨੂੰ ਜਿਹੜਾ ਹੈ ਇਸ ਪਲੇਟਫਾਰਮ ਯਾਨੀ ਕਿ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਸਾਂਝਾ ਕਰਨਾ ਚਾਹੀਦਾ ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ 9855-10-10-27। ਫਿਲਹਾਲ ਇੱਕ ਗੀਤ ਵੱਲ ਚੱਲਦੇ ਹਾਂ, ਹਰਚਰਨ ਗਰੇਵਾਲ ਔਰ ਸੁਰਿੰਦਰ ਕੌਰ ਦੀਆਂ ਖੂਬਸੂਰਤ ਆਵਾਜ਼ਾਂ ਦੇ ਵਿੱਚ ਗਾਇਆ ਇਹ ਗੀਤ, ਤਿਮੜਦੇ ਹਾਂ ਇਸ ਗੀਤ ਤੋਂ ਬਾਅਦ।

0: ਆਪ ਸ਼ਿਰਕਤ ਕਰ ਸਕਦੇ ਹੋ। ਔਰ ਇੱਕ ਹੋਰ ਵੌਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ ਦੋਸਤ ਸਾਨੂੰ ਇਸ ਵੌਇਸ ਮੈਸੇਜ ਦੇ ਰਾਹੀਂ ਕੀ ਕਹਿਣਾ ਚਾਹੁੰਦੇ ਨੇ।
1: ਆਇਆ ਥਾ ਕਿਸ ਕਾਮ ਔਰ ਕਿਉਂ ਸੋਇਆ ਚਾਦਰ ਤਾਨ ਰੇ, ਆਇਆ ਥਾ ਕਿਸ ਕਾਮ ਔਰ ਕਿਉਂ ਸੋਇਆ ਚਾਦਰ ਤਾਨ ਰੇ, ਸੁਰਤ ਸੰਭਾਲ ਬਗਾਫਲਾ ਤੂੰ ਆਪਣਾ ਆ ਪਹਿਚਾਨ ਰੇ। ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਨਮਸਕਾਰ ਆਖਦਾ ਏ, ਸਵੀਕਾਰ ਕਰਿਆ ਜੀ। ਅੱਜ ਛੁੱਟੀ ਦਾ ਦਿਨ ਐਤਵਾਰ ਹੈਗਾ ਜੀ, ਸਾਰੇ ਘਰ ਵਿੱਚ ਆਨੰਦ ਮਾਣੋ, ਖੂਬ ਖਾਓ ਪੀਓ ਤੇ ਮੌਜਾਂ ਲਵੋ। ਅੱਜ ਰੇਡੀਓ ਰੇਨਬੋ FM ਦੇ ਮੋਰਚੇ ਦੀ ਕਮਾਨ ਸਾਡੇ ਹਰਮਨ ਪਿਆਰੇ RJ ਲਲਿਤ ਸੋਨੀ ਜੀ ਨੇ ਸੰਭਾਲ ਕੇ ਬੈਠੇ ਹੋਏ ਨੇ। ਰੇਡੀਓ ਸਟੇਸ਼ਨ ਖੁੱਲਣ ਦੀ ਟਿਊਨ ਬੰਦ ਹੋਈ ਤੇ ਦੇਸ਼ ਭਗਤੀ ਦਾ ਰਸ ਪੈਦਾ ਕਰਨ ਵਾਲਾ ਬੰਦੇ ਮਾਤਰਮ ਸ਼ਬਦ ਕੰਨਾਂ 'ਚ ਪਿਆ ਤੇ ਵੰਦਨਾ ਪ੍ਰੋਗਰਾਮ ਵਿੱਚ ਪ੍ਰਭੂ ਨਾਲ ਜੋੜਨ ਵਾਲੇ ਭਜਨ ਸ਼ਬਦ ਸੁਣਨ ਨੂੰ ਮਿਲੇ। ਇਸ ਦੇ ਨਾਲ ਨਾਲ ਇਸ ਜੀਵ ਨੂੰ ਇਸ ਜੀਵਨ ਦਾ ਅਰਥ ਵੀ ਸਮਝਾਇਆ। ਗੁੱਡ ਮਾਰਨਿੰਗ ਨਿੰਦਰ ਵਿੱਚ ਅੱਜ ਦਾ ਦਿਨ ਕਿੰਨਾ ਕਿੰਨਾ ਮਹਾਨ ਸ਼ਖਸੀਅਤਾਂ ਦਾ ਜਨਮ ਹੋਇਆ ਜਾਂ ਇਸ ਫਾਨੀ ਦੁਨੀਆਂ ਤੋਂ ਅੱਜ ਦੇ ਦਿਨ ਵਿਦਾ ਲੈ ਕੇ ਹਮੇਸ਼ਾ ਵਾਸਤੇ ਚਲੇ ਗਏ, ਪੂਰਾ ਵਿਸਤਾਰ ਨਾਲ ਦੱਸਿਆ। ਅੱਜ ਗੱਲ ਕਰਾਂਗਾ ਇਸ ਸੰਸਾਰ ਤੇ ਆਉਣਾ ਹੀ ਇੱਥੋਂ ਜਾਣ ਦੀ ਗਰੰਟੀ ਏ। ਉਪਜਿਆ ਸੋ ਬਿੰਸ ਹੈ, ਇਸ ਆਉਣ ਤੇ ਜਾਣ ਦਾ ਵਿਚਲਾ ਸਮਾਂ ਹੀ ਤੇ ਜੀਵਨ ਹੈ। ਇਸ ਨੂੰ ਬੋਨਸ ਦਾ ਸਮਾਂ ਸਮਝ ਕੇ ਜੀਣ ਵਾਲੇ ਜੀਣ ਦਾ ਆਨੰਦ ਲੈਂਦੇ ਨੇ। ਔਰ ਦੁਨੀਆਂ 'ਚ ਆਉਣ ਤੋਂ ਪਹਿਲਾਂ ਅਸੀਂ ਨਾ ਤੇ ਦਿਸਦੇ ਸੀ ਤੇ ਨਾ ਮਰਨ ਤੋਂ ਬਾਅਦ ਫਿਰ ਅਸੀਂ ਦਿਸਣਾ, ਸਿਰਫ ਤੇ ਸਿਰਫ ਇਸ ਵਿਚਲੇ ਸਮੇਂ ਵਿੱਚ ਹੀ ਦਿਸਣਾ ਹੈ। ਤੇ ਫਿਰ ਅਫਸੋਸ ਕਿਹੜੀ ਗੱਲ ਦਾ ਭਾਈ, ਇਹ ਦੁਨੀਆਂ ਇੱਕ ਰੰਗ ਮੰਚ ਹੈਗਾ ਏ, ਨਾਟਕ ਚੱਲਦਾ ਪਿਆ ਏ, ਨਾਟਕ ਵਿੱਚ ਨਾਇਕ ਵੀ ਏ, ਨਾਇਕਾ ਵੀ ਏ ਤੇ ਵਿਲਨ ਵੀ ਏ। ਇਸ ਦੇ ਨਾਲ ਨਾਲ ਸਪੋਰਟਿੰਗ ਕਲਾਕਾਰ ਵੀ ਹੁੰਦੇ ਜੇ। ਨਾਇਕ ਤੇ ਸਪੋਰਟਿੰਗ ਕਲਾਕਾਰ ਬਣ ਕੇ ਆਪਣੀ ਕਲਾ ਵਿਖਾਓ। ਨਾਇਕ ਬਣਨ ਵਾਸਤੇ ਸਭ ਨਾਲ ਪਿਆਰ ਕਰੋ ਤੇ ਲੋੜ ਪੈਣ ਤੇ ਤਿਆਗ ਵੀ ਕਰੋ। ਸਪੋਰਟਿੰਗ ਕਲਾਕਾਰ ਵਾਂਗੂ ਸਭ ਦੀ ਮਦਦ ਕਰੋ, ਵਿਲਨ ਤੇ ਬਿਲਕੁਲ ਨਾ ਬਣੋ। ਬਸ ਐਸਾ ਕਿਰਦਾਰ ਨਿਭਾ ਜਾਓ ਕਿ ਜਦੋਂ ਪਰਦਾ ਡਿੱਗ ਵੀ ਜਾਏ ਤੇ ਤਾਲੀਆਂ ਵੱਜਦੀਆਂ ਰਹਿਣ। ਬੰਦਾ ਬੰਦੇ ਨਾਲ ਠੱਗੀਆਂ ਕਮਾਉਂਦਾ ਰੱਜ ਕੇ, ਬੰਦਾ ਬੰਦੇ ਅੱਗੇ ਬੈਠਾ ਰਹਿੰਦਾ ਐਬ ਕੱਜ ਕੇ। ਸੁੱਖ ਆਪਣੇ ਲਈ ਦੁੱਖ ਦੇਵੇ ਹੋਰ ਤਾਈ, ਜ਼ੋਰ ਆਪਣਾ ਦਿਖਾਵੇ ਕਮਜ਼ੋਰ ਤਾਈ, ਅਤੇ ਬੋਲਦਾ ਗਰੀਬਾਂ ਨਾਲ ਗੱਜ ਗੱਜ ਕੇ, ਬੰਦਾ ਬੰਦੇ ਨਾਲ ਠੱਗੀਆਂ ਕਮਾਉਂਦਾ ਰੱਜ ਕੇ। ਦੇਖ ਇਸ ਦੀ ਕਰਤੂਤ ਪਿਆ ਰੱਬ ਹੱਸਦਾ, ਇਸ ਨੂੰ ਐਬਾਂ ਕੋਲੋਂ ਬਚਣ ਵਾਲਾ ਢੱਬ ਦੱਸਦਾ। ਪਾਪੀ ਮਨ ਜਾਂਦਾ ਪਾਪਾਂ ਵੱਲ ਭੱਜ ਭੱਜ ਕੇ, ਬੰਦਾ ਬੰਦੇ ਨਾਲ ਠੱਗੀਆਂ ਕਮਾਉਂਦਾ ਰੱਜ ਕੇ। ਗੱਲਾਂ ਨਾਲ ਪਿਆ ਠੱਗੇ ਸੰਸਾਰ ਨੂੰ, ਇਹ ਪਰ ਠੱਗ ਨਹੀਂ ਸਕਦਾ ਕਰਤਾਰ ਨੂੰ। ਬਹਿੰਦਾ ਮੰਦਰਾਂ ਮਸੀਤਾਂ ਵਿੱਚ ਸੱਜ ਧੱਜ ਕੇ, ਬੰਦਾ ਬੰਦੇ ਨਾਲ ਠੱਗੀਆਂ ਕਮਾਉਂਦਾ ਰੱਜ ਕੇ। ਸੱਚ ਰਹੇਗਾ ਤੂੰ ਕੂੜ ਨਖੁੱਟ ਜਾਵਣਾ, ਧੋਖੇਬਾਜ਼ ਬੰਦਿਆ ਤੂੰ ਰੱਬ ਰੁੱਸ ਜਾਵਣਾ। ਦਾਸਾ ਗੁਰੂ ਤੇ ਗ੍ਰੰਥ ਕਹਿੰਦੇ ਗੱਜ ਵੱਜ ਕੇ, ਬੰਦਾ ਬੰਦੇ ਨਾਲ ਠੱਗੀਆਂ ਕਮਾਉਂਦਾ ਰੱਜ ਕੇ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ
0: ਜੀ। ਉਦੇ ਚੰਦਰ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮਾਂ ਦੇ ਸਾਰ ਤੋਂ ਲੈ ਕੇ ਜ਼ਿੰਦਗੀ ਦੇ ਰੰਗਮੰਚ ਦੇ ਬਾਰੇ ਗੱਲਾਂ ਬਾਤਾਂ ਕਰਨ ਤੋਂ ਬਾਅਦ, ਔਰ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਅਸਲ ਜਿਹੜਾ ਕੰਮ ਕਰਨਾ ਚਾਹੀਦਾ ਉਹਦੇ ਬਾਰੇ ਗਿਆਨ ਦੀਆਂ ਗੱਲਾਂ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਈ। ਬਹੁਤ ਬਹੁਤ ਸ਼ੁਕਰੀਆ, ਹਮੇਸ਼ਾ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ, ਬਹੁਤ ਚੰਗਾ ਲੱਗਦਾ, ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੀਆਂ ਗੱਲਾਂ ਬਾਤਾਂ ਤੋਂ, ਤੁਹਾਡੇ ਸ਼ਬਦਾਂ ਤੋਂ। ਸੋ ਇਸੇ ਤਰ੍ਹਾਂ ਹੀ ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਉਂਦੇ ਰਹੋ, ਔਰ ਇਸੇ ਤਰ੍ਹਾਂ ਹੀ ਆਪਣੀਆਂ ਪਿਆਰੀ ਜਿਹੀ ਆਵਾਜ਼ਾਂ ਦੇ ਜ਼ਰੀਏ ਸਾਨੂੰ ਜਿਹੜਾ ਆ ਉਹ ਗਿਆਨਵਾਨ ਊਰਜਾਵਾਨ ਕਰਦੇ ਰਹੋ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਲਿਖਿਆ ਹੈ ਕਿ ਪਰਖਣ ਲੱਗੋਗੇ ਤਾਂ ਹਰ ਰਿਸ਼ਤਾ ਝੂਠਾ ਪੈ ਜਾਏਗਾ, ਸਮਝਣ ਲੱਗੋਗੇ ਤਾਂ ਹਰ ਰਿਸ਼ਤਾ ਸੱਚਾ ਨਜ਼ਰ ਆਵੇਗਾ, ਨਾਟਕ ਕਰਾਂਗੇ ਤਾਂ ਸਭ ਦੇ ਮਨੋਂ ਲੈ ਜਾਵਾਂਗੇ, ਜ਼ਿੰਮੇਵਾਰੀ ਨਿਭਾਵਾਂਗੇ ਤਾਂ ਦਿਲਾਂ ਵਿੱਚ ਬਹਿ ਜਾਵਾਂਗੇ, ਸਿਰਫ ਕਮਾਉਣ ਬਾਰੇ ਸੋਚਦੇ ਰਹੇ ਤਾਂ ਫਿਰ ਖਰਚਾਂਗੇ ਕਦੋਂ, ਜੇ ਟਾਈਮ ਨਾ ਕੱਢਿਆ ਤਾਂ ਕਿਸੇ ਨਾਲ ਵਰਤਾਂਗੇ ਕਦੋਂ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਾਕੀ ਹਰ ਇੱਕ ਚੀਜ਼ ਜਿਹੜੀ ਆ ਸਮੇਂ ਰਹਿੰਦੇ ਕਰ ਲੈਣੀ ਚਾਹੀਦੀ ਹੈ। ਸੋ ਇਹ ਮੈਸੇਜ ਸਾਡੇ ਤੱਕ ਪਹੁੰਚਾਇਆ ਸੀ ਰਾਮ ਸਰੂਪ ਅਰੋੜਾ, ਚੌਂਕ ਚੇਲੀਆਂ, ਸੁਲਤਾਨਪੁਰ ਲੋਧੀ ਤੋਂ। ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਵੀ ਕੁਝ ਖਾਸ ਨਹੀਂ ਹੈ ਮੇਰੇ ਪਾਸ ਤੁਮੇ ਦੇਣੇ ਕੇ ਲੀਏ, ਬਸ ਮੇਰੀ ਹਰ ਦੁਆ ਮੇ ਤੁਮ ਔਰ ਮੇਰੀ ਹਰ ਸਾਂਸ ਮੇ ਤੁਮ ਸ਼ਾਮਿਲ ਹੋ। ਸੁਸ਼ੀਲ ਕੁਮਾਰ ਪਿੰਡ ਬਕਰਪੁਰ ਹਰਿਆਣਾ ਤੋਂ। ਸੋ ਬਾਕੀ ਇਹਨਾਂ ਨੇ ਕਿਹਾ ਵੀ ਅਗਰ ਜੇਕਰ ਕਿਸੇ ਕੋਲ ਕਿਸੇ ਨੂੰ ਕੁਝ ਦੇਣ ਦੇ ਲਈ ਨਾ ਹੋਵੇ ਤਾਂ ਤੁਸੀਂ ਹਰ ਦੁਆ ਦੇ ਵਿੱਚ, ਹਰ ਸਾਧ ਦੇ ਵਿੱਚ

0: ਉਸ ਇਨਸਾਨ ਦੀ ਬਿਹਤਰੀ ਦੇ ਲਈ, ਉਸ ਇਨਸਾਨ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰ ਸਕਦੇ ਹੋ, ਉਸ ਪਰਮਾਤਮਾ ਦੇ ਅੱਗੇ ਦੁਆ ਕਰ ਸਕਦੇ ਹੋ। ਕਹਿੰਦੇ ਦੁਆ ਦੇ ਵਿੱਚ ਬਹੁਤ ਵੱਡੀ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ, ਦਿਲੋਂ ਕੀਤੀ ਹੋਈ ਦੁਆ ਜ਼ਰੂਰ ਪਰਮਾਤਮਾ ਸੁਣਦਾ ਹੈ। ਸੋ ਇੱਕ ਹੋਰ ਵੌਇਸ ਮੈਸੇਜ ਆਓ ਸੁਣਦੇ ਹਾਂ।
1: ਐਫਐਮ ਰੇਨਬੋ ਕੋ ਮੇਰੀ ਪਿਆਰ ਭਰੀ ਨਮਸਕਾਰ। ਆਰਜੇ ਜੀ, ਆਪਕਾ ਨਾਮ ਨਹੀਂ ਮਾਲੂਮ ਹੁਆ, ਆਪਕੋ ਵੀ ਬਹੁਤ ਬਹੁਤ ਦਿਲ ਸੇ ਪਿਆਰ ਭਰੀ ਨਮਸਤੇ, ਸਤਿ ਸ੍ਰੀ ਅਕਾਲ
0: ਜੀ। ਤੁਹਾਨੂੰ ਵੀ ਦਿਲ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਪੂਰੇ ਸਰੋਤਾ ਜੋ ਪੂਰੇ ਐਫਐਮ ਜਲੰਧਰ ਕੋ ਸੁਣ ਰਹੇ ਹੈ, ਉਨ ਸਭੀ ਕੋ ਮੇਰੀ ਪਿਆਰ ਭਰੀ ਨਮਸਕਾਰ। ਮੈਂ ਸੁਸ਼ੀਲ ਕੁਮਾਰ, ਪਿੰਡ ਬੱਕਰਪੁਰ ਹਰਿਆਣਾ ਸੇ, ਆਪਕਾ ਹਰ ਰੋਜ਼ ਯੇ ਪ੍ਰੋਗਰਾਮ ਸੁਣਤਾ, ਇਸਮੇ ਮੇਰੇ ਕੋ ਬਹੁਤ ਅੱਛੇ ਅੱਛੇ ਬਾਤੇ ਸੁਣਨੇ ਕੋ ਮਿਲਤੀ ਹੈ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ।
1: ਜਸਵਿੰਦਰ ਜੀ ਸੁਣਾ ਕੇ ਗਏ ਕੁਛ, ਕਿਰਨ ਜੀ ਮੈਡਮ ਆਤੀ ਹੈ, ਉਹ ਵੀ ਬਹੁਤ ਅੱਛੀ ਚਟਪਟੀ ਬਾਤੇ ਸੁਣਾਤੀ ਹੈ, ਔਰ ਪ੍ਰੋਗਰਾਮ ਵੀ ਬਹੁਤ ਅੱਛੇ ਅੱਛੇ ਆਤੇ ਹੈ, ਬਾਤੇ ਇਨਮੇ ਦਿਲ ਆਪਣਾ ਪੰਜਾਬੀ ਮੇ ਬਹੁਤ ਮਨ ਲਗਤਾ ਹੈ, ਬਹੁਤ ਅੱਛਾ ਲਗਤਾ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ, ਜੈ ਸ਼੍ਰੀ ਰਾਮ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਬਹੁਤ ਚੰਗਾ ਲੱਗਦਾ ਵੀ ਤੁਹਾਡੇ ਵਰਗੇ ਸੱਜਣ ਮਿੱਤਰ ਜਦੋਂ ਪ੍ਰੋਗਰਾਮ 'ਚ ਜੁੜਦੇ ਨੇ ਔਰ ਪ੍ਰੋਗਰਾਮਾਂ ਦੀ ਤਾਰੀਫ ਕਰਦੇ ਨੇ ਔਰ ਆਪਣੇ ਬਾਕੀ ਦੋਸਤਾਂ ਦੀ ਵੀ ਤਾਰੀਫ ਕਰਦੇ ਨੇ, ਉਹਨਾਂ ਨੂੰ ਵੀ ਯਾਦ ਕਰਦੇ ਨੇ, ਬਹੁਤ ਚੰਗਾ ਲੱਗਦਾ। ਬਾਕੀ ਤੁਸੀਂ ਵੀ ਪ੍ਰੋਗਰਾਮ 'ਚ ਇਸੇ ਤਰ੍ਹਾਂ ਹੀ ਹਰ ਰੋਜ਼ ਸ਼ਿਰਕਤ ਕਰ ਸਕਦੇ ਹੋ ਔਰ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਇਹ ਸੁਨੇਹਾ ਪਹੁੰਚਾ ਸਕਦੇ ਹੋ ਵੀ ਖਾਸ ਅਗਰ ਜੇਕਰ ਤੁਸੀਂ ਟੈਲੈਂਟ ਰੱਖਦੇ ਹੋ। 9855-10-10-27 ਐਫ ਐਮ ਰੇਨਬੋ ਦਾ ਉਹ ਨੰਬਰ ਹੈ, ਵਟਸਐਪ ਨੰਬਰ ਹੈ, ਜਿੱਥੇ ਖਾਸ ਟੈਲੈਂਟ ਰੱਖਣ ਵਾਲਾ ਇਨਸਾਨ ਜਿਹੜਾ ਆ ਆਪਣੀ ਉਸ ਟੈਲੈਂਟ ਨੂੰ ਸਾਡੇ ਨਾਲ ਸਾਂਝਾ ਕਰ ਸਕਦਾ ਅਤੇ ਉਹਦਾ ਉਹ ਖਾਸ ਟੈਲੈਂਟ ਅਸੀਂ ਆਪਣੇ ਬਾਕੀ ਦੋਸਤਾਂ ਦੇ ਨਾਲ ਸਾਂਝਾ ਕਰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਸਾਨੂੰ ਮੈਸੇਜ ਕਰ ਰਹੇ ਨੇ, ਇੱਕ ਚੁਟਕਲਾ ਭੇਜਿਆ ਹੈ। ਕਹਿੰਦੇ ਨੇ ਵੀ ਇੱਕ ਦੋਸਤ ਗੰਜਾ ਹੁੰਦਾ ਹੈ ਅਤੇ ਇੱਕ ਦੇ ਵਾਲ ਹੁੰਦੇ ਨੇ, ਵਾਲਾਂ 'ਚੋਂ ਇੱਕ ਜੂੰ ਜਿਹੜੀ ਆ ਵਾਲਾਂ ਵਾਲੇ ਇਨਸਾਨ ਦੇ ਸਿਰ ਤੋਂ ਕਹਿੰਦੇ ਇੱਕ ਜੂੰ ਨਿਕਲਦੀ ਹੈ, ਉਹ ਗੰਜੇ ਦੇ ਸਿਰ 'ਤੇ ਜਾ ਕੇ ਬਹਿ ਜਾਂਦੀ ਹੈ ਅਤੇ ਉਸ ਨੂੰ ਦੂਜੀ ਜੂੰ ਉੱਥੇ ਮਿਲਦੀ ਹੈ ਅਤੇ ਉਹਨੂੰ ਪੁੱਛਦੀ ਆ, ਭੈਣੇ ਤੂੰ ਇੱਥੇ ਕੀ ਕਰਦੀ ਪਈ ਆ, ਇਸ ਜਗ੍ਹਾ 'ਤੇ ਕਿਵੇਂ ਆ ਗਈ ਆ? ਅਤੇ ਦੂਜੀ ਜਿਹੜੀ ਜੂੰ ਆ ਉਹ ਬੋਲਦੀ ਆ, ਭੈਣੇ ਮੈਂ ਤਾਂ ਅਜੇ ਇੱਥੇ ਸਿਰਫ ਪਲਾਟ ਖਰੀਦਿਆ, ਅਜੇ ਮਕਾਨ ਬਣਾਉਣਾ ਬਾਕੀ ਹੈ। ਸੋ ਇਸੇ ਤਰ੍ਹਾਂ ਹੀ ਹਾਸੋ ਹੀਣੀਆਂ ਗੱਲਾਂ ਵੀ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਔਰ ਬਾਕੀ ਦੋਸਤਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆ ਸਕਦੇ ਹੋ। ਇੱਕ ਹੋਰ ਵੌਇਸ ਮੈਸੇਜ ਪਹੁੰਚਿਆ ਹੈ, ਆਓ ਸੁਣਦੇ ਹਾਂ ਦੋਸਤ ਕੀ ਕਹਿ ਰਹੇ ਨੇ।
2: ਘਰ ਦਿਲ ਆਪਣਾ ਪੰਜਾਬੀ, ਮੈਂ ਸੰਸਾਰ ਚੰਦ ਸ਼ਰਮਾ, ਗ੍ਰਾਂ ਲਾਲੇ ਦਾ ਚਬਾਰਾ, ਤਹਿਸੀਲ ਖੜਾਵਾਲੀ, ਡਿਸਟ੍ਰਿਕਟ ਜੰਮੂ। ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ, ਗਰਮੀ ਦਾ ਬਹੁਤ ਵੱਧ ਚੁੱਕੀ ਹੈ, ਬਾਰਿਸ਼ ਦਾ ਵੀ ਕੋਈ ਨਾਮ ਨਹੀਂ ਹੈ, ਇਹਦਾ ਸਾਰਾ ਮੱਕੀ ਦਾ ਫਸਲ ਚੱਲਿਆ ਜਾਂ ਮੱਕੀ ਦੀ ਗੋਡੀ ਕਰਾ ਲੋਕ। ਸਤਿ ਸ਼੍ਰੀ ਅਕਾਲ
0: ਜੀ, ਕਿਆ ਬਾਤ ਹੈ, ਮੈਂ ਕਿਹਾ ਬਹੁਤ ਤੇਜ਼ੀ ਦੇ ਨਾਲ ਤੁਸੀਂ ਜਾਣਕਾਰੀ ਦੇ ਕੇ ਚੱਲ ਗਏ ਹੋ, ਬਹੁਤ ਚੰਗਾ ਲੱਗਾ, ਚਲੋ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਡੇ ਉੱਧਰ ਵੀ ਬਰਸਾਤ ਜ਼ਰੂਰ ਹੋਏਗੀ ਕਿਉਂਕਿ ਇੱਧਰ ਤਾਂ ਮੌਸਮ ਜਿਹੜੇ ਆ ਉਹ ਬਾਰਿਸ਼ ਦਾ ਨਜ਼ਰ ਆ ਰਿਹਾ। ਸੋ ਇੱਕ ਹੋਰ ਮੈਸੇਜ ਪਹੁੰਚਿਆ ਹੈ ਸਾਡੇ ਤੱਕ, ਆਓ ਸੁਣਦੇ ਹਾਂ ਦੋਸਤ ਕੀ ਕਹਿੰਦੇ ਨੇ।
3: ਲਲਿਤ ਸੋਨੀ ਜੀ, ਗੁੱਡ ਮੋਰਨਿੰਗ
0: ਜੀ। ਗੁੱਡ ਮੋਰਨਿੰਗ ਜੀ,
3: ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸੁਨੀਲ ਕੁਮਾਰ, ਮਾਨਗੜ੍ਹ ਰਾਜਸਥਾਨ ਤੋਂ ਵੋਇਸ ਮੈਸੇਜ ਭੇਜ ਰਿਹਾ ਜੀ
0: ਜੀ।
3: ਤੇ ਮੇਰੇ ਵੀ ਇੱਕ ਦੋਸਤ ਹੈ, ਉਹਨਾਂ ਦਾ ਨਾਂ ਹੈ ਤੁਹਾਡੇ ਵਾਂਗੂ, ਲਲਿਤ ਸੋਨੀ।
0: ਅੱਛਾ ਜੀ,
3: ਜਦੋਂ ਵੀ ਤੁਸੀਂ ਆਉਂਦੇ ਹੋ ਐਂ ਲੱਗਦਾ ਉਹ ਆ ਗਏ ਨੇ ਰੇਡੀਓ 'ਤੇ ਬੈਠੇ, ਤੁਹਾਡੇ ਵਾਂਗੂ ਉਹੀ ਗੱਲਾਂ ਹੀ ਕਰਦੇ ਆ, ਬਹੁਤ ਐਕਟਿਵ ਅਤੇ ਕ੍ਰੀਏਟਿਵ ਬੰਦੇ ਆ ਉਹ। ਤੇ ਨਾਲੋ ਨਾਲ ਹੀ ਮੈਂ ਇੱਕ ਬਚਪਨ ਦਾ ਇੱਕ ਕਿੱਸਾ, ਜਦੋਂ ਮੈਂ ਸੀਗਾ ਤੀਜੀ ਕਲਾਸ
0: ਜੀ,
3: ਉਦੋਂ ਦਾ ਇੱਕ ਕਿੱਸਾ ਮੇਰੇ ਯਾਦ ਆਇਆ ਤੇ ਬੜਾ ਹੀ ਪਿਆਰਾ ਤੇ ਹਾਸਿਆਸਪਦ ਕਿੱਸਾ ਹੈ, ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ
0: ਜੀ ਜੀ।
3: ਬਚਪਨ 'ਚ ਜਦੋਂ ਸਕੂਲ ਦੀ ਛੁੱਟੀਆਂ ਹੋਈਆਂ ਸੀ, ਉਦੋਂ ਮੈਂ ਭੂਆ ਕੋਲ ਗਿਆ ਸੀ, ਇੱਧਰ ਸਾਡੇ ਹਨੁਮਾਨਗੜ੍ਹ 'ਚ ਜਿਹੜਾ ਰੇਤੀਲਾ ਟਿੱਬਾ ਵਾਲਾ ਏਰੀਆ ਹੈਗਾ ਚਾਂਸਿਆਂ ਵਾਲੀ ਵੱਲ
0: ਜੀ,
3: ਤੇ ਉੱਥੇ ਭੂਆ ਹੋਰ ਦਾ ਪਿੰਡ ਸੀ, ਘਰ ਸੀ ਪਿੰਡ ਦੇ ਜਮਾਂ ਬਾਹਰਲੇ ਪਾਸੇ, ਤੇ ਉੱਥੇ ਨਾ ਜਿਹੜੇ ਗਡਰੀਏ ਹੁੰਦੇ ਆ ਗਵਾਲੀਏ
0: ਜੀ,
3: ਬੱਕਰੀਆਂ ਬੁਕਰੀਆਂ ਚਾਰਦੇ ਆ ਜਿਹੜੇ,
0: ਹਾਂਜੀ ਹਾਂਜੀ ਹਾਂਜੀ,
3: ਤੇ ਉਹਨਾਂ ਦਾ ਸੀਗਾ ਇੱਕ ਰੇਵੜ, ਤੇ ਰੇਵੜ ਦੇ ਵਿੱਚ ਇੱਕ ਸੀਗਾ ਉਹਨਾਂ ਦੇ ਕੋਲ ਗਧਾ, ਤੇ ਉਹ ਵੀ ਛੋਟੇ ਛੋਟੇ ਸੀਗੇ, ਮਤਲਬ ਮੇਰੇ ਤੋਂ ਵੱਡੇ ਸੀ ਵਾਹਵਾ, ਤੇ ਉਹ ਕੀ ਕਰਨ ਗਧੇ ਦੇ ਉੱਤੇ ਝੂਠੇ ਲਈ ਜਾਣ, ਪਹਿਲਾਂ ਇੱਕ ਬਹਿ ਗਿਆ ਜਿਹੜਾ ਵੱਡਾ ਸੀ, ਫਿਰ ਦੋਵਾਂ ਨੂੰ ਨਾਲ ਬਿਠਾ ਲੈਣ ਆਪਣੇ ਤੇ ਗਧੇ ਦੇ ਉੱਤੇ ਝੂਠੇ ਲਈ ਜਾਣ।
0: ਅੱਛਾ ਜੀ,
3: ਤੇ ਮੈਂ ਵੇਖੀ ਜਾਵਾਂ ਵੇਖੀ ਜਾਵਾਂ, ਮੇਰਾ ਬੜਾ ਮਨ ਪੈ ਗਿਆ ਯਾਰ, ਗਧੇ ਦੇ ਉੱਤੇ ਝੂਠੇ ਤੇ ਯਾਰ ਕਦੇ ਦਿੱਤੇ ਹੀ ਨਹੀਂ, ਆਪਾਂ ਵੀ ਲੈ ਕੇ ਵੇਖੀਏ ਇਹੋ ਜਿਹਾ ਲੱਗਦਾ ਫੀਲ, ਤੇ ਮੈਂ ਜਾ ਵੜਿਆ ਉਹਨਾਂ ਦੇ ਕੋਲੇ, ਮੈਂ ਕਿਹਾ ਯਾਰ ਝੂਠੇ ਮੈਨੂੰ ਵੀ ਦਿਓ ਗਧੇ ਦੇ ਉੱਤੇ, ਤੇ ਇਹ ਜਿਹੜੇ ਗਟਰੀਏ ਗਵਾਲੀਏ ਹੁੰਦੇ ਨਾ ਬੜੇ ਸ਼ਰਾਰਤੀ ਹੁੰਦੇ ਆ, ਇਹਨਾਂ ਦਾ ਬਸ ਸਿਸਟਮ ਹੀ ਇਹੋ ਜਿਹਾ ਹੁੰਦਾ, ਵਿਚਾਰੇ ਪਿੰਡਾਂ 'ਚ ਰਹਿ ਰਹਿ ਕੇ ਉਹਨਾਂ ਦਾ ਬਹੁਤ ਸ਼ਰਾਰਤੀ ਬਣ ਜਾਂਦੇ ਆ, ਤੇ

0: ਮੈਨੂੰ ਕਹਿੰਦੇ ਆ ਜਾ ਬਾਈ ਤੈਨੂੰ ਜ਼ਰੂਰ ਦੇਵਾਂਗੇ ਝੂਠੇ ਬਹਿ ਤੇ ਮੈਂ ਕਿਹਾ ਯਾਰ ਮੈਂ ਅੱਗੇ ਨਹੀਂ ਬੈਠਣਾ ਮੈਨੂੰ ਆ ਚਲਾਉਣਾ ਨਹੀਂ ਆਉਂਦਾ ਕਦਾ ਪਿੱਛੇ ਬੈਠੂ ਬਾਈ ਤੂੰ ਅੱਗੇ ਬੈਠ ਉਹ ਕਹਿੰਦਾ ਨਹੀਂ ਨਹੀਂ ਪਿੱਛੇ ਤੈਨੂੰ ਡਿੱਗ ਦੂਗਾ ਇਹ ਭੱਜਦਾ ਬਹੁਤ ਹੈ ਪਿੱਛੇ ਤੈਨੂੰ ਡਿੱਗ ਦੂਗਾ ਤੂੰ ਅੱਗੇ ਬੈਠ
1: ਅੱਛਾ ਜੀ
0: ਤੇ ਮੈਨੂੰ ਜੀ ਗੱਲਾਂ ਬਾਤਾਂ ਜੀ ਲੈ ਕੇ ਅੱਗੇ ਬਿਠਾ ਤਾ ਇੱਕ ਰੱਸੀ ਜੀ ਸੀਗੀ ਉਹ ਫੜਾ ਤੀ ਕਿ ਲੈ ਹੁਣ ਆਰਾਮ ਨਾਲ ਚਲਾਊਂਗਾ ਕਿ ਤੂੰ ਬਹਿ ਜਾ ਤੇ ਜਿਵੇਂ ਹੀ ਮੈਂ ਬੈਠਾ ਉਹਨੇ ਦੂਰ ਹੋ ਕੇ ਇੱਕ ਸੋਟੀ ਜ਼ੋਰ ਦੀ ਮਾਰੀ ਗਦੇ ਦੇ ਪਿੱਛੇ ਲੱਤ ਦੇ ਉੱਤੇ ਤੇ ਗਦਾ ਭੱਜਿਆ ਜਾਵੇ ਕੰਡਿਆਂ ਦੀ ਝਾੜੀਆਂ ਸੀ ਉਹਨਾਂ ਵੱਲ ਮੈਂ ਕਿਹਾ ਮਰਾ ਤਾਂ ਪਰਵਾ ਕੇ ਤਾਂ ਤੂੰ ਉਹ ਇੰਨਾ ਮਤਲਬ ਮੈਂ ਚਾਰ ਪੈਰੀ ਚੁੱਕ ਕੇ ਗਦਾ ਸਪੀਡ ਦੇ ਨਾਲ ਭੱਜਿਆ ਜਾਵੇ ਮੈਂ ਕਿਹਾ ਅੱਜ ਮਰਾਂਗੇ ਤੇ ਜਦੋਂ ਪੁੱਲਾ ਚ ਟਿੱਬਾ ਜਾ ਯਾਰ ਇੱਥੇ ਦਾ ਮੈਂ ਉੱਥੇ ਡਿੱਗ ਗਿਆ ਤੇ ਬੜਾ ਹੀ ਇੱਕ ਜ਼ਿੰਦਗੀ ਦਾ ਖੂਬਸੂਰਤ ਕਿੱਸਾ ਇਹ ਬਣਿਆ ਤੇ ਮੁੜ ਕੇ ਮੈਂ ਇੱਕ ਗੱਲ ਯਾਦ ਰੱਖੀ ਹੋਈ ਯਾਰ ਇਹ ਜਿਹੜੇ ਗਵਾਲੀਏ ਹੁੰਦੇ ਗੱਡੀਏ ਇਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਨੇ ਇਹ ਬੜੇ ਕਸੁੱਤੇ ਬੰਦੇ ਹੁੰਦੇ ਆ
2: ਸੋ ਬਾਕੀ ਤੁਹਾਡੇ ਨਾਲ ਜਿਹੜੀ ਹੈ ਬੜੀ ਮਾੜੀ ਹੋਈ ਹੈ ਔਰ ਮੈਨੂੰ ਲੱਗਦਾ ਹੈ ਤੁਹਾਡਾ ਜਿਹੜਾ ਐਕਸਪੀਰੀਅੰਸ ਜਿਹੜਾ ਤੁਸੀਂ ਸ਼ੇਅਰ ਕੀਤਾ ਮੁੜ ਕੇ ਤੁਸੀਂ ਉਸ ਗਡਰੀਏ ਦੇ ਜਿਹੜੇ ਆ ਲਾਗੇ ਵੀ ਨਹੀਂ ਲੱਗੋਗੇ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕੀਤਾ ਔਰ ਸਾਡੇ ਸਰੋਤਿਆਂ ਨੂੰ ਹਸਾਉਣ ਦੇ ਲਈ ਜਿਹੜਾ ਹੈ ਤੁਸੀਂ ਇਹ ਜਿਹੜਾ ਹੈ ਆਪਣੇ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਸ਼ੁਕਰੀਆ ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ ਉਹ ਸੁਣਦੇ ਹਾਂ ਦੋਸਤ ਕੀ ਕਹਿ ਰਹੇ ਨੇ
3: ਦਿਲ ਆਪਣਾ ਪੰਜਾਬੀ ਐਫਐਮ ਰੇਨਬੋ ਮੈਂ ਗੁਰਾਇਆਂ ਤੋਂ ਰਵਿੰਦਰ ਕੁਮਾਰ ਕੈਂਬੋ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਅਦਾਬ ਜੀ ਲਲਿਤ ਸੋਨੀ ਜੀ ਮੈਂ ਅੱਜ ਵਾਤਾਵਰਨ ਬਾਰੇ ਗੱਲ ਕਰ ਰਿਹਾ ਕਿ ਵਾਤਾਵਰਨ ਜੋ ਸਾਡਾ ਦਿਨੋਂ ਦਿਨ ਗਰਮ ਹੋ ਰਿਹਾ ਬੜੀ ਚਿੰਤਾ ਦਾ ਵਿਸ਼ਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਕੋਈ ਨਾ ਕੋਈ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ
2: ਜੀ
3: ਜਿਸ ਤਰ੍ਹਾਂ ਕਿ ਘਰ ਵਿੱਚ ਸਾਡੇ ਏਸੀ ਚੱਲਦੇ ਆ ਅਤੇ ਸਭ ਨੂੰ ਖਤਰਨਾਕ ਜਿਹੜਾ ਉਹ ਵਾਤਾਵਰਨ ਨੂੰ ਕਰਦੇ ਆ ਅਤੇ ਸਾਨੂੰ ਚਾਹੀਦਾ ਕਿ 24 ਘੰਟੇ ਏਸੀ ਨਾ ਚਲਾਈਏ ਜਿੰਨੀ ਵੀ ਜ਼ਰੂਰਤ ਹੈ ਉਸ ਦੇ ਮੁਤਾਬਕ ਚਲਾਈਏ 1-2 ਘੰਟੇ ਦੁਪਹਿਰੇ ਚਲਾ ਲਓ
2: ਜੀ
3: 4-5 ਘੰਟੇ ਰਾਤ ਨੂੰ ਚਲਾ ਲਓ ਜਦੋਂ ਜ਼ਰੂਰਤ ਹੈ ਅਤੇ ਹਰ ਵੇਲੇ ਏਸੀ ਚਲਾਉਣ ਦੇ ਨਾਲ ਜਿਹੜਾ ਵਾਤਾਵਰਨ ਸਾਡਾ ਬਹੁਤ ਖਰਾਬ ਹੋ ਰਿਹਾ ਅਤੇ ਸਾਨੂੰ ਉਦੋਂ ਜਦੋਂ ਵੀ ਜ਼ਰੂਰਤ ਹੋਵੇ ਇਹਦੀ ਵਰਤੋਂ ਤਾਂ ਜ਼ਰੂਰ ਕਰਨੀ ਚਾਹੀਦੀ ਆ ਲੇਕਿਨ ਸੰਜਮ ਨਾਲ ਕਰਨੀ ਚਾਹੀਦੀ ਆ ਅਤੇ ਥੋੜ੍ਹਾ ਬਹੁਤਾ ਜਿਹੜਾ ਸਾਹਮਣਾ ਉਹ ਗਰਮੀ ਦਾ ਵੀ ਕਰਨਾ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਲਗਾਤਾਰ ਏਸੀ ਚਲਾਵਾਂਗੇ ਤਾਂ ਉਹ ਗਰਮ ਹੋ ਜਾਂਦੇ ਆ ਅਤੇ ਕਈ ਤਰ੍ਹਾਂ ਦੇ ਐਕਸੀਡੈਂਟ ਵੀ ਹੁੰਦੇ ਆ ਅਤੇ ਇਸ ਕਰਕੇ ਸਾਨੂੰ ਚਾਹੀਦਾ ਕਿ ਇਹਨਾਂ ਨੂੰ ਏਸੀ ਨੂੰ ਔਰ ਕੂਲਰ ਵਗੈਰਾ ਵੀ ਜੋ ਵੀ ਹੈ ਉਹਨਾਂ ਦੀ ਵਰਤੋਂ ਕਰੋ ਸਾਡੀ ਸਹੂਲਤ ਵਾਸਤੇ ਆ ਲੇਕਿਨ ਵਰਤੋਂ ਕਰਨ ਵੇਲੇ ਇਹ ਜ਼ਰੂਰ ਖਿਆਲ ਰੱਖੋ ਕਿ ਉਹਨਾਂ ਨੂੰ ਵੀ ਥੋੜ੍ਹਾ ਆਰਾਮ ਦਾ ਮੌਕਾ ਦਿਓ ਅਤੇ ਤਾਂ ਕਿ ਉਹ ਵੀ ਠੰਡੇ ਹੋ ਕੇ ਹੋਰ ਦੁੱਗਣੀ ਸਪੀਡ ਨਾਲ ਸਾਡਾ ਜਿਹੜਾ ਉਹ ਆਰਾਮ ਦੇ ਸਕਣ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹੈਗੀਆਂ ਜਿਹਦੇ ਬਾਰੇ ਆਪਾਂ ਸੋਚ ਸਕਦੇ ਹਾਂ ਕਿ ਵਾਤਾਵਰਨ ਸਾਡਾ ਜਿਹੜਾ ਉਹ ਸ਼ੁੱਧ ਰਹੇ ਅਤੇ ਘਰ ਦਾ ਕੂੜਾ ਕਰਕਟ ਜੋ ਵੀ ਹੈ ਉਸਨੂੰ ਚੰਗੀ ਤਰ੍ਹਾਂ ਉਹਦੀ ਸੰਭਾਲ ਕਰੀਏ ਅਤੇ ਜਿਹੜੇ ਪਲਾਸਟਿਕ ਦੇ ਲਿਫਾਫੇ ਆ ਉਸਨੂੰ ਕਦੀ ਵੀ ਅੱਗ ਨਾ ਲਗਾਓ ਅਤੇ ਉਹਨਾਂ ਨੂੰ ਹਮੇਸ਼ਾ ਹੀ ਮਤਲਬ ਵਰਤੋਂ ਵੀ ਘੱਟ ਤੋਂ ਘੱਟ ਕਰੋ ਅਤੇ ਉਸਨੂੰ ਆਪਣੇ ਮਤਲਬ ਡੰਪ 'ਤੇ ਕਿਤੇ ਜਿੱਥੇ ਵੀ ਉਹਨਾਂ ਦਾ ਟਿਕਾਣਾ ਉੱਥੇ ਸਿੱਟ ਕੇ ਆਓ ਇੱਦਾਂ ਸ਼ਰੇਆਮ ਕਦੀ ਵੀ ਲਿਫਾਫੇ ਨਹੀਂ ਸਿੱਟਣੇ ਚਾਹੀਦੇ ਇਸ ਨਾਲ ਕੂੜਾ ਕਰਕਟ ਬਹੁਤ ਵੱਧਦਾ ਹੈ ਨਾਲੀਆਂ ਵੀ ਰੁਕ ਜਾਂਦੀਆਂ ਅਤੇ ਕਈ ਤਰ੍ਹਾਂ ਦੀਆਂ ਬਦਬੂ ਆਉਂਦੀਆਂ ਨਾਲੀ 'ਚੋਂ ਪਏ ਅਤੇ ਸਾਨੂੰ ਮਤਲਬ ਹਰ ਇੱਕ ਇਨਸਾਨ ਨੂੰ ਜੋ ਵੀ ਹੈ ਉਹਨੂੰ ਥੋੜ੍ਹਾ ਬਹੁਤਾ ਜਿਹੜਾ ਆ ਉਹ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਕਿ ਕਿਉਂਕਿ ਜਿਸ ਤਰ੍ਹਾਂ ਅੱਜ ਕੱਲ੍ਹ ਮਤਲਬ ਗਰਮੀ ਵਾਤਾਵਰਨ 'ਚ ਵੱਧ ਰਹੀ ਹੈ ਇਹ ਬੜੇ ਖਤਰਨਾਕ ਚੀਜ਼ ਹੈ ਯੂਰਪ ਦੇ ਦੇਸ਼ਾਂ ਵਿੱਚ ਆਪਾਂ ਸੁਣਿਆ ਪਿਛਲੇ ਦਿਨਾਂ ਦੇ ਵਿੱਚ ਕਿ ਜਿੱਥੇ ਟੈਂਪਰੇਚਰ ਕਦੀ 30 ਤੋਂ ਨਹੀਂ ਸੀ ਟੱਪਿਆ ਅਤੇ ਉਹ 40 ਤੋਂ ਵੀ ਉੱਪਰ ਚਲੇ ਗਿਆ ਹੈ ਅਤੇ ਉੱਥੇ ਕਈ ਹਜ਼ਾਰ ਮੌਤਾਂ ਵੀ ਹੋਈਆਂ ਅਤੇ ਸਾਨੂੰ ਉਹ ਤੋਂ ਵੀ ਸਬਕ ਲੈਣਾ ਚਾਹੀਦਾ ਅਤੇ ਆਪਣਾ ਜਿਹੜਾ ਬਣਦਾ ਯੋਗਦਾਨ ਆ ਵਾਤਾਵਰਨ ਨੂੰ ਅੱਛਾ ਬਣਾਉਣ ਵਿੱਚ ਅਤੇ ਉਹ ਜ਼ਰੂਰ ਜਿਹੜਾ ਦੇਣਾ ਚਾਹੀਦਾ ਹੈ ਅਤੇ ਆਪਣੇ ਮਨ ਨੂੰ ਹਮੇਸ਼ਾ ਸ਼ਾਂਤ ਰੱਖੋ ਅਤੇ ਜਿਹੜੇ ਆਪਣੇ ਔਜ਼ਾਰ ਆ ਏਸੀ ਆ ਜਾਂ ਉਹਨਾਂ ਨੂੰ ਵੀ ਠੰਡਾ ਰੱਖੋ ਅਤੇ ਖੁਦ ਆਪ ਵੀ ਠੰਡੇ ਰਹੋ ਤਾਂ ਕਿ ਸਾਡੀ ਜਿਹੜੀ ਜ਼ਿੰਦਗੀ ਆ ਉਹ ਸੁਖਾਲੀ ਚੱਲ ਸਕੇ
2: ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਹੀ ਸੋਹਣੇ ਔਰ ਕੀਮਤੀ ਵਿਚਾਰ ਜਿਹੜੇ ਨੇ ਆ ਸਾਂਝੇ ਕੀਤੇ ਵਾਕਈ ਵੀ ਜਿੰਨੇ ਜ਼ਿਆਦਾ ਅਸੀਂ ਕੁਦਰਤ ਦੇ ਨੇੜੇ ਹੋਵਾਂਗੇ ਉਨਾ ਜ਼ਿਆਦਾ ਸਾਡੇ ਸਰੀਰ ਦੇ ਲਈ ਸਾਡੇ ਸਿਹਤ ਦੇ ਲਈ ਜਿਹੜਾ ਆ ਉਹ ਵਧੀਆ ਰਹੇਗਾ ਔਰ ਉਨਾ ਹੀ ਅਸੀਂ ਇੱਕ ਤੰਦਰੁਸਤੀ ਭਰਿਆ ਜੀਵਨ

ਜੀ ਜਨਾਬ, ਤੁਸੀਂ ਜ਼ਰੂਰ ਬੋਲਣਾ ਹੈ ਆਪਣੀ ਆਵਾਜ਼ ਦੇ ਵਿੱਚ। ਸਾਨੂੰ 9855-10-10-27 'ਤੇ ਆਪਣੀ ਆਵਾਜ਼ ਦੇ ਜ਼ਰੀਏ ਬੋਲ ਕੇ ਮੈਸੇਜ ਜ਼ਰੂਰ ਭੇਜਣਾ ਹੈ। ਸੋ 102.7 FM ਰੇਨਬੋ, 103.6 ਮੈਗਾਹਰਟਸ ਔਰ ਨਾਲ ਦੀ ਨਾਲ ਨਿਊਜ਼ ਔਨ AIR ਐਪ 'ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਸੋ ਇੱਕ ਹੋਰ ਖੂਬਸੂਰਤ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਅਮਰਜੀਤ ਸਿੰਘ ਬੇਗੋਵਾਲ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਕਹਿ ਰਹੇ ਨੇ ਕਿ ਕੰਧਾਂ ਕੋਲੇ ਕੱਚੇ ਸੀ, ਸਾਕ ਸਾਰੇ ਸੱਚੇ ਸੀ, ਬੂਹਾ ਵੀ ਖੁੱਲ੍ਹਾ ਰਹਿੰਦਾ ਸੀ, ਰਾਹੀ ਵੀ ਆਣ ਬਹਿੰਦਾ ਸੀ, ਸਾਈਕਲ ਹੀ ਕੋਲ ਸੀ ਤਾਂ ਵੀ ਮੇਲ ਜੋਲ ਸੀ, ਕਾਂ ਵੀ ਕੁਰਲਾਉਂਦਾ ਸੀ, ਪ੍ਰਾਹੁਣੇ ਵੀ ਆਉਂਦੇ ਸੀ, ਵਿਹੜੇ ਵਿੱਚ ਰੁੱਖ ਸੀ, ਸਾਂਝੇ ਦੁੱਖ ਸੁੱਖ ਸੀ, ਨਲਕੇ ਦਾ ਪਾਣੀ ਸੀ, ਚਾਟੀ 'ਤੇ ਮਧਾਣੀ ਸੀ, ਸੋਫੇ ਮੋਬਾਈਲ ਆ ਗਏ, ਦੂਰੀਆਂ ਵਧਾ ਗਏ, ਸ਼ਾਇਦ ਕੁਛ ਪਾਇਆ ਹੈ ਪਰ ਬਹੁਤ ਆਸਾ ਗਵਾਇਆ ਹੈ। ਸੋ ਬਾਕੀ ਜ਼ਿੰਦਗੀ ਦੀ ਮਹਾਨਤਾ ਨੂੰ ਦਰਸਾਉਂਦੀ ਹੋਈ ਇਹ ਖੂਬਸੂਰਤ ਜੀ ਤੁਸੀਂ ਕਵਿਤਾ ਸਾਡੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ। ਸੋ ਇਸੇ ਤਰ੍ਹਾਂ ਹੀ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਯਸ਼ਪਾਲ ਜੀ ਜੰਮੂ ਕਸ਼ਮੀਰ ਜ਼ਿਲ੍ਹਾ ਜੰਮੂ ਖੜਾਵਲੀ ਪਿੰਡ ਸਿਉਨੀ ਤੋਂ ਮੈਸੇਜ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਮਨੁੱਖ ਦੀ ਸਭ ਤੋਂ ਵੱਡੀ ਪਛਾਣ ਉਹਦਾ ਧਰਮ ਨਹੀਂ ਬਲਕਿ ਉਹਦੇ ਕਰਮ ਅਤੇ ਉਹਦੀ ਇਨਸਾਨੀਅਤ ਹੈ। ਜ਼ਿੰਦਗੀ ਦੇ ਵਿੱਚ ਚੰਗੇ ਕਰਮ ਹੀ

0: ਤੁਹਾਡੇ ਲਈ ਲੋਕਾਂ ਦੇ ਵਿੱਚ ਤੁਹਾਡੀ ਪਹਿਚਾਣ ਬਣਾਉਂਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ। ਯਸ਼ਪਾਲ ਧੀਮਾਨ ਔਰ ਕ੍ਰਿਸ਼ਨਾ ਧੀਮਾਨ ਮੈਸੇਜ ਕਰ ਰਹੇ ਨੇ ਔਰ ਇਹਨਾਂ ਨੇ ਲਿਖਿਆ ਹੈ ਕਿ ਪ੍ਰੋਗਰਾਮ ਬਹੁਤ ਚੰਗਾ ਲੱਗ ਰਿਹਾ, ਬਹੁਤ ਚੰਗੇ ਤਰੀਕੇ ਨਾਲ ਪ੍ਰੋਗਰਾਮ ਤੁਸੀਂ ਪੇਸ਼ ਕਰਦੇ ਹੋ ਔਰ ਪੰਜਾਬ ਜਿਹੜਾ ਆ ਬਹੁਤ ਹੀ ਖੂਬਸੂਰਤ ਸੂਬਾ ਆ ਔਰ ਇੱਥੇ ਇੱਥੋਂ ਦਾ ਖਾਣ ਪਾਣ ਰਹਿਣ ਸਹਿਣ ਸਾਨੂੰ ਬਹੁਤ ਚੰਗਾ ਲੱਗਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਦੋਸਤ ਨੇ ਸਾਨੂੰ ਆਪਣੀ ਪਿਆਰੀ ਜੀ ਕਵਿਤਾ ਭੇਜੀ ਹੋਈ ਹੈ। ਸਤਿ ਸ਼੍ਰੀ ਅਕਾਲ ਜੀ, ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕਵਿਤਾ ਅੰਬੀ ਦੇ ਬੂਟੇ ਥੱਲੇ ਦੇ ਕੁਝ ਅੰਸ਼ ਜਿਹੜੀ ਆ ਮੈਂ ਸਾਂਝੇ ਕਰਨ ਜਾ ਰਿਹਾ। ਮਨਜੀਤ ਸਿੰਘ ਬਦਨ ਪਿੰਡ ਬੱਦੋਵਾਲ ਲੁਧਿਆਣਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਸੋ ਇਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਹੈ। ਲਿਖਿਆ ਵੀ ਇੱਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨਹੀਂ, ਜਿਸ ਥੱਲੇ ਬਹਿਣਾ ਨਹੀਂ ਸੁਰਗਾਂ ਵਿੱਚ ਰਹਿਣਾ ਨਹੀਂ, ਕਿ ਉਸ ਦਾ ਕਹਿਣਾ ਨਹੀਂ ਵਿਹੜੇ ਦਾ ਗਹਿਣਾ ਨਹੀਂ, ਪਰ ਮਾਹੀ ਬਾਜੋ ਨਹੀਂ ਪਰਦੇਸੀ ਬਾਜੋ ਨਹੀਂ, ਇਹ ਮੈਨੂੰ ਵਫਦਾ ਨਾ ਇਹ ਮੈਨੂੰ ਵੱਢਦਾ ਏ ਅਤੇ ਖੱਟਾ ਲੱਗਦਾ ਏ। ਅੱਜ ਖਾਣ ਹਵਾਵਾਂ ਨਹੀਂ ਅੱਜ ਸਾੜਨ ਛਾਵਾਂ ਨਹੀਂ, ਤਰਖਾਣ ਸਦਾਵਾਂ ਨਹੀਂ ਅੰਬੀ ਕਟਾਵਾਂ ਨਹੀਂ, ਤੋਬਾ ਮੈਂ ਭੁੱਲੀ ਨਹੀਂ ਹਾੜਾ ਮੈਂ ਭੁੱਲੀ ਨਹੀਂ, ਜੇ ਅੰਬੀ ਕੱਟਾਂਗੀ ਚੜ੍ਹ ਕਿਸ ਦੇ ਉੱਤੇ ਰਾਹ ਢੋਲੇ ਦਾ ਤੱਕਾਂਗੀ ਰਾਹ ਢੋਲੇ ਦਾ ਤੱਕਾਂਗੀ। ਲਵ ਐਂਡ ਸੇਫ ਟਰੀਜ਼ ਦਾ ਸਾਨੂੰ ਮੈਸੇਜ ਇਹਨਾਂ ਨੇ ਭੇਜਿਆ। ਬਹੁਤ ਸੋਹਣੀ ਤੁਸੀਂ ਕਵਿਤਾ ਸਾਡੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਵੀ ਜਨਾਬ ਆਪਣੇ ਜਿਹੜੇ ਆ ਵਿਚਾਰ ਸਾਂਝੇ ਸਾਡੇ ਨਾਲ ਕਰ ਸਕਦੇ ਹੋ 9855-10-10-27। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ ਦੋਸਤ ਕੀ ਕਹਿ ਰਹੇ ਨੇ।
1: ਮਾਣਯੋਗ ਦਲਿਤ ਸੋਨੀ ਸਰ ਅਤੇ ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ ਜੁੜੇ ਹੋਏ ਨੇ ਅਤੇ ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਸਾਰਿਆਂ ਦੇ ਵਿਚਾਰ ਬਹੁਤ ਵਧੀਆ, ਬਹੁਤ ਹੀ ਗਿਆਨ ਵਰਤਕ, ਬਹੁਤ ਹੀ ਹੱਸਣ ਹਸਾਉਣ ਵਾਲੇ ਚੁਟਕਲੇ ਅਤੇ ਸਾਰਿਆਂ ਦੀ ਕਵਿਤਾ ਚੁਟਕਲੇ ਸਾਰਾ ਕੁਝ ਬਹੁਤ ਵਧੀਆ ਹੁੰਦਾ ਹੈ। ਸਾਰੇ ਇਸ ਪ੍ਰੋਗਰਾਮ ਨੂੰ ਬਹੁਤ ਸੁੰਦਰ ਬਣਾ ਦਿੰਦੇ ਨੇ ਅਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਲਾਜਵਾਬ, ਤੁਸੀਂ ਹਰ ਵਾਰ ਦੀ ਤਾਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ, ਤੁਹਾਡਾ ਦਿਲੋਂ ਧੰਨਵਾਦ। ਅਤੇ ਸਾਰਿਆਂ ਦੇ ਵਿਚਾਰ ਜਿਨ੍ਹਾਂ ਵਿੱਚ ਸਤਨਾਮ ਸਿੰਘ ਰੱਖੜਾ, ਜਸਵੀਰ ਸਿੰਧੂਲਾ ਜੀ, ਉਦੇ ਚੰਦਰ ਜੀ, ਮੁਲਤਾਨੀ ਜੀ ਅਤੇ ਮੈਡਮ ਕਿਰਨ ਰੋਲਾ ਜੀ ਕਪੂਰਥਲੇ ਵਾਲੇ, ਜਿਹੜੇ ਘਰ ਦੀ ਸਾਰੀ ਹਿਸਟਰੀ ਨੂੰ ਇੱਕਦਮ ਪਰੋ ਕੇ ਰੱਖ ਦਿੰਦੇ ਨੇ, ਉਹਨਾਂ ਦਾ ਵੀ ਧੰਨਵਾਦ। ਅਤੇ ਮੈਂ ਲੈਂਦੇ ਪੰਜਾਬ ਦੇ ਸਰੋਤਿਆਂ ਨੂੰ ਬੇਨਤੀ ਕਰਾਂ ਕਿ ਉਹ ਵੀ ਇਸ ਪ੍ਰੋਗਰਾਮ ਦੀ ਸ਼ਾਨ ਬਣਨ ਅਤੇ ਹਿੱਸਾ ਬਣਨ, ਕਿ ਉਹਨਾਂ ਦੇ ਵਿਚਾਰ ਅਸੀਂ ਸੁਣ ਸਕੀਏ। ਅਤੇ ਇੱਕ ਮੈਂ ਗੱਲ ਕਹਿਣ ਲੱਗਾ ਵਾਂ, ਅਗਰ ਪਸੰਦ ਆਵੇ ਤਾਂ ਬੰਦਾ ਹੀ ਬੰਦੇ ਦੀ ਦਵਾਈ ਹੈ, ਕੋਈ ਦੁੱਖ ਦੇ ਜਾਂਦਾ ਹੈ ਅਤੇ ਕੋਈ ਸੁੱਖ ਦੇ ਜਾਂਦਾ ਹੈ। ਅਤੇ ਇੱਕ ਹੋਰ, ਸਭ ਕੁਝ ਕਰੋ ਪਰ ਕਿਸੇ ਦੀ ਬੁਰਾਈ ਨਾ ਕਰੋ, ਕਿਉਂਕਿ ਬੁਰਾਈ ਤਾਂ ਤੁਹਾਨੂੰ ਅਤੇ ਬੁਰਾ ਬਣਾ ਹੀ ਦੇਵੇਗੀ ਪੱਕਾ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਅਤੇ ਡਾਕਖਾਨਾ ਨਿਮਣਾਬਾਦ ਨੇੜੇ ਸਵੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਓਕੇ ਜੀ, ਸਤਿ ਸ਼੍ਰੀ ਅਕਾਲ
0: ਜੀ। ਜਸਵੀਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਨਾਲ, ਬਹੁਤ ਚੰਗਾ ਲੱਗਾ। ਬਾਕੀ ਅਸੀਂ ਇੱਕ ਦੂਜੇ ਤੋਂ ਬਿਨਾਂ ਕੁਝ ਵੀ ਨਹੀਂ ਹੈਗੇ, ਅਸੀਂ ਇੱਕ ਦੂਜੇ ਦੀ ਮਦਦ ਕਰਕੇ ਹੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਉਹ ਜ਼ਿੰਦਗੀ ਨੂੰ ਜ਼ਿੰਦਗੀ ਵਾਂਗ ਜੀਉ ਸਕਦੇ ਹਾਂ ਔਰ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ। ਸੋ ਜ਼ਿੰਦਗੀ ਦੇ ਵਿੱਚ ਆਪਣਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ, ਆਪਣਿਆਂ ਦੇ ਨਾਲ ਦਿਲ ਦਾ ਹਾਲ ਦੱਸਣਾ, ਆਪਣਿਆਂ ਨੂੰ ਦਿਲ ਦਾ ਹਾਲ ਕਹਿਣਾ ਬਹੁਤ ਜ਼ਰੂਰੀ ਹੈ। ਸੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਲਾਲ ਚੰਦ ਯਮਲਾ ਜੱਟ ਦੀ ਖੂਬਸੂਰਤ ਆਵਾਜ਼ ਦੇ ਵਿੱਚ, ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਤੁਹਾਡੀਆਂ ਪਿਆਰ ਭਰੀਆਂ ਆਵਾਜ਼ਾਂ ਦੇ ਨਾਲ।

102.7 FM ਰੇਨਬੋ ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਪ੍ਰੋਗਰਾਮ ਦੇ ਵਿੱਚ ਜਨਾਬ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ। ਵੈਸੇ ਇਸ ਵਕਤ ਸਮਾਂ 9:55 ਔਰ 20 ਸੈਕਿੰਡ ਹੋ ਰਹੇ ਨੇ ਔਰ ਤਕਰੀਬਨ ਜਿੰਨੇ ਵੀ ਮੈਸੇਜ ਸਾਡੇ ਤੱਕ ਪਹੁੰਚੇ ਸੀ ਸਾਰੇ ਇੱਕ ਇੱਕ ਕਰਕੇ ਮੈਂ ਪਲੇ ਕਰ ਦਿੱਤੇ ਨੇ ਔਰ ਸਭ ਤੱਕ ਜਿਹੜਾ ਆ ਉਹਨਾਂ ਦੀਆਂ ਪਿਆਰੀਆਂ ਪਿਆਰੀਆਂ ਆਵਾਜ਼ਾਂ ਵੀ ਪਹੁੰਚਾ ਦਿੱਤੀਆਂ ਨੇ। ਔਰ ਜਿਹੜੇ ਦੋਸਤ ਇਸ ਵਕਤ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਰਹੇ ਨੇ ਕਿ ਸਾਨੂੰ ਫਰਮਾਇਸ਼ੀ ਗੀਤ ਕੋਈ ਸੁਣਾ ਦਿਓ, ਸੋ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਨਹੀਂ ਹੈ। ਹਰ ਰੋਜ਼ 9 to 10 ਦੇ ਖੂਬਸੂਰਤ ਸਫ਼ਰ ਦੇ ਵਿੱਚ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਅਸੀਂ ਉਹ ਦੋਸਤਾਂ ਦੇ ਮੈਸੇਜ ਸ਼ਾਮਿਲ ਕਰਦੇ ਹਾਂ ਜਿਹੜੇ ਚੰਗਾ ਲਿਖਦੇ, ਚੰਗਾ ਗਾਉਂਦੇ ਨੇ ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਨਜ਼ਮ, ਸ਼ਾਇਰੀ ਸਾਡੇ ਨਾਲ ਸਾਂਝੀ ਕਰਦੇ ਨੇ। ਸੋ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ, ਉਹਨਾਂ ਦੀ ਆਵਾਜ਼ ਨੂੰ ਜਿਹੜਾ ਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਅਸੀਂ ਕਿਸੇ ਖਾਸ ਟੈਲੈਂਟ ਨੂੰ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਦਾ। ਜੇਕਰ ਤੁਹਾਡੇ ਆਸੇ ਪਾਸੇ ਵੀ ਕੋਈ ਖਾਸ ਟੈਲੈਂਟ ਰੱਖਦਾ ਹੋਇਆ ਕੋਈ ਵਿਅਕਤੀ ਹੈ ਜੋ ਜਿਹੜਾ ਚੰਗਾ ਗਾਉਂਦਾ ਹੋਵੇ ਜਾਂ ਲਿਖਦਾ ਹੋਵੇ ਜਾਂ ਕਿਸੇ ਸਾਜ਼ ਨੂੰ ਵਜਾਉਂਦਾ ਹੋਵੇ ਤਾਂ ਉਸ ਨੂੰ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਨ ਦੇ ਲਈ ਤੁਸੀਂ ਕਹਿ ਸਕਦੇ ਹੋ। 9855-10-10-27 ਸਾਡਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਔਰ ਨਾਲ ਦੀ ਨਾਲ ਪੰਜਾਬੀ ਸੱਭਿਆਚਾਰ ਦੀ ਬੁੱਕਲ ਦੇ ਵਿੱਚੋਂ ਤੁਹਾਡੇ ਕੋਲ ਜੇ ਕੋਈ ਚੰਗੀਆਂ ਯਾਦਾਂ ਨੇ ਉਹ ਵੀ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੇਕਰ ਕਿਸੇ ਇਤਿਹਾਸਿਕ ਜਗ੍ਹਾ ਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਇਸ ਜਗ੍ਹਾ ਦੇ ਬਾਰੇ ਬਾਕੀ ਦੋਸਤਾਂ ਨੂੰ ਪਤਾ ਲੱਗੇ ਤਾਂ ਤੁਸੀਂ ਸਾਨੂੰ ਆਪਣੇ ਵਿਚਾਰ ਭੇਜ ਸਕਦੇ ਹੋ। 9855-10-10-27। ਫਿਲਹਾਲ ਕੁਝ ਮੈਸੇਜ ਸਾਡੇ ਤੱਕ ਪਹੁੰਚੇ ਹੋਏ ਨੇ। ਸੁਖਦੇਵ ਜੀ ਦਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਸੁਖਦੇਵ ਸਿੰਘ, ਨਰਿੰਦਰ ਕੌਰ, ਸੁਨੀਤਾ, ਮਨੀ ਕਾਕਾ, ਬਿੱਟੂ ਲਾਡੀ ਲਿਖਦੇ ਨੇ ਕਿ ਦਾਨ ਪੁੰਨ ਕਰਨ ਤੋਂ ਪਹਿਲਾਂ ਆਪਣੇ ਕਮਜ਼ੋਰ ਭੈਣ ਭਰਾਵਾਂ ਦਾ ਸਹਾਰਾ ਬਣੋ, ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਮਜ਼ਬੂਤ ਕਰੋ, ਇਹੀ ਸਭ ਤੋਂ ਵੱਡਾ ਪੁੰਨ ਹੈ। ਅਤੇ ਵਾਕਈ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਹੈ ਆਪਣੇ ਘਰ ਤੋਂ, ਆਪਣੇ ਪਿੰਡ ਤੋਂ, ਆਪਣੇ ਸ਼ਹਿਰ ਤੋਂ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਦੂਜਿਆਂ ਦਾ ਸੋਚ ਸਕਦੇ ਹੋ, ਸ਼ੁਰੂਆਤ ਆਪਣੇ ਘਰ ਤੋਂ ਕਰ ਸਕਦੇ ਹੋ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਪਿੰਡ ਰਾਜੜੀ, ਤਹਿਸੀਲ ਨਿਊ ਗੜਸਾਨਾ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਮੈਸੇਜ ਕਰ ਰਹੇ ਨੇ। ਸੋ ਲਿਖਿਆ ਇਹਨਾਂ ਨੇ ਕਿ ਬਚਪਨ ਦੇ ਬਾਰੇ ਲਿਖਿਆ ਹੈ ਕਿ ਬਚਪਨ ਦੇ ਦਿਨ ਜਿਹੜੇ ਆ ਬਹੁਤ ਹੀ ਚੰਗੇ ਸਨ, ਕਿ ਜਦੋਂ ਸਿਰਫ ਦਿਲ ਸਾਫ਼ ਹੁੰਦਾ ਸੀ ਅਤੇ ਸਿਰਫ ਖਿਲੌਣੇ ਟੁੱਟਿਆ ਕਰਦੇ ਸੀ, ਅਤੇ ਉਸ ਵਕਤ ਕਹਿੰਦੇ ਵੀ ਇੱਕ ਵੀ ਹੰਝੂ ਜਿਹੜਾ ਆ ਬਰਦਾਸ਼ਤ ਨਹੀਂ ਹੁੰਦਾ ਸੀ, ਅਤੇ ਹੁਣ ਅਸੀਂ ਬਚਪਨ ਦੇ ਵਿੱਚ ਕਹਿੰਦੇ ਜੀ ਭਰ ਕੇ ਜਿਹੜਾ ਅਸੀਂ ਰੋਇਆ ਕਰਦੇ ਸਨ, ਪਰ ਹੁਣ ਜਿਹੜਾ ਜ਼ਿੰਦਗੀ ਨੇ ਜਿਹੜਾ ਐਸਾ ਪਰਿਵਰਤਨ ਲਿਆਂਦਾ ਹੈ ਵੀ ਅਸੀਂ ਬਚਪਨ ਦੀਆਂ ਖੇਡਾਂ ਨੂੰ ਤਰਸ ਗਏ ਹਾਂ। ਬਾਕੀ ਬਚਪਨ ਬੜਾ ਕਮਾਲ ਦਾ ਹੈ, ਬੜਾ ਖੂਬਸੂਰਤ ਬਚਪਨ ਹੈ ਔਰ ਬਚਪਨ ਦੀਆਂ ਯਾਦਾਂ ਜਿਹੜੀਆਂ ਉਹ ਬਾਕੀ ਬਾ ਕਮਾਲ ਹੈ। ਸੋ ਇਸੇ ਆਸ, ਇਸੇ ਉਮੀਦ ਦੇ ਨਾਲ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ ਵੀ ਫਿਰ ਕਿਸੇ ਵੇਲੇ, ਫਿਰ ਕਿਸੇ ਵਕਤ ਤੁਹਾਡੇ ਨਾਲ ਹੋਏਗੀ ਫਿਰ ਤੋਂ ਮੁਲਾਕਾਤ। ਜਿੰਨੇ ਵੀ ਦੋਸਤਾਂ ਨੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਈ, ਪ੍ਰੋਗਰਾਮ ਦਾ ਆਨੰਦ ਮਾਣਿਆ ਔਰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤੇ ਉਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਹਰ ਰੋਜ਼ 9 to 10 ਦੇ ਖੂਬਸੂਰਤ ਸਫ਼ਰ ਦੇ ਵਿੱਚ ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾ ਸਕਦੇ ਹੋ ਅਤੇ ਆਪਣੇ ਪਿਆਰ ਭਰੇ ਮੈਸੇਜ, ਆਪਣੀਆਂ ਪਿਆਰ ਭਰੀਆਂ ਆਵਾਜ਼ਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਫਿਰ ਕਿਸੇ ਵਕਤ, ਫਿਰ ਕਿਸੇ ਵੇਲੇ ਤੁਹਾਡੇ ਨਾਲ ਫਿਰ ਤੋਂ ਹੋਏਗੀ ਮੁਲਾਕਾਤ। ਤਦ ਤੱਕ ਦੇ ਲਈ ਤੁਸੀਂ ਰੱਖਣਾ ਹੈ ਆਪਣਾ ਢੇਰ ਸਾਰਾ ਖਿਆਲ ਔਰ ਇਸੇ ਤਰ੍ਹਾਂ ਹੀ FM ਰੇਨਬੋ 'ਤੇ ਸੁਣਦੇ ਰਹਿਣਾ ਹੈ ਖੂਬਸੂਰਤ, ਸੋਹਣੇ ਸੋਹਣੇ ਮਿੱਠੇ ਮਿੱਠੇ ਗੀਤ। ਔਰ ਅਗਲਾ ਖੂਬਸੂਰਤ ਗੀਤ ਜਾਂਦੇ ਜਾਂਦੇ ਤੁਹਾਡੀ ਨਜ਼ਰ ਕਰ ਰਿਹਾ, ਹਰਚਰਨ ਗਰੇਵਾਲ, ਸੁਰਿੰਦਰ ਕੌਰ ਦੀਆਂ ਖੂਬਸੂਰਤ ਆਵਾਜ਼ਾਂ ਦੇ ਵਿੱਚ। ਆਓ ਸੁਣਦੇ ਹਾਂ ਗੀਤ।

ਵੇੜਾ ਹੋ ਚੁੱਕਿਆ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਹਵਾਈ ਯਾਤਰਾ ਨੂੰ ਹੁਲਾਰਾ ਦੇਣ ਲਈ ਖੇਤਰੀ ਹਵਾਈ ਸੰਪਰਕ ਯੋਜਨਾ ਵਿਕਸਿਤ ਉਡਾਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੀਮਤਾਂ 'ਤੇ ਕੰਟਰੋਲ ਲਈ ਪਿਆਜ਼ ਦੀ ਖਰੀਦ ਕੀਮਤ ਵਿੱਚ 13% ਦਾ ਵਾਧਾ ਕਰਕੇ 2125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥੋਨੀ ਅਲਬਨੀਜ਼ ਨੇ ਪ੍ਰਮੁੱਖ ਆਰਥਿਕ ਭਾਈਵਾਲ ਵਜੋਂ ਭਾਰਤ ਦੀ ਸ਼ਲਾਘਾ ਕੀਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਪੰਜਾਬ ਸਰਕਾਰ ਨੇ ਸ਼ੁੱਧ ਦੁੱਧ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਮਰਪਿਤ ਟੋਲ ਫਰੀ ਹੈਲਪਲਾਈਨ 1800-180-2202 ਸਥਾਪਿਤ ਕੀਤੀ ਹੈ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਕੀਤੀ ਹੋਰ ਤੇਜ਼, 1 ਸਾਲ ਵਿੱਚ 729 ਗ੍ਰਿਫਤਾਰੀਆਂ। ਉਧਰ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਦੇਸ਼ ਦੇ ਬਹੁਤ ਹਿੱਸਿਆਂ ਵਿੱਚ ਭਾਰੀ ਬਾਰਿਸ਼ ਜਾਰੀ ਰਹੇਗੀ। ਪੰਜਾਬ ਵਿੱਚ ਵੀ ਕਈ ਥਾਵਾਂ 'ਤੇ 8 ਜੁਲਾਈ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕਰ ਦਿੱਤੇ ਨੇ। ਫਰਾਂਸ ਅਤੇ ਮੋਰੋਕੋ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਅਤੇ ਦੂਜੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

ਜੀ ਦੋਸਤੋ, ਵੈਲਕਮ ਬੈਕ 102.7 ਮੈਗਾਹਰਟਜ਼ 'ਤੇ ਤੁਹਾਡਾ ਸਭ ਦਾ ਤਹਿ ਦਿਲ ਤੋਂ ਨਿੱਘਾ ਜਿਹਾ ਹੈ ਜੀ ਸਵਾਗਤ, ਵਾਮ ਵੈਲਕਮ, ਵੈਰੀ ਵੈਰੀ ਗੁੱਡ ਮੋਰਨਿੰਗ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜੀ ਅੱਜ ਦੇ ਮਤਲਬ ਐਤਵਾਰ ਦੇ ਇਸ ਦਿਨ ਦੀ 10 ਵਜੇ ਦੀ ਸ਼ੁਰੂਆਤ ਦੇ ਵਿੱਚ ਮੈਂ ਤੁਹਾਡੇ ਨਾਲ ਤੁਹਾਡੀ ਪਿਆਰੀ ਆਰਜੀ ਦੋਸਤ ਰਣਦੀਪ ਕੌਰ। ਪਿਆਰ ਦਾ ਇਹ ਸਫ਼ਰ ਜਿਹੜਾ ਤੁਹਾਡੇ ਨਾਲ ਪੂਰੇ 2 ਵਜੇ ਤੱਕ ਰਹੇਗਾ, ਮਤਲਬ ਇਹ ਪਿਆਰ ਔਰ ਦੀ ਨਾਲ ਇਹ ਗਾਣਿਆਂ ਦੀ ਬਹਾਰ ਜਿਹੜੀ ਕਿ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਲੱਗਣ ਜਾ ਰਹੀ ਹੈ। ਬਸ ਤੁਸੀਂ ਕਿਧਰੇ ਨਹੀਂ ਜਾਣਾ, ਟਿਊਨ ਕਰਕੇ ਰੱਖਣਾ ਹੈ 102.7 ਮੈਗਾਹਰਟਜ਼ ਯਾਨੀ ਕਿ ਆਕਾਸ਼ਵਾਣੀ ਜਲੰਧਰ FM ਰੇਨਬੋ। ਅਤੇ ਵੱਖਰੇ ਵੱਖਰੇ ਗੀਤਾਂ ਦੀ ਸ਼ੁਰੂਆਤ ਅਤੇ ਨਾਲ ਦੀ ਨਾਲ ਤੁਹਾਡੀਆਂ ਗੱਲਾਂ ਅਤੇ ਮਤਲਬ ਤੁਹਾਡੇ ਜਜ਼ਬਾਤ ਅਤੇ ਮੇਰੀਆਂ ਪਿਆਰੀਆਂ ਪਿਆਰੀਆਂ ਗੱਲਾਂ ਹੋਣਗੀਆਂ ਇੱਕ ਦੂਜੇ ਦੇ ਹਮਸਫ਼ਰ ਸਾਥ ਦੇ ਨਾਲ, ਕਿਉਂਕਿ ਜੀ ਇਹ ਸਾਥ ਜਿਹੜਾ ਨਾ FM ਰੇਨਬੋ ਦਾ ਬੜਾ ਪਿਆਰਾ ਅਤੇ ਬੜਾ ਲੰਬਾ ਸਾਥ ਹੈ। ਸਵੇਰ ਤੋਂ ਸ਼ੁਰੂ ਹੋ ਜਾਂਦਾ ਅਤੇ ਬਸ ਜੀ ਫਿਰ ਹਰ ਇੱਕ ਘੰਟਾ ਨਵਾਂ ਪ੍ਰੋਗਰਾਮ ਅਤੇ ਨਵੇਂ ਗੀਤ ਅਤੇ ਨਵੀਆਂ ਨਵੀਆਂ ਗੱਲਾਂ। ਅਤੇ ਅੱਜ ਦੀ ਸ਼ੁਰੂਆਤ ਪ੍ਰੋਗਰਾਮ ਦਾ ਆਗਾਜ਼ ਯਾਨੀ ਕਿ ਪ੍ਰੋਗਰਾਮ ਗੀਤ ਬਹਾਰ ਫਿਲਮ ਹੈ ਜੀ ਮੇਜਰ ਸਾਹਿਬ, ਜੋ ਕਿ 1998 ਦੇ ਵਿੱਚ ਬਣੀ ਸੀ, ਸਭ ਨੇ ਦੇਖੀ ਹੈ ਅਤੇ ਸਭ ਨੂੰ ਬੜੀ ਹੀ ਪਸੰਦ ਹੈ। ਮੈਨੂੰ ਪਤਾ ਹੈ ਕਿਉਂਕਿ ਤੁਹਾਡੀ ਚੋਇਸਿਸ ਜਿਹੜੀ ਨਾ ਮੈਨੂੰ ਬਿਲਕੁਲ ਪਤਾ ਹੁੰਦੀ ਹੈ ਕਿ ਬਈ ਆਹ ਫਿਲਮ ਦੇ ਆਹ ਵਾਲੇ ਗੀਤਾਂ ਨੂੰ ਬੇਹੱਦ ਪਸੰਦ ਹੋਣਗੇ। ਸੋ ਸ਼ੁਰੂਆਤ ਕਰਦੀ ਹਾਂ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ, ਅਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਮੇਰੀਆਂ ਹੋਣਗੀਆਂ ਤੁਹਾਡੇ ਨਾਲ।

ਵਾਕਈ ਜੀ, ਜਿਨ੍ਹਾਂ ਦੇ ਮਹਿਬੂਬ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਹੁੰਦੇ ਨੇ ਅਤੇ ਫਿਰ ਜੇਕਰ ਉਹ ਮਾਰਕੀਟ 'ਤੇ ਜਾਣ ਤਾਂ ਫਿਰ ਫਿਕਰ ਤਾਂ ਹੁੰਦਾ ਹੀ ਹੈ ਕਿ ਇਕੱਲੇ ਨਾ ਜਾਇਓ, ਨਜ਼ਰ ਲੱਗ ਸਕਦੀ ਹੈ। 102.7 ਮੈਗਾਹਰਟਜ਼ 'ਤੇ ਤੁਸੀਂ ਮੇਰੇ ਨਾਲ ਯਾਨੀ ਕਿ ਰਣਦੀਪ ਦੇ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੀਤ ਬਹਾਰ ਯਾਨੀ ਕਿ ਗੀਤਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਇੱਦਾਂ ਦੇ ਪਿਆਰੇ ਪਿਆਰੇ ਸੋਹਣੇ ਸੋਹਣੇ ਦੇ ਸੌਂਗ ਪੂਰਾ ਇੱਕ ਘੰਟਾ ਹੋਣਗੇ ਜੀ ਐਫ ਐਮ ਰੇਨਬੋ 'ਤੇ। ਅਤੇ ਜੀ ਅਗਲਾ ਰੰਗ, ਮਤਲਬ ਜਿਹੜਾ ਐਫ ਐਮ ਰੇਨਬੋ ਦੀ ਰੇਨਬੋ ਦੇ ਵਿੱਚੋਂ ਇੱਕ ਰੰਗ ਜਿਹੜਾ ਸਿਲੈਕਟ ਕੀਤਾ ਹੋਇਆ ਉਹ ਮੈਂ ਹੈ ਜੀ ਫਿਲਮ ਰਾਮਲੀਲਾ। ਥੋੜ੍ਹਾ ਜਿਹਾ ਆਪਣੇ ਦਿਮਾਗ 'ਤੇ ਜ਼ੋਰ ਪਾਓ। ਵਾਕਿਆ ਜੀ ਇਹ ਰਾਮਲੀਲਾ ਨਵੀਂ ਵਾਲੀ ਹੈ, ਮਤਲਬ ਉਹ ਬਿਹਤਰੀਨ ਜੋੜੀ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਅਤੇ ਆਪਣੀ ਅਦਾਕਾਰੀ ਔਰ ਆਪਣੇ ਅਦਾ ਦੇ ਨਾਲ ਔਰ ਆਪਣੇ ਪਿਆਰ ਦੇ ਨਾਲ ਕਿੱਦਾਂ ਉਹ ਰੀਅਲ ਲਾਈਫ ਦੇ ਵਿੱਚ ਸਵੀਰ ਜੇ ਕਪਲ ਬਣ ਗਏ ਨੇ। ਅਤੇ ਜੀ ਹੁਣ ਤਾਂ ਪ੍ਰੈਜੈਂਟ ਟਾਈਮ ਦੇ ਵਿੱਚ ਉਹ ਮੰਮੀ ਪਾਪਾ ਵੀ ਬਣ ਚੁੱਕੇ ਨੇ।

ਜੀ ਦੋਸਤੋ, ਇੰਜੋਏ ਕੀਤਾ ਜੀ ਤੁਸੀਂ ਇਹ ਗੀਤ, ਯਾਨੀ ਕਿ ਭੂਮੀ ਤ੍ਰਿਵੇਦੀ ਦਾ ਇਹ ਜਿਹੜਾ ਗਾਣਾ ਉਹਨਾਂ ਨੇ ਗੁਣਗੁਣਾਇਆ ਸੀਗਾ ਫਿਲਮ ਰਾਮਲੀਲਾ 'ਚੋਂ, ਰਾਮ ਚਾਹੇ ਲੀਲਾ ਚਾਹੇ ਰਾਮ। ਵਾਕਈ ਬੜਾ ਪਿਆਰਾ ਜਿਹਾ ਸੋਫਟ ਜਿਹਾ ਸੌਂਗ ਹੈ ਅਤੇ ਕਿਤੇ ਕਿਤੇ ਥੋੜ੍ਹੇ ਜਿਹੇ ਆਹ ਜਿਹੜੀਆਂ ਬੀਟਸ ਫਾਸਟ ਹੁੰਦੀਆਂ ਅਤੇ ਥੋੜ੍ਹਾ ਜਿਹਾ ਮੂਡ ਚੇਂਜ ਕਰ ਹੀ ਦਿੰਦੀਆਂ ਨੇ। ਆਪ ਸਭ ਕੋ ਪਤਾ ਹੋ ਗਿਆ ਕਿ ਅਜੇ ਦੇਵਗਨ ਕਾ ਕਿਆ ਹੈ ਨਾਮ, ਮਤਲਬ ਉਨਕਾ ਅਸਲੀ ਵਾਲਾ ਨਾਮ ਜੋ ਹੈ ਨਾ ਵੋ ਅਜੇ ਦੇਵਗਨ ਨਹੀਂ ਹੈ। ਉਹਨਾਂ ਦਾ ਨਾਮ ਅਸਲ ਦੇ ਵਿੱਚ ਜਿਹੜਾ ਸੀਗਾ ਉਹ ਸੀਗਾ ਵਿਸ਼ਾਲ ਵੀਰੂ ਦੇਵਗਨ, ਅਤੇ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਆਉਣ ਤੋਂ ਬਾਅਦ ਕਈ ਵਾਰ ਬਹੁਤ ਸਾਰੇ ਐਕਟਰਸ

ਉਹਨਾਂ ਨੇ ਆਪਣੇ ਨਾਮ ਜਿਹੜੇ ਨੇ ਉਹ ਚੇਂਜ ਕੀਤੇ ਨੇ। ਕਈ ਵਾਰ ਹੁੰਦਾ ਸੀ ਕਿ ਤੁਹਾਡਾ ਨਾਮ ਜਿਹੜਾ ਤੁਹਾਡੀ ਪਰਸਨੈਲਿਟੀ ਦੇ ਨਾਲ ਸੂਟ ਨਹੀਂ ਕਰਦਾ, ਐਂਡ ਤੁਸੀਂ ਜਦੋਂ ਫਿਲਮ ਇੰਡਸਟਰੀ ਦੇ ਵਿੱਚ ਹੁੰਦੇ ਹੋ, ਬਾਲੀਵੁੱਡ ਜਾਂ ਪੋਲੀਵੁੱਡ ਦੇ ਵਿੱਚ, ਤਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਨਹੀਂ ਤੁਹਾਡਾ ਨਾਮ ਜੇਕਰ ਚੇਂਜ ਹੋਵੇ ਤਾਂ ਸ਼ਾਇਦ ਤੁਹਾਡੇ ਸਟਾਰਸ ਵੀ ਚੇਂਜ ਹੋ ਜਾਣ। ਪਤਾ ਨਹੀਂ ਇਹਦਾ ਹੁੰਦਾ ਕਿ ਨਹੀਂ ਹੁੰਦਾ, ਪਰ ਤੁਹਾਡੀ ਪਰਸਨੈਲਿਟੀ ਦੇ ਨਾਮ ਦੇ ਨਾਲ ਤੁਹਾਡੇ ਜਿਹੜੇ ਜ਼ਿੰਦਗੀ ਬਦਲਦੀ ਹੈ ਕਿ ਨਹੀਂ ਬਦਲਦੀ ਹੈ। ਬਈ ਜਿਨ੍ਹਾਂ ਦੀ ਬਦਲੀ ਹੋਈ ਕਿ ਉਹਨਾਂ ਨੂੰ ਪਤਾ, ਪਰ ਸਾਡੇ ਤਾਂ ਨਾਮ ਜੀ ਇੱਦਾਂ ਦੇ ਇੱਦਾਂ ਹੀ ਰਹੇ ਨੇ। ਪਰ ਬਾਲੀਵੁੱਡ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੇ ਐਕਟਰ ਹੀਰੋਇਨਸ ਨੇ ਜਿਨ੍ਹਾਂ ਨੇ ਆਪਣੇ ਜਿਹੜੇ ਪਹਿਲੇ ਪਰਸਨਲ ਨਾਮ ਕਹਿਤਾ, ਜਿਹੜੇ ਅਸਲੀ ਨਾਮ ਨੇ ਉਹਨਾਂ ਨੂੰ ਚੇਂਜ ਕਰਕੇ ਦੂਜੇ ਨਾਮ ਰੱਖੇ ਨੇ। ਕਈਆਂ ਦੇ ਤਾਂ ਬੜੇ ਵੱਡੇ ਵੱਡੇ ਲੰਬੇ ਲੰਬੇ ਨਾਂ ਸੀ ਅਤੇ ਉਹਨਾਂ ਨੇ ਛੋਟੇ ਜਿਹੇ ਨਾਮ ਰੱਖੇ ਅਤੇ ਵਾਕਈ ਸਾਨੂੰ ਯਾਦ ਵੀ ਰਹਿ ਜਾਂਦੇ ਨੇ। ਇਸੇ ਤਰ੍ਹਾਂ ਜੀ ਅਜੇ ਦੇਵਗਨ ਦੀ ਇੱਕ ਫਿਲਮ ਹੈ ਵੰਸ ਅਪੋਨ ਟਾਈਮ ਇਨ ਮੁੰਬਈ, ਉਹਦੇ ਵਿੱਚ ਬੜਾ ਪਿਆਰਾ ਜਿਹਾ ਨਾ ਰੋਮਾਂਟਿਕ ਜਿਹਾ ਲਵ ਜਿਹਾ ਟਰੈਕ ਹੈਗਾ, ਮਤਲਬ ਪਿਆਰ ਨੂੰ ਦਰਸਾਉਣ ਵਾਲਾ। ਅਤੇ ਜਦੋਂ ਪ੍ਰੋਗਰਾਮ ਗੀਤ ਬਾਹਰ ਦੀ ਗੱਲ ਹੋਵੇ ਤਾਂ ਫਿਰ ਪਿਆਰੇ ਪਿਆਰੇ ਸੌਂਗ ਅਤੇ ਪਿਆਰ ਵਾਲੇ ਸੌਂਗ ਨਾਲ ਚੱਲਣ ਕਿੱਦਾਂ ਹੋ ਸਕਦਾ ਹੈ।

ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM

0: ਹੈਗਾ ਨਾ ਇਹ ਫਿਲਮ ਫਟਾ ਪੋਸਟਰ ਨਿਕਲਾ ਹੀਰੋ ਜੋ ਕਿ ਫਿਲਮ ਬਣੀ ਸੀ 2013 ਦੇ ਵਿੱਚ ਬਹੁਤ ਹੀ ਨਾ ਫਨੀ ਜੀ ਕੋਮੇਡੀ ਜੀ ਮਸਤੀ ਭਰੀ ਇਹ ਫਿਲਮ ਹੈ ਅਤੇ ਇਹਦੇ ਵਿੱਚ ਮਸਤੀ ਭਰਿਆ ਸੌਂਗ ਹੈਗਾ ਐਂਡ ਇਹ ਗੀਤ ਜਿਹੜਾ ਹੈ ਗੁਣਗੁਣਾਇਆ ਹੈ ਮੀਕਾ ਸਿੰਘ ਨੇ ਜਿਨ੍ਹਾਂ ਦੀ ਜੋਸ਼ੀਲੀ ਆਵਾਜ਼ ਨੇ ਨਾ ਇਸ ਗਾਣੇ ਨੂੰ ਹੋਰ ਵੀ ਮਜ਼ੇਦਾਰ ਬਣਾ ਦਿੱਤਾ ਹੈ। ਗਾਣੇ ਦਾ ਸੰਗੀਤ ਪ੍ਰੀਤਮ ਨੇ ਤਿਆਰ ਕੀਤਾ ਸੀ ਅਤੇ ਜਦਕਿ ਬੋਲ ਜਿਹੜੇ ਨੇ ਇਰਸ਼ਾਦ ਕਾਮਿਲ ਨੇ ਲਿਖੀ ਸਨ ਐਂਡ ਇਸ ਗਾਣੇ ਨੂੰ ਸ਼ਾਹਿਦ ਕਪੂਰ ਅਤੇ ਲਾਨਾ ਡੀ ਕਰੂਜ਼ ਦੇ ਫਿਲਮਾਇਆ ਗਿਆ ਹੈ ਅਤੇ ਸ਼ਾਹਿਦ ਦੇ ਡਾਂਸ ਮੂਵਜ਼ ਨੂੰ ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤਾ ਹੈ। ਜਿੱਦਾਂ ਅਕਸ਼ੇ ਦਾ ਆਪਣਾ ਸਟਾਈਲ ਹੈ, ਹਰ ਇੱਕ ਕਿਸੇ ਐਕਟਰ ਦਾ ਆਪਣਾ ਸਟਾਈਲ ਹੈਗਾ ਡਾਂਸ ਦਾ। ਗੋਵਿੰਦਾ ਜੀ ਹੁਣਾਂ ਦਾ ਸਟਾਈਲ ਜਿਹੜਾ ਬਹੁਤ ਹੀ ਮਕਬੂਲ ਸੀਗਾ, ਬਹੁਤ ਹੀ ਪਸੰਦ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਰਿਤਿਕ ਰੋਸ਼ਨ ਦੇ ਜਿਹੜੇ ਡਾਂਸ ਸਟੈਪ ਡਾਂਸ ਮੂਵ ਸੀ ਨਾ ਉਹ ਵਾਕਈ ਬਹੁਤ ਡਿਫਰੈਂਟ ਸੀਗੇ ਐਂਡ ਉਹਦੇ ਨਾਲ ਨਾਲ ਸ਼ਾਹਿਦ ਕਪੂਰ ਵੀ ਆਪਣੀ ਅਦਾ ਦੇ ਨਾਲ ਅਤੇ ਆਪਣੇ ਡਾਂਸ ਦੇ ਨਾਲ ਆਪਣੇ ਸ਼ਰੋਤਿਆਂ ਨੂੰ ਦੀਵਾਨਾ ਕਰੀ ਜਾਂਦੇ ਨੇ। ਜੀ ਜੀ ਜੀ ਜੀ ਜੀ ਤੁਹਾਡਾ ਇੰਤਜ਼ਾਰ ਖਤਮ ਕਰਦੀ ਹਾਂ ਅਤੇ ਇਸ ਫਿਲਮ ਦਾ ਜਿਹੜਾ ਗੀਤ ਹੈ ਨਾ ਜੋ ਕਿ ਮੀਕਾ ਸਿੰਘ ਨੇ ਆਪਣੀ ਜੋਸ਼ੀਲੀ ਜੀ ਆਵਾਜ਼ ਦੇ ਨਾਲ ਗਾਇਆ ਹੈ ਉਹ ਸੁਣਦੇ ਹਾਂ।
1: ਆਜਾ ਪਿਆਰ ਕੀ ਹੋੜੀ
2: ਦਿਲ ਬੋਲੇ ਤੋ
3: ਹਾਟ ਹਾਟ
4: ਆਵਾਂ ਯਾਰ ਸੌਦਾ ਸੌਦਾ
3: ਓਹੋ
1: ਦੋਨੋਂ ਡੀਲ ਕਰਸੀ
3: ਟਾਈਟ ਵੈਰੀ ਟਾਈਟ

ਜਿਹੜਾ ਨਾ ਮੈਂ ਅਗਲਾ ਟਰੈਕ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਨਾ 102.7 FM 'ਤੇ ਜੀ, ਉਹ ਗੀਤ ਦੇ ਬੋਲ ਮੈਂ ਤੁਹਾਨੂੰ ਹਜੇ ਨਹੀਂ ਦੱਸਣੀ ਕਿਉਂਕਿ ਜੀ ਥੋੜ੍ਹਾ ਜਿਹਾ ਕਹਿੰਦੇ ਸਸਪੈਂਸ ਵੀ ਜ਼ਰੂਰੀ ਹੁੰਦਾ ਹੈ, ਅਤੇ ਉਹ ਸਸਪੈਂਸ ਆਪਾਂ ਰੱਖਦੇ ਹਾਂ ਅਤੇ ਨਾਲ ਦੀ ਨਾਲ ਮੈਂ ਦੱਸਦੀ ਹਾਂ ਕਿ ਜਿਹੜਾ ਗੀਤ

ਜਿੱਦਾਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਜਿੰਨੇ ਵੀ ਐਕਟਰਸ ਨੇ ਉਹਨਾਂ ਦੀ ਆਪਣੀ ਆਪਣੀ ਡਾਂਸ ਕਰਨ ਦੀ ਇੱਕ ਅਦਾ ਹੈ ਨਾ, ਇਸੇ ਤਰ੍ਹਾਂ ਸ਼ਾਹਿਦ ਕਪੂਰ ਅਤੇ ਉਸ ਤੋਂ ਬਾਅਦ ਮੈਨੂੰ ਯਾਦ ਆਇਆ ਕਿ ਕਿਉਂ ਨਾ ਜੇਕਰ ਸ਼ਾਹਿਦ ਕਪੂਰ ਦੀ ਗੱਲ ਹੋਈ ਹੈ ਤਾਂ ਫਿਰ ਗੋਵਿੰਦਾ ਜੀ ਕਿਵੇਂ ਪਿੱਛੇ ਰਹਿ ਜਾਣ। ਔਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਗੋਵਿੰਦਾ ਦੀ ਡਾਂਸ ਪਰਫੋਰਮੈਂਸ ਤਾਂ ਹਮੇਸ਼ਾ ਮਤਲਬ ਵੈਰੀ ਫਸਟ ਡੇ ਤੋਂ ਲੈ ਕੇ ਹੁਣ ਤੱਕ ਬੇਹੱਦ ਬੇਹੱਦ ਬੇਹੱਦ ਪਸੰਦ ਕੀਤੀ ਜਾਂਦੀ ਹੈ। ਔਰ ਉਹਨਾਂ ਦੀਆਂ ਪਹਿਲੀਆਂ ਫਿਲਮਾਂ ਭਾਵੇਂ ਉਹ ਰਾਣੀ ਮੁਖਰਜੀ ਦੇ ਨਾਲ ਨੇ, ਭਾਵੇਂ ਕਰਿਸ਼ਮਾ ਕਪੂਰ ਜੀ ਦੇ ਨਾਲ ਨੇ, ਅਤੇ ਭਾਵੇਂ ਟਵਿੰਕਲ ਖੰਨਾ ਦੇ ਨਾਲ ਨੇ, ਮਤਲਬ ਹਰ ਇੱਕ ਫਿਲਮ ਦੇ ਵਿੱਚ ਵੱਖਰੇ ਵੱਖਰੇ ਗੀਤ ਅਤੇ ਹਾਸਿਆਂ ਦੇ ਨਾਲ ਉਹਨਾਂ ਦਾ ਕੀਤਾ ਹੋਇਆ ਡਾਂਸ ਹਮੇਸ਼ਾ ਸਾਡੀਆਂ ਅੱਖਾਂ ਦੇ ਵਿੱਚ ਔਰ ਸਾਡੇ ਜ਼ਹਿਨ ਦੇ ਵਿੱਚ ਉਸੇ ਤਰ੍ਹਾਂ ਫਰੈਸ਼ ਦੀ ਫਰੈਸ਼ ਸਾਨੂੰ ਜਿਹੜਾ ਹੈ ਮੈਮਰੀ ਸਾਡੇ ਦਿਮਾਗ ਦੇ ਵਿੱਚ ਰਹਿੰਦੀ ਹੈ। ਔਰ ਇਹ ਵਾਲਾ ਜਿਹੜਾ ਮਿਊਜ਼ਿਕ ਤੁਸੀਂ ਸੁਣ ਰਹੇ ਹੋ ਨਾ, ਮਤਲਬ ਮੇਰੀ ਆਵਾਜ਼ ਦੇ ਨਾਲ ਨਾਲੇ ਪਿੱਛੇ ਤੁਹਾਨੂੰ ਮਿਊਜ਼ਿਕ ਸੁਣਾਈ ਦੇ ਰਿਹਾ। ਵਾਕਈ ਇਹ ਫਿਲਮ ਜਿਹੜੀ ਨਾ ਬੜੀ ਪਿਆਰੀ ਫਿਲਮ ਸੀ, ਮਤਲਬ ਪਤਾ ਨਹੀਂ ਕਿੰਨੇ ਸੌ ਵਾਰ ਮੈਂ ਮੂਵੀ ਦੇਖ ਲਈ ਹੈ, ਔਰ ਜੇਕਰ ਮੈਂ ਹੁਣ ਵੀ ਇੱਕ ਦਿਨ 'ਚ ਦੋ ਵਾਰ ਵੀ ਮੈਂ ਫਿਲਮ ਦੇਖ ਲਵਾਂ ਨਾ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਫਿਲਮ ਨੂੰ ਦੇਖ ਕੇ ਕਦੀ ਵੀ ਬੋਰ ਹੋ ਸਕਦੀ ਹਾਂ। ਬਿਲਕੁਲ ਜੀ, ਪੁਰਾਣੀਆਂ ਫਿਲਮਾਂ ਦਾ ਆਪਣਾ ਹੀ ਇੱਕ ਦੌਰ ਸੀਗਾ ਅਤੇ ਆਪਣਾ ਇੱਕ ਮਜ਼ਾ ਸੀਗਾ। ਉਸ ਇਹਦੇ ਵਿੱਚੋਂ ਇਹ ਫਿਲਮ ਹੈ ਜੋ ਕਿ 2000 ਦੇ ਵਿੱਚ ਬਣੀ ਸੀਗੀ, ਹੱਦ ਕਰਦੀ ਆਪਨੇ। ਵਾਕਈ ਲੱਗਦਾ ਸੀ ਫਿਲਮ ਨੂੰ ਦੇਖ ਕੇ ਕਿ ਸੱਚੀ ਇੰਨੀ ਕੋਮੇਡੀ ਤੋਂ ਬਾਅਦ ਜਦੋਂ ਇੱਕਦਮ ਇੱਕ ਟਾਈਮ ਪੀਰੀਅਡ ਇੱਦਾਂ ਦਾ ਆਉਂਦਾ ਫਿਲਮ ਦੇ ਵਿੱਚ, ਇੱਕ ਸੀਨ ਸਟਾਰਟ ਇੱਦਾਂ ਦਾ ਹੁੰਦਾ ਹੈ ਇੰਟਰਵਲ ਤੋਂ ਬਾਅਦ ਜਦੋਂ ਫਿਲਮ ਨੇ ਨਾ ਥੋੜ੍ਹੀ ਜਿਹੀ ਸੈਡ ਹੋ ਜਾਂਦੀ ਹੈ, ਅਤੇ ਫਿਰ ਲੱਗਦਾ ਕਿ ਹਾਂ ਸੱਚੀ ਫਿਲਮ ਦਾ ਨਾਂ ਜਿਹੜਾ ਹੱਦ ਕਰਦੀ ਆਪ ਨੇ, ਵਾਕਈ ਜੀ ਤੁਸੀਂ ਤਾਂ ਹੁਣ ਹੱਦ ਹੀ ਕਰ ਦਿੱਤੀ ਹੈ। ਸੋ ਜੀ ਆਪਾਂ ਬਾਹਲੀ ਹੱਦ ਨਾ ਕਰਦੇ ਹੋਏ ਇਸ ਫਿਲਮ ਦੀ ਹੱਦ ਦੇ ਵਿੱਚੋਂ ਇੱਕ ਗੀਤ ਲੈਂਦੇ ਹਾਂ ਜਿਹੜਾ ਕਿ ਬੜਾ ਹੀ ਪਿਆਰਾ ਹੈ, ਮੁਝੇ ਕੁਛ ਤੁਮ ਸੇ ਹੈ ਕਹਿਣਾ। ਉਦਿਤ ਨਾਰਾਇਣ ਜੀ ਦੀ ਆਵਾਜ਼ ਦੇ ਵਿੱਚ ਟਰੈਕ ਤੁਹਾਡੇ ਰੇਡੀਓ ਸੈੱਟਸ 'ਤੇ।

ਮੈਨੂੰ ਪੂਰੀ ਉਮੀਦ ਹੈ ਕਿ ਇਹ ਗੀਤ ਤੁਸੀਂ ਮੇਰੇ ਨਾਲ ਔਰ ਐਫ ਐਮ ਰੇਨਬੋ ਦੇ ਨਾਲ ਪੂਰਾ ਇੰਜੋਏ ਕੀਤਾ ਹੈ ਜੀ। ਬਾਕੀ ਗੋਵਿੰਦਾ ਦੀ ਕੋਈ ਵੀ ਫਿਲਮ ਹੋਵੇ ਔਰ ਉਹਦੇ ਵਿੱਚ ਹੱਸੀ ਫਨ ਔਰ ਐਂਟਰਟੇਨਮੈਂਟ ਨਾ ਹੋਵੇ, ਹੋ ਨਹੀਂ ਸਕਦਾ, ਪੋਸੀਬਲ ਹੀ ਨਹੀਂ ਹੈਗਾ। ਅਗਲਾ ਗੀਤ ਜਿਹੜਾ ਤੁਹਾਡੇ ਰੇਡੀਓ ਸੈੱਟ 'ਤੇ ਕੁਝ ਪਲਾਂ ਬਾਅਦ ਚੱਲਣ ਜਾ ਰਿਹਾ, ਉਹ ਸਿੰਗਰ ਨੇ ਜੀ ਉਦਿਤ ਨਾਰਾਇਣ ਅਤੇ ਉਹਨਾਂ ਦੇ ਨਾਲ ਵਿਭਾ ਸ਼ਰਮਾ। ਵਿਭਾ ਸ਼ਰਮਾ ਇਹਨਾਂ ਦਾ ਨਾਮ ਤੁਸੀਂ ਬਹੁਤ ਘੱਟ ਸੁਣਿਆ ਹੋਏਗਾ, ਹਾਲਾਂਕਿ ਇਹਨਾਂ ਨੇ ਬਾਲੀਵੁੱਡ ਦੇ ਵਿੱਚ ਬਹੁਤ ਘੱਟ ਗੀਤ ਗਾਏ ਨੇ, ਪਰ ਜਿੰਨੇ ਵੀ ਗਾਏ ਨੇ ਉਹ ਬਹੁਤ ਹੀ ਪਿਆਰੇ ਨੇ। ਇਹਨਾਂ ਦਾ ਜਨਮ ਲੰਡਨ ਦੇ ਵਿੱਚ ਹੋਇਆ, ਪਰ ਇਹ ਪੰਜਾਬੀ ਫੈਮਿਲੀ ਦੇ ਨਾਲ ਬਿਲੋਂਗ ਮਤਲਬ ਰੱਖਦੇ ਨੇ, ਇਹਨਾਂ ਦਾ ਪਰਿਵਾਰ ਜਿਹੜਾ ਪੰਜਾਬੀ ਹੈਗਾ, ਮਤਲਬ ਪੰਜਾਬ ਤੋਂ ਜਾ ਕੇ ਲੰਡਨ ਦੇ ਵਿੱਚ ਔਰ ਫਿਰ ਵਾਪਸੀ ਜਿਹੜੀ ਹੈ ਉਹ ਪੰਜਾਬੀ ਦੇ ਨਾਲ ਨਾਲ ਹਿੰਦੀ ਫਿਲਮਾਂ ਦੇ ਵਿੱਚ ਕਰਨੀ। ਔਰ ਇਹਨਾਂ ਨੇ ਸ਼ੁਰੂਆਤ ਜਿਹੜੀ ਇਹਨੂੰ ਮਲਿਕ ਦੇ ਨਾਲ ਕੀਤੀ ਸੀ ਫਿਲਮ ਇਸ਼ਕ ਤੋਂ, ਜਿਹੜਾ ਕਿ ਗਾਣਾ ਬਹੁਤ ਹੀ ਪਸੰਦ ਕੀਤਾ ਗਿਆ ਸੀ। ਵਿਭਾ ਸ਼ਰਮਾ ਨੇ ਹਿੰਦੀ ਦੇ ਨਾਲ ਨਾਲ ਨਾ ਪੰਜਾਬੀ, ਤਮਿਲ ਅਤੇ ਭੋਜਪੁਰੀ ਫਿਲਮਾਂ ਵਿੱਚ ਵੀ ਗੀਤ ਜਿਹੜੇ ਨੇ ਬਹੁਤ ਸਾਰੇ ਗਾਏ ਨੇ। ਸੋ ਜੀ, ਇੱਕ ਗੀਤ ਜਿਹੜਾ ਕਿ ਮੈਨੂੰ ਬੜਾ ਪਸੰਦ ਹੈ, ਤੁਹਾਨੂੰ ਵੀ ਪਸੰਦ ਹੈ, ਆਓ ਸੁਣਦੇ ਹਾਂ ਜੀ ਆਪਾਂ ਰੇਨਬੋ ਦੀ ਨੈਕਸਟ ਵਾਲਾ ਟ੍ਰੈਕ ਪ੍ਰੋਗਰਾਮ ਗੀਤ ਬਹਾਰ ਦਾ।

101.7 FM ਤੇ ਇੰਜੋਏ ਕਰ ਰਹੇ ਹੋ ਜੀ ਮੇਰੇ ਨਾਲ, ਯਾਨੀ ਰਣਦੀਪ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ। ਐਂਡ ਗੀਤਾਂ ਦੀ ਬਹਾਰ ਦੇ ਵਿੱਚ ਬੜੇ ਪਿਆਰੇ ਪਿਆਰੇ ਜਿਹੇ ਟਰੈਕ ਨਵੇਂ ਅਤੇ ਪੁਰਾਣੇ ਗੁਲਦਸਤੇ ਦੇ ਵਿੱਚ, ਮਤਲਬ ਗੁਲਦਸਤਾ ਇੱਕੋ ਹੀ ਹੈ ਅਤੇ ਉਹਦੇ ਵਿੱਚ ਨਵੇਂ ਪੁਰਾਣੇ ਸਿੰਗਰਸ ਦੇ ਜਿਹੜੇ ਗੀਤਾਂ ਦੀ ਫੁੱਲ ਨੇ ਉਹ ਮੈਂ ਲੈ ਕੇ ਆਈ ਹਾਂ। ਅਤੇ ਹੁਣ ਗੱਲ ਕਰਦੇ ਹਾਂ ਜੀ ਹਾਰਡ ਕੌਰ ਬਾਰੇ, ਮਤਲਬ ਉਹਨਾਂ ਦਾ ਨਾਮ ਹੀ, ਮਤਲਬ ਉਹ ਸਿੰਗਰਸ ਦਾ ਨਾਮ ਹੀ ਹਾਰਡ ਕੌਰ ਹੈ। ਵਾਕਿਆ ਜੀ ਆਪਣੇ ਬਿਲਕੁਲ ਆਪਣੇ ਨਾਂ ਦੇ ਨਾਂ ਦੇ ਨਾਲ ਨਾਲ ਉਹਨਾਂ ਦੀ ਪਰਸਨੈਲਿਟੀ ਵੀ ਬਿਲਕੁਲ ਧਾਕੜ ਜਿਹੀ ਹਾਰਡ ਵਰਗੀ ਹੈ, ਅਤੇ ਇੱਦਾਂ ਦੇ ਧਾਕੜ ਜਿਹੇ ਗੀਤ ਜਿਹੜੇ ਨੇ ਉਹਨਾਂ ਨੇ ਗੁਣਗੁਣਾਏ ਨੇ। ਹਾਰਡ ਕੌਰ ਦਾ ਅਸਲੀ ਨਾਮ ਤਰਨ ਕੌਰ ਢਿੱਲੋਂ ਹੈ, ਜਿਹੜੀ ਕਿ ਵਾਕਿਆ ਆਪਣੀ ਪਰਸਨੈਲਿਟੀ ਦੇ ਨਾਲ ਆਪਣੇ ਨਾਮ ਦੇ ਨਾਲ ਵੀ ਜਾਣੀ ਜਾਂਦੀ ਹੈ। ਅੱਗੇ ਜੀ ਇਹ ਵੀ ਕਹਿੰਦੇ ਨੇ ਕਿ ਪੰਜਾਬੀ ਪਰਿਵਾਰ ਤੋਂ ਜਿਹੜੇ ਬਿਲੋਂਗ ਕਰਦੇ ਨੇ ਪਰ ਅਬਰੋਡ ਗਏ ਨੇ, ਅਤੇ ਉੱਥੇ ਜਾ ਕੇ ਫਿਰ ਉੱਥੋਂ ਦਾ ਰਹਿਣ ਸਹਿਣ ਦੇ ਵਿੱਚ ਪਲ ਭਰ ਕੇ ਪਲੇ ਬੜੇ ਨੇ, ਵੱਧ ਫੁੱਲ ਗਏ ਨੇ, ਪਰ ਜਿਹੜਾ ਦਿਲ ਕਹਿੰਦੇ ਨੇ ਪੰਜਾਬੀਆਂ ਦਾ ਉਹ ਪੰਜਾਬ ਦੇ ਵਿੱਚ ਹੀ ਆਣ ਕੇ ਲੱਗਦਾ, ਅਤੇ ਕਿਤੇ ਨਾ ਕਿਤੇ ਆਪਣੀਆਂ ਜੜ੍ਹਾਂ ਜਿਹੜੀਆਂ ਹੁੰਦੀਆਂ ਨੇ, ਆਪਣੇ ਮੂਲ ਹੁੰਦੇ ਨੇ, ਉਹ ਦਿਲ ਕਰਦਾ ਕਿ ਜ਼ਰੂਰ ਆਪਣੇ ਪਿੰਡ, ਆਪਣੇ ਵਤਨ, ਆਪਣੇ

ਉਹ ਜਿਹੜੇ ਬਿਲੋਂਗ ਕਰਦੇ ਨੇ ਪਰ ਅਬਰੋਡ ਗਏ ਨੇ ਅਤੇ ਉੱਥੇ ਜਾ ਕੇ ਫਿਰ ਉੱਥੋਂ ਦਾ ਰਹਿਣ ਸਹਿਣ ਦੇ ਵਿੱਚ ਪਲ ਭਰ ਕੇ ਪਲੇ ਬੜੇ ਨੇ ਵੱਧ ਫੁੱਲ ਗਏ ਨੇ ਪਰ ਜਿਹੜਾ ਦਿਲ ਕਹਿੰਦੇ ਨੇ ਪੰਜਾਬੀਆਂ ਦਾ ਉਹ ਪੰਜਾਬ ਦੇ ਵਿੱਚ ਹੀ ਆਣ ਕੇ ਲੱਗਦਾ ਅਤੇ ਕਿਤੇ ਨਾ ਕਿਤੇ ਆਪਣੀਆਂ ਜੜ੍ਹਾਂ ਜਿਹੜੀਆਂ ਹੁੰਦੀਆਂ ਨੇ ਆਪਣੇ ਮੂਲ ਹੁੰਦੇ ਨੇ ਉਹ ਦਿਲ ਕਰਦਾ ਕਿ ਜ਼ਰੂਰ ਆਪਣੇ ਪਿੰਡ ਆਪਣੇ ਵਤਨ ਆਪਣੇ ਦੇਸ਼ ਜ਼ਰੂਰ ਪਰਤਿਆ ਜਾਵੇ ਅਤੇ ਉਹਦੇ ਵਾਸਤੇ ਇੱਕੋ ਇੱਕ ਜ਼ਰੀਆ ਹੈ ਬੜਾ ਬੈਸਟ ਜ਼ਰੀਆ ਹੈ ਕਿ ਜੇਕਰ ਤੁਸੀਂ ਵਾਪਸ ਆਉਣਾ ਹੈ ਅਤੇ ਜੇਕਰ ਤੁਹਾਡੀ ਆਵਾਜ਼ ਬੜੀ ਪਿਆਰੀ ਹੈ ਤਾਂ ਤੁਸੀਂ ਸਿੰਗਰ ਬਣ ਕੇ ਆ ਸਕਦੇ ਹੋ। ਹਾਂਜੀ ਹਾਂਜੀ, ਤੁਸੀਂ ਪੰਜਾਬੀ ਫਿਲਮਾਂ ਦੇ ਨਾਲ ਹਿੰਦੀ ਫਿਲਮਾਂ ਦੇ ਵਿੱਚ ਵੀ ਆਪਣਾ ਜਿਹੜੀ ਆਵਾਜ਼ ਦਾ ਜਿਹੜਾ ਜ਼ੋਹਰ ਦਿਖਾ ਸਕਦੇ ਹੋ ਅਤੇ ਹਾਰਡਕੋਰ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੀ ਕਿ ਬਾਲੀਵੁੱਡ ਦੀਆਂ ਪਹਿਲੀਆਂ ਮਸ਼ਹੂਰ ਜਿਹੜੀਆਂ ਮਹਿਲਾ ਰੈਪਰਾਂ ਸੀਗੀਆਂ ਉਹਨਾਂ ਦੇ ਵਿੱਚੋਂ ਮੰਨੀ ਜਾਂਦੀ ਸੀ ਅਤੇ ਉਹਨਾਂ ਨੇ ਨਾ ਹਿੱਪ ਹੋਪ ਨੂੰ ਮੁੱਖ ਧਾਰਾ ਯਾਨੀ ਕਿ ਹਿੰਦੀ ਸੰਗੀਤ ਵਿੱਚ ਪ੍ਰਸਿੱਧ ਬਣਾਉਣ ਦੇ ਯੋਗਦਾਨ ਦਿੱਤਾ ਹੈ। ਵਾਕਈ ਬੜੀ ਵੱਡੀ ਗੱਲ ਹੈ, ਆਪਣੀ ਪਰਸਨੈਲਿਟੀ ਦੇ ਨਾਲ ਨਾਲ ਜਿਹੜਾ ਤੁਹਾਡੇ 'ਚ ਕੁਆਲਿਟੀ ਹੈ ਤੁਹਾਡੇ ਗੁਣ ਹੈਗਾ ਉਹਨੂੰ ਵੀ ਕੁਝ ਡਿਫਰੈਂਟ ਤਰੀਕੇ ਦੇ ਨਾਲ ਤੁਸੀਂ ਦੁਨੀਆ ਦੇ ਸਾਹਮਣੇ ਪ੍ਰਜੈਂਟ ਕਰਨਾ, ਇਹ ਹਰ ਕਿਸੇ ਦੇ ਵਿੱਚ ਹੁਨਰ ਨਹੀਂ ਹੁੰਦਾ। ਐਂਡ ਬੜੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਆਵਾਜ਼ ਧਾਕੜ ਜਿਹੀ ਆਵਾਜ਼ ਜਿਹੜੀ ਅਸੀਂ ਸੁਣੀ ਹੈ। ਐਂਡ UK ਏਸ਼ੀਅਨ ਮਿਊਜ਼ਿਕ ਅਵਾਰਡ ਵੀ ਇਹਨਾਂ ਨੂੰ ਮਿਲਿਆ ਐਂਡ ਬੈਸਟ ਫੀਮੇਲ ਐਕਟ ਦਾ ਖਿਤਾਬ ਵੀ ਇਹਨਾਂ ਨੇ ਜਿੱਤਿਆ ਅਤੇ ਹੋਰ ਬਹੁਤ ਕੁਝ ਇਹਨਾਂ ਨੇ ਆਪਣੀ ਲਾਈਫ ਦੇ ਵਿੱਚ ਅਚੀਵ ਕੀਤਾ ਹੈ। ਅਤੇ ਆਪਾਂ ਫਿਰ ਇਹਨਾਂ ਦੇ ਗੀਤ ਸੁਣਦੇ ਹਾਂ ਜੀ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ, ਕਿਉਂਕਿ ਗੁਲਦਸਤੇ ਦੇ ਵਿੱਚ ਇਹਨਾਂ ਦਾ ਇੱਕ ਫੁੱਲ ਤਾਂ ਹੋਣਾ ਬਣਦਾ ਹੀ ਹੈ ਜੀ।

ਦੱਸਣ ਜਾ ਰਹੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਹੁਣ ਇੱਥੇ ਤੱਕ ਇੰਜੋਏ ਕਰਨਾ, ਕਿਉਂਕਿ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਹੋਏਗਾ ਸਾਡੇ ਦਿੱਲੀ ਕੇਂਦਰ ਤੋਂ ਹੋਏਗਾ। ਬਸ ਕੁਛ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਜੀ ਦਿੱਲੀ ਕੇਂਦਰ ਤੋਂ ਪੋਸਟ ਬਾਕਸ 111 ਵਾਲਾ ਪ੍ਰੋਗਰਾਮ, ਜਿਹੜਾ ਕਿ ਬੜਾ ਹੀ ਪਸੰਦ ਕੀਤਾ ਜਾਂਦਾ ਹੈ। ਅਤੇ ਬਸ ਥੋੜ੍ਹਾ ਜਿਹਾ ਇੰਤਜ਼ਾਰ, ਅਤੇ ਇੰਤਜ਼ਾਰ ਤੋਂ ਬਾਅਦ ਜੁੜਦੇ ਹਾਂ ਅਗਲੇ ਪ੍ਰੋਗਰਾਮ ਦੇ ਨਾਲ। ਸਟੇ ਟਿਊਨਡ।

ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਸੀ ਜੀ ਪ੍ਰੋਗਰਾਮ ਗੀਤ ਬਹਾਰ ਐਂਡ ਸਟੂਡੀਓ ਦੀ ਘੜੀ 'ਤੇ 10:00 ਜਿਹੜੇ ਨੇ ਅਗਲੇ ਸੈਕਿੰਡ ਅਤੇ ਅਗਲੇ ਮਿੰਟ ਜਿਹੜੇ ਨੇ ਵੱਧਦੇ ਜਾ ਰਹੇ ਨੇ, ਕਿਉਂਕਿ ਜੀ ਮੈਂ ਇਸ ਕਰਕੇ

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਐਫ ਐਮ ਬੈਨ 102.7 ਮੈਗਾਹਰਟਸ 'ਤੇ। ਹੁਣ ਸਮਾਂ ਹੋ ਚੁੱਕਿਆ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਹਵਾਈ ਯਾਤਰਾ ਨੂੰ ਹੁਲਾਰਾ ਦੇਣ ਲਈ ਖੇਤਰੀ ਹਵਾਈ ਸੰਪਰਕ ਯੋਜਨਾ ਵਿਕਸਿਤ ਉਡਾਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੀਮਤਾਂ ਦੇ ਕੰਟਰੋਲ ਲਈ ਪਿਆਜ਼ ਦੀ ਖਰੀਦ ਕੀਮਤ ਵਿੱਚ 13% ਦਾ ਵਾਧਾ ਕਰਕੇ 2125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥੋਨੀ ਅਲਬਨੀਜ਼ ਨੇ ਪ੍ਰਮੁੱਖ ਆਰਥਿਕ ਭਾਈਵਾਲ ਵਜੋਂ ਭਾਰਤ ਦੀ ਸ਼ਲਾਘਾ ਕੀਤੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਪੰਜਾਬ ਸਰਕਾਰ ਨੇ ਸ਼ੁੱਧ ਦੁੱਧ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੁੱਧ ਵਿੱਚ ਮਿਲਾਵਟਖੋਰ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਮਰਪਿਤ ਟੋਲ ਫਰੀ ਹੈਲਪਲਾਈਨ 1800-180-2202 ਸਥਾਪਿਤ ਕੀਤੀ ਹੈ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਕੀਤੀ ਹੋਰ ਤੇਜ਼। 1 ਸਾਲ ਵਿੱਚ 729 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਦੇਸ਼ ਦੇ ਬਹੁਤ ਹਿੱਸਿਆਂ ਵਿੱਚ ਭਾਰੀ ਬਾਰਿਸ਼ ਜਾਰੀ ਰਹੇਗੀ। ਪੰਜਾਬ ਵਿੱਚ ਵੀ ਕਈ ਥਾਵਾਂ 'ਤੇ 8 ਜੁਲਾਈ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਫਰਾਂਸ ਦੇ ਮੋਰੋਕੋ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਅਤੇ ਦੂਜੇ ਪਾਸੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ।

ਜੀ ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਜੀ ਜੀ ਐਫ ਐਮ ਰੇਨਬੋ ਯਾਨੀ ਕਿ ਆਕਾਸ਼ਵਾਣੀ ਜਲੰਧਰ 102.7 ਐਫ ਐਮ ਰੇਨਬੋ ਆਰ ਜੇ ਰਣਦੀਪ ਹੈ ਤੁਹਾਡੇ ਨਾਲ ਅਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਪ੍ਰੋਗਰਾਮ ਦਾ ਨਾਮ ਹੈ ਮਤਲਬ 12 ਵੱਜ ਗਏ ਨੇ ਸਟੂਡੀਓ ਦੇ ਘੜੀ 'ਤੇ 12 ਵੱਜ ਕੇ 4 ਮਿੰਟ ਅਤੇ 17 ਸੈਕਿੰਡ ਹੋ ਚੁੱਕੇ ਨੇ ਅਤੇ ਪ੍ਰੋਗਰਾਮ ਹਾਂਜੀ ਹਾਂਜੀ ਪ੍ਰੋਗਰਾਮ ਉਹੀ ਜਿਹੜਾ ਹਰ ਰੋਜ਼ ਹੁੰਦਾ ਹੈ ਅਤੇ ਬਿਲਕੁਲ 12 ਵਜੇ ਦਾ ਪ੍ਰੋਗਰਾਮ ਹੋਏਗਾ ਅਤੇ ਪ੍ਰੋਗਰਾਮ ਦਾ ਨਾਮ ਤੁਹਾਨੂੰ ਸਭ ਨੂੰ ਪਤਾ ਹੈ ਬਿਲਕੁਲ ਜੀ ਉਹੀ ਨਾਮ ਅਤੇ ਜਿਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੁੰਦੀ ਬਹੁਤ ਸਾਰੀ ਇਨਫੋਰਮੇਸ਼ਨ ਮਤਲਬ ਪੂਰਾ ਜਾਣਕਾਰੀ ਭਰਪੂਰ ਪ੍ਰੋਗਰਾਮ ਹੋਮ ਸਵੀਟ ਹੋਮ ਘਰ ਪਰਿਵਾਰ ਦੀ ਗੱਲ ਅਤੇ ਘਰ ਪਰਿਵਾਰ ਦੇ ਨਾਲ ਨਾਲ ਖਾਣੇ ਦੀ ਗੱਲ ਅਤੇ ਖਾਣੇ ਨੂੰ ਬਣਾਉਣ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਹੜੀਆਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਕਿੰਨਾ ਕੁ ਸਾਨੂੰ ਖਾਣਾ ਬਣਾਉਣ 'ਤੇ ਜ਼ੋਰ ਦੇਣਾ ਚਾਹੀਦਾ ਮਤਲਬ ਖਾਣਾ ਬਣਾਉਣ ਸਮੇਂ ਕਿਹੜੀਆਂ ਸਾਫ਼ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਅਤੇ ਕਿਹੜੀਆਂ ਚੀਜ਼ਾਂ

ਨੂੰ ਅਵੋਇਡ ਕਰਨਾ ਚਾਹੀਦਾ ਹੈ। ਕਈ ਵਾਰ ਨਾ ਕੋਈ ਚੀਜ਼ਾਂ ਅਸੀਂ ਕਰਦੇ ਕਰਦੇ ਮਿਸ ਕਰ ਜਾਂਦੇ ਹਾਂ, ਬਸ ਜੀ ਬਿਲਕੁਲ ਉਹ ਤੁਹਾਡੀਆਂ ਜਿਹੜੀਆਂ ਮਿਸ ਹੁੰਦੀਆਂ ਚੀਜ਼ਾਂ, ਜਿਹੜੀਆਂ ਚੀਜ਼ਾਂ ਤੁਸੀਂ ਭੁੱਲ ਜਾਂਦੇ ਹੋ ਨਾ, ਉਹਨਾਂ ਨੂੰ ਯਾਦ ਆਉਣ ਲਈ ਪੂਰਾ ਇੱਕ ਘੰਟਾ ਪ੍ਰੋਗਰਾਮ ਹੁੰਦਾ ਹੈ ਹੋਮ ਸਵੀਟ ਹੋਮ। ਅਤੇ ਹੋਮ ਸਵੀਟ ਹੋਮ ਪ੍ਰੋਗਰਾਮ ਦੇ ਨਾਲ ਦੀ ਨਾਲ ਹੋਣਗੇ ਜੀ ਪੰਜਾਬੀ ਗੀਤ, ਮਤਲਬ ਪੰਜਾਬੀ ਗੀਤਾਂ ਦੀ ਬਹਾਰ, ਅਤੇ ਨਾਲ ਦੇ ਫਿਰ ਗੱਲਾਂ ਹੋਣਗੀਆਂ। ਆਗਾਜ਼ ਕਰਦੇ ਹਾਂ ਜੀ ਜੈਸਮਿਨ ਸੈਂਡਲਸ ਦੀ ਆਵਾਜ਼ ਦੇ ਵਿੱਚ ਜਿੰਦੂਆ, ਕਿਉਂਕਿ ਜੀ ਜਿੰਨਾ ਚਿਰ ਜਿੰਦੂਆ ਨੂੰ ਕੁਝ ਕਿਹਾ ਨਾ ਜਾਵੇ ਤਾਂ ਜਿੰਦੂਆ ਉਨੀ ਦੇਰ ਛੇਤੀ ਸਾਡੀ ਗੱਲ ਮੰਨਦਾ ਵੀ ਨਹੀਂ ਹੈ। ਇਸ ਗੀਤ ਤੋਂ ਬਾਅਦ ਜਾਣਕਾਰੀ ਹੋਏਗੀ ਤੁਹਾਡੇ ਨਾਲ ਸਾਂਝੀ, ਜੋ ਮੇਰੇ ਕੋਲ ਬੜੀ ਤਾਜ਼ੀ ਤਾਜ਼ੀ ਹੈ, ਮਤਲਬ ਅੱਜ ਦੇ ਮੌਸਮ ਦੇ ਹਿਸਾਬ ਦੇ ਨਾਲ ਨਾ, ਮਤਲਬ ਅੱਜ ਦਾ ਮੌਸਮ ਨਹੀਂ, ਆਹ ਵਾਲਾ ਮੌਸਮ ਜਿਹੜਾ ਚੱਲ ਰਿਹਾ, ਜਿਹਨੂੰ ਮਤਲਬ ਹਿਊਮਿਡਿਟੀ ਅਤੇ ਮਤਲਬ ਚਿਪਚਿਪਾਹਟ ਵਾਲਾ ਮੌਸਮ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਪਏਗਾ ਬਹੁਤ ਜ਼ਿਆਦਾ, ਉਸ ਬਾਰੇ ਹੋਏਗੀ ਗੱਲਬਾਤ। ਅਤੇ ਉਸ ਤੋਂ ਪਹਿਲੇ ਇਹ ਵਾਲਾ ਗੀਤ ਜੋ ਕਿ ਜੈਸਮਿਨ ਸੈਂਡਲਸ ਦੀ ਆਵਾਜ਼ ਦੇ ਵਿੱਚ ਹੈ।

ਮੈਂ ਕਿਹਾ ਸੀ ਨਾ ਕਿ ਇਹ ਸੌਂਗ ਇੱਦਾਂ ਦਾ ਹੈ ਕਿ ਥੋੜ੍ਹਾ ਜਿਹਾ ਜਿੰਦਵਾ ਨੂੰ ਜਿੰਨੀ ਦੇਰ ਤੱਕ ਤੁਸੀਂ ਨਾ ਆਪਣੇ ਹਾਵ ਭਾਵ ਦੇ ਨਾਲ ਨਾਲ ਆਪਣੀ ਗੱਲ ਨਾ ਸਮਝਾਓਗੇ ਉਨੀ ਦੇਰ ਉਹਨੂੰ ਸਮਝ ਨਹੀਂ ਲੱਗਣੀ। ਜੈਸਮਿਨ ਸੈਂਡਲਸ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਇੰਜੋਏ ਕੀਤਾ ਜੀ। 102.7 ਐਫ ਐਮ 'ਤੇ ਪ੍ਰੋਗਰਾਮ ਚੱਲ ਰਿਹਾ ਜੀ, ਹੋਮ ਸਵੀਟ ਹੋਮ। ਮੌਨਸੂਨ ਦੀ ਗੱਲ ਕਰਦੇ ਹਾਂ ਕਿ ਆਹ ਵਾਲਾ ਜਿਹੜਾ ਮੌਸਮ ਹੈ ਨਾ, ਹਾਏ ਹਾਏ, ਸਭ ਨੂੰ ਪਤਾ ਹੈ ਕਿ ਸਾਰੇ ਦੁਹਾਈਆਂ ਪਾਉਂਦੇ ਪਏ ਨੇ। ਹਾਂਜੀ ਹਾਂਜੀ, ਮੈਨੂੰ ਪਤਾ ਹੈ, ਜ਼ਿਆਦਾ ਦੁਹਾਈਆਂ ਉਹ ਪਾਉਂਦੇ ਨੇ ਜਿਹਨੂੰ ਰਸੋਈ ਦੇ ਵਿੱਚ ਕੰਮ ਕਰਨਾ ਪੈਂਦਾ ਖੜ੍ਹ ਕੇ, ਅਤੇ ਉੱਤੋਂ ਚੱਲ ਜਾਵੇ ਲੈਟ ਅਤੇ ਫਿਰ ਉੱਪਰ ਵਾਲਾ ਪੱਖਾ ਬਣਾ ਚੱਲਦਾ ਹੋਵੇ ਬਈ, ਫਿਰ ਤਾਂ ਜਿਹੜਾ ਬੁਰਾ ਹਾਲ ਹੁੰਦਾ ਨਾ, ਪਿਆਜ਼ ਕੱਟਦੇ ਆ ਜਿੰਨਾ ਅੱਖਾਂ 'ਚੋਂ ਪਾਣੀ 'ਚ ਆਉਂਦਾ ਨਾ, ਉਨਾ ਪੂਰੇ ਦਾ ਪੂਰਾ ਮਤਲਬ ਸਾਡੀ ਬੋਡੀ 'ਚੋਂ ਵੀ 'ਚੋਂ ਲੱਗ ਜਾਂਦਾ ਹੈ, ਜਿਹਨੂੰ ਪਸੀਨਾ ਕਹਿੰਦੇ ਨੇ। ਖੈਰ ਜੀ, ਮੌਸਮ ਦੇ ਨਾਲ ਨਾਲ ਕਹਿੰਦੇ ਨੇ ਕਿ ਆਪਣਾ ਖਿਆਲ ਰੱਖਣਾ ਬੇਹੱਦ ਬੇਹੱਦ ਬੇਹੱਦ ਜ਼ਰੂਰੀ ਹੈ। ਸੋ ਜੀ, ਮੌਨਸੂਨ 'ਚ ਨਾ ਨਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਹੈ ਨਾ, ਹੁੰਦੀ ਹੈ ਨਾ, ਹੁਣੀ ਬਣਦੀ ਹੈ, ਕਿਉਂਕਿ ਜੀ ਮੌਨਸੂਨ ਵਾਲਾ ਮੌਸਮ ਹੈ। ਸੋ ਸਿੱਲਣ ਅਤੇ ਦੂਸ਼ਿਤ ਖਾਣਾ ਪਾਣੀ ਨਾਲ ਨਾ ਬੱਚਿਆਂ 'ਚ ਇਨਫੈਕਸ਼ਨ ਦਾ ਖਤਰਾ ਜਿਹੜਾ ਨਾ ਸਭ ਤੋਂ ਜ਼ਿਆਦਾ ਵੱਧ ਜਾਂਦਾ ਹੈ।

ਅਤੇ WHO ਮੁਤਾਬਕ ਸਾਫ਼ ਭੋਜਨ, ਸਾਫ਼ ਪਾਣੀ ਅਤੇ ਹਾਈਜੀਨਿਕ ਹਾਈਜੀਨ ਨਾਲ 90% ਜਿਹੜੀਆਂ ਬਿਮਾਰੀਆਂ ਰੋਕੀਆਂ ਜਾ ਸਕਦੀਆਂ ਨੇ, ਜਿਨ੍ਹਾਂ ਨੂੰ ਕੰਟਰੋਲ ਕੀਤਾ ਜਾ ਸਕਦਾ। ਤੁਸੀਂ ਸਮਝ ਸਕਦੇ ਹੋ ਕਿ ਕਿੰਨੇ ਨੇ ਸਿਲਨ ਸਾਡੀ ਲੱਕੜ 'ਤੇ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕਈ ਵਾਰ ਫੰਗਸ ਵਾਈਟ ਵਾਈਟ ਤੁਸੀਂ ਦੇਖਦੇ ਹੋਵੋਗੇ ਉਹ ਲੱਗ ਜਾਂਦੀ ਹੈ ਵਾਲਸ 'ਤੇ, ਲੱਗ ਜਾਂਦੀ ਹੈ, ਔਰ ਖਾਸ ਕਰਕੇ ਜਿਹੜੇ AC ਰੂਮਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ PVC ਲੱਗੀ ਹੁੰਦੀ ਹੈ, ਉਹ ਸਾਨੂੰ ਦੇਖਣ ਨੂੰ ਲੱਗਦਾ ਕਿ ਬਈ ਸਾਫ਼ ਸੁਥਰਾ ਕਮਰਾ ਹੈ, PVC ਲੱਗੀ ਹੋਈ ਹੈ ਅਤੇ ਬਲਕਿ ਚਮਕ ਕਰੇ ਆ, ਪਰ ਜੇ ਤੁਸੀਂ ਕੁਛ ਸਾਲਾਂ ਬਾਅਦ ਤੁਸੀਂ ਨਾ ਤੁਹਾਨੂੰ ਲੱਗੇ ਅਤੇ ਤੁਸੀਂ ਉਹ PVC ਲਾ ਕੇ ਦੇਖੋ ਨਾ, ਤਾਂ ਉਹਦੇ ਪਿੱਛੇ ਇੰਨੀ ਸਿਲਨ ਹੋਵੇਗੀ ਨਾ, ਬਹੁਤ ਬੁਰਾ ਹਾਲ ਤੇ ਤੁਸੀਂ ਸੋਚੋਗੇ ਕਿ ਵਾਕਈ ਸਿੰਪਲ ਕਮਰੇ ਸੋਹਣੇ ਜ਼ਿਆਦਾ ਲੱਗਦੇ ਨੇ। ਮੌਨਸੂਨ ਦੇ ਵਿੱਚ ਬੜੀਆਂ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਨੇ, ਵੱਡਿਆਂ ਨੂੰ ਵੀ ਹੁੰਦੀਆਂ ਨੇ ਅਤੇ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਜਲਦੀ ਇਹ ਜਿਹੜੀਆਂ ਨੇ ਅਟਰੈਕਟ ਕਰਦੀਆਂ ਨੇ, ਆਪਣੇ ਵੱਲ ਖਿੱਚ ਲੈਂਦੀਆਂ ਨੇ, ਕਿਉਂਕਿ ਬੱਚਿਆਂ ਨੂੰ ਸਮਝ ਨਹੀਂ ਹੁੰਦੀ, ਉਹਨਾਂ ਨੇ ਨਾ ਬਹੁਤ ਸਾਰੀਆਂ ਚੀਜ਼ਾਂ ਦੀ ਆਦਤ ਹੁੰਦੀ ਹੈ, ਜਿਹੜੀ ਵੀ ਚੀਜ਼ ਦੇਖੀ ਫੜੀ ਆਪਣੇ ਮੂੰਹ ਦੇ ਵਿੱਚ ਪਾ ਲੈਂਦੇ ਛੋਟੇ ਬੱਚੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਨਾ ਕਿ ਇਹ ਚੀਜ਼ਾਂ ਨੂੰ ਅਵੋਇਡ ਕਰਨਾ। ਸੋ ਉਹਨਾਂ ਬੱਚਿਆਂ ਵਾਸਤੇ ਸਾਨੂੰ ਕੀ ਕਰਨਾ ਪਏਗਾ ਉਹਨਾਂ ਦੀ ਹੈਲਥ ਨੂੰ ਕਿਓਰ ਕਰਨ ਵਾਸਤੇ, ਤਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਜਿਹੜਾ ਅਸੀਂ ਬਚਾ ਸਕੀਏ। ਨਵੀਂ ਕਾਰਨ ਨਾ ਟੋਏ, ਜਿਹੜੇ ਛੋਟੇ ਸੋਫਟ ਟੋਏ ਹੈ, ਕਿਸੇ ਵੀ ਤਰ੍ਹਾਂ ਦੇ ਬੱਚੇ ਜਿਹੜੇ ਖਿਡੌਣੇ ਨੇ ਉਹ ਵਰਤਦੇ ਨੇ, ਉਹਨਾਂ ਦੇ ਵਿੱਚ ਡਸਟ ਜਿਹੜੀ ਨਾ ਮਾਇਸ ਜਮ੍ਹਾਂ ਹੋ ਜਾਂਦੀ ਹੈ, ਜਿਸ ਨਾਲ ਅਸਥਮਾ ਅਤੇ ਐਲਰਜੀ ਜਿਹੜੀ ਵੱਧ ਜਾਂਦੀ ਹੈ। ਉਹਨੂੰ ਕਲੀਨ ਕਰਨ ਦਾ ਔਰ ਉਹਨੂੰ ਉਹਦੇ ਵਾਸਤੇ ਹੱਲ ਕੀ ਹੈ ਹੋ ਸਕਦੇ ਨੇ, ਜਿਹੜੇ ਟੋਏਜ਼ ਨੇ ਉਹਨਾਂ ਨੂੰ ਗਰਮ ਪਾਣੀ ਦੇ ਵਿੱਚ ਧੋ ਕੇ ਚੰਗੀ ਤਰ੍ਹਾਂ ਸੁਕਾਓ, ਐਂਡ ਉਸ ਤੋਂ ਬਾਅਦ ਵਾਕਈ ਜੀ 90-95% ਜਿਹੜੇ ਨੇ ਡਸਟ ਮਾਈਨਸ ਜਿਹੜੇ ਨੇ ਪਾਰਟੀਕਲਸ ਨੇ ਉਹ ਜਿਹੜੇ ਖਤਮ ਹੋ ਸਕਦੇ ਨੇ। ਔਰ ਜਦੋਂ ਵੀ ਬੱਚਿਆਂ ਦੇ ਤੁਸੀਂ ਟੋਏਜ਼ ਲੈ ਕੇ ਆਉਂਦੇ ਹੋ ਤਾਂ ਉਦੋਂ ਇਹ ਧਿਆਨ ਰੱਖਿਆ ਕਰੋ ਕਿ ਅੱਛੀ ਕੁਆਲਿਟੀ ਦੇ ਟੋਏਜ਼ ਹੋਣ, ਤਾਂ ਕਿ ਛੋਟੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ। ਇਹਦੇ ਨਾਲ ਨਾਲ ਡੇਲੀ ਰੂਟੀਨ ਦੇ ਵਿੱਚ ਜਿਹੜੀਆਂ ਸਾਡੀਆਂ ਚੀਜ਼ਾਂ ਨੇ, ਜਿਵੇਂ ਕਿ ਅਸੀਂ ਮੋਰਨਿੰਗ ਨੂੰ ਜਾਂ ਰਾਤ ਨੂੰ ਸੌਣ ਤੋਂ ਪਹਿਲੇ ਟੂਥਬਰੱਸ਼ ਯੂਜ਼ ਕਰਦੇ ਹਾਂ, ਤੁਹਾਨੂੰ ਪਤਾ ਕਿ ਜਿਹੜਾ ਆਹ ਮੌਸਮ ਹੈ ਇਹਦੇ ਵਿੱਚ ਮੱਛਰ ਮੱਖੀ ਅਤੇ ਇਸ ਮੌਸਮ ਦੇ ਵਿੱਚ ਨਾ ਜਿਹੜੀਆਂ ਚਿਪਕਲੀਆਂ ਆਮ ਵਾਲ 'ਤੇ ਜਿਹੜੀਆਂ ਨੇ ਛਾਲਾਂ ਮਾਰਦੀਆਂ, ਡਿਸਕੋ ਡਾਂਸ ਕਰਦੀਆਂ, ਸਾਨੂੰ ਦਿਖਦੀਆਂ ਰਹਿੰਦੀਆਂ ਨੇ, ਖਾਸ ਕਰਕੇ ਨਾ ਵਾਸ਼ਰੂਮ ਦੇ ਵਿੱਚ ਜਾਣਾ ਬੜਾ ਪਸੰਦ ਕਰਦੀਆਂ ਅਤੇ ਨਾਲ ਦੀ ਨਾਲ ਕਿਚਨ ਦੇ ਵਿੱਚ, ਹੈ ਨਾ। ਤੋ ਜਿਹੜੇ ਅਸੀਂ ਵਾਲਸ ਦੇ ਉੱਪਰ ਹੈਂਗਿੰਗ ਲਾਏ ਹੁੰਦੇ ਨੇ ਆਪਣੇ ਸਿੰਕਸ ਦੇ ਲਾਗੇ, ਵਾਸ਼ਵੇਸ਼ਰਸ ਦੇ ਲਾਗੇ, ਜਿੱਥੇ ਅਸੀਂ ਆਪਣੇ ਟੂਥਬਰੱਸ਼ ਰੱਖੇ ਹੁੰਦੇ ਨੇ, ਓਪਨ ਦੇ ਵਿੱਚ ਇੱਦਾਂ ਹੀ ਕੀਤਾ, ਆਪਣੇ ਟੀਥ ਜਿਹੜੇ ਨੇ ਕਲੀਨ ਕੀਤੇ ਅਤੇ ਉਹਨਾਂ ਨੂੰ ਇੱਦਾਂ ਹੀ ਰੱਖ ਦਿੱਤਾ, ਅਤੇ ਜਿਹੜੇ ਇਹ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਪਤਾ ਨਹੀਂ ਨਾ ਕਿ ਇਹ ਅਸੀਂ ਬਾਅਦ ਵਿੱਚ ਯੂਜ਼ ਕਰਨੀ ਹੈ ਅਤੇ ਸਾਨੂੰ ਭੁੱਲ ਜਾਣਾ ਚਾਹੀਦਾ ਕਿ ਅਸੀਂ ਇਹਨੂੰ ਧੋ ਲੈਣਾ, ਕਈ ਵਾਰ ਅਸੀਂ ਇੱਦਾਂ ਹੀ ਉਹਨੂੰ ਯੂਜ਼ ਕਰ ਲੈਂਦੇ ਹਾਂ। ਸੋ ਜੇਕਰ ਇਹ ਚੀਜ਼ਾਂ ਉਹਦੇ 'ਤੇ ਬੈਠ ਗਈਆਂ, ਇਹਨਾਂ ਨੂੰ ਟੱਚ ਕਰ ਲਿਆ, ਮਤਲਬ ਮਿੱਠੀ ਕਰਤੀ, ਹੈ ਨਾ, ਬ੍ਰਸ਼ ਨੂੰ, ਅਤੇ ਫਿਰ ਕੀ ਹੋ ਸਕਦਾ ਤੁਸੀਂ ਸਮਝ ਸਕਦੇ। ਸੋ ਇਹ ਇਸ ਕਰਕੇ ਟੂਥਬਰੱਸ਼ ਬੱਚਿਆਂ ਲਈ, ਵੱਡਿਆਂ ਲਈ ਅਤੇ ਆਪਣੇ ਆਪ ਲਈ ਵੀ ਉਹ ਯੂਜ਼ ਕਰੋ ਜਿਨ੍ਹਾਂ ਦੀ ਕੈਪ ਹੋ ਸਕਣ, ਔਰ ਜਿਨ੍ਹਾਂ ਨੂੰ ਤੁਸੀਂ ਕਰਨ ਤੋਂ ਬਾਅਦ ਉਸਨੂੰ ਗਿੱਲਾ ਕਰਨ ਤੋਂ ਬਾਅਦ ਟੂਥਬਰੱਸ਼ ਤੋਂ ਉਸ ਤੋਂ ਬਾਅਦ ਉਹਨੂੰ ਅੱਛੀ ਤਰ੍ਹਾਂ ਸੁਕਾ ਕੇ ਰੱਖ ਸਕੋ, ਤਾਂ ਕਿ ਜਿਹੜਾ ਮੋਇਸਚਰ ਜਾਂ ਬੈਕਟੀਰੀਆ ਉਹਨੂੰ ਨਾ ਲੱਗ ਸਕੇ। ਹੋਰ ਬਹੁਤ ਸਾਰੀਆਂ ਗੱਲਾਂ ਜਾਣਕਾਰੀ ਵਾਲੀਆਂ ਜਿਹੜੀਆਂ ਕਿ ਅਸੀਂ ਮਿਸ ਕਰ ਦਿੰਦੇ ਹਾਂ, ਉਹ ਇਸੇ ਪ੍ਰੋਗਰਾਮ ਵਿੱਚ ਤੁਹਾਡੀ ਯਾਦਾਸ਼ਤ ਨੂੰ ਤਰੋ ਤਾਜ਼ਾ ਕਰਨ ਲਈ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਅਗਲਾ ਗੀਤ ਹੈ ਜੀ ਐਮੀ ਵਰਕ ਦੀ ਆਵਾਜ਼ ਦੇ ਵਿੱਚ।

ਵੈਲ ਫਰੈਂਡਸ, ਘਰ ਦੇ ਵਿੱਚ ਲੱਗੀ ਹੋਈ ਜਿਹੜੀ ਨਾ ਸਿਲਨ ਹੁੰਦੀ ਨਾ, ਉਹਨੂੰ ਕਦੀ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਘਰ ਦੇ ਦੀਵਾਰਾਂ 'ਤੇ, ਫਰਨੀਚਰ 'ਤੇ, ਦਰਵਾਜ਼ਿਆਂ 'ਤੇ, ਜੇਕਰ ਤੁਸੀਂ ਤੁਹਾਨੂੰ ਲੱਗਦੇ ਨੇ ਕਿ ਵਾਈਟ ਵਾਈਟ ਕੁਛ ਬੈਕਟੀਰੀਆ ਜਾਂ ਕੁਛ ਤੁਹਾਨੂੰ ਦਿਖਣ ਲੱਗ ਗਿਆ, ਤੁਸੀਂ ਸਮਝ ਲਓ ਕਿ ਇਹ ਫੰਗਸ ਜਿਹੜੀ ਹੈ ਸਾਡੇ ਘਰ ਨੂੰ ਲੱਗ ਚੁੱਕੀ ਹੈ ਅਤੇ ਇਹ ਖਤਰਨਾਕ ਹੋ ਸਕਦੀ ਹੈ। ਖਾਸ ਕਰਕੇ ਦੀਵਾਰਾਂ ਨੂੰ ਲੱਗੀ ਹੋਈ ਸਿਲਨ ਜਿਹੜੀ ਹੈ ਫੰਗਸ ਹੈ, ਉਹ ਬੱਚਿਆਂ ਲਈ ਘਾਤਕ ਹੋ ਸਕਦੀ ਹੈ। ਬੱਚਿਆਂ ਨੂੰ ਖਾਂਸੀ ਹੋ ਸਕਦੀ ਹੈ, ਐਲਰਜੀ ਅਤੇ ਸਾਹ ਦੀਆਂ ਬੜੀਆਂ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਉਹਨਾਂ ਨੂੰ ਫੇਸ ਕਰਨੀਆਂ ਪੈ ਸਕਦੀਆਂ ਨੇ। ਐਂਡ ਜੇ ਬੱਚਾ ਰਾਤ ਨੂੰ ਖਾਂਸਦਾ ਹੈ ਤਾਂ ਸਿਲਨ ਫੰਗਸ ਅਤੇ ਏਸੀ ਫਿਲਟਰ ਜਿਹੜੇ ਨੇ ਨਾ, ਉਹ ਆਪਣੇ ਜ਼ਰੂਰ ਕਲੀਨ ਕਰਕੇ ਰੱਖਿਆ ਕਰੋ, ਉਹਨੂੰ ਚੈੱਕ ਕਰਵਾਇਆ ਕਰੋ। ਕਿਉਂਕਿ ਜੀ ਆਹ ਵਾਲੇ ਮੌਸਮ ਦੇ ਵਿੱਚ ਜਦੋਂ ਵੀ ਤੁਸੀਂ ਆਪਣਾ ਏਸੀ ਚਲਾਉਣਾ ਸ਼ੁਰੂ ਕਰ ਦਿੰਦੇ ਤਾਂ ਉਹਨੂੰ ਜ਼ਰੂਰ ਇੱਕ ਵਾਰੀ ਅੱਛੀ ਤਰ੍ਹਾਂ ਉਹਦੀ ਜਿਹੜੀ ਹੈ ਧੁਆਈ ਕੀਤੀ ਜਾ ਸਕੇ। ਕਿਉਂਕਿ ਕਈ ਵਾਰ ਨਾ ਸਾਨੂੰ ਅੰਦਰ ਅੰਦਰ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ, ਖਾਸ ਕਰਕੇ ਬੱਚਿਆਂ ਲਈ ਮੈਂ ਦੱਸ ਰਹੀ ਹਾਂ, ਅਤੇ ਉਹ ਸਾਨੂੰ ਦੇਖਦੀਆਂ ਨਹੀਂ ਹੈ ਕਿਉਂਕਿ ਬੱਚਿਆਂ ਨੇ ਬੋਲ ਕੇ ਦੱਸਣਾ ਵੀ ਨਹੀਂ ਹੈ, ਪਰ ਸਾਨੂੰ ਬਾਅਦ ਵਿੱਚ ਦਿੱਕਤ ਹੋ ਸਕਦੀ ਜਿਹੜੀ ਕਿ ਘਾਤਕ ਰੂਪ ਧਾਰਨ ਕਰ ਸਕਦੀਆਂ ਨੇ। ਐਂਡ ਜੇਕਰ ਮੀਂਹ ਪੈਂਦਾ ਹੈ, ਕਿਉਂਕਿ ਮੀਂਹ ਵਾਲਾ ਮੌਸਮ ਵੀ ਕਦੀ ਕਦੀ ਇੱਕਦਮ ਧੁੱਪ ਨਿਕਲਦੀ ਹੈ ਅਤੇ ਕਦੀ ਕਦੀ ਛਾਂ ਹੁੰਦੀ ਹੈ, ਬੱਦਲ ਹੋ ਜਾਂਦੇ, ਅਤੇ ਫਿਰ ਥੋੜ੍ਹੀ ਬਹੁਤੀ ਬਾਰਿਸ਼ ਜਿਹੜੀ ਹੋ ਜਾਂਦੀ ਹੈ, ਅਤੇ ਬੱਚਿਆਂ ਨੂੰ ਲੱਗਦਾ ਹੈ ਕਿ ਹੁਣ ਅਸੀਂ ਕਿਉਂ ਨਾ ਬਰਸਾਤ ਦੇ ਵਿੱਚ, ਬਾਰਿਸ਼ ਦੇ ਵਿੱਚ ਨਹਾ ਆਈਏ। ਅਤੇ ਜੇਕਰ ਬੱਚੇ ਇਸ ਤਰ੍ਹਾਂ ਦੀ ਖੁਸ਼ੀ ਨੂੰ ਮਨਾਉਣਾ ਚਾਹੁੰਦੇ ਨੇ ਅਤੇ ਉਹਨਾਂ ਨੂੰ ਜਦੋਂ ਵਾਪਸ ਆ ਜਾਂਦੇ, ਉਹਨਾਂ ਦੇ ਜਿਹੜੇ ਕੱਪੜੇ ਨੇ ਉਹ ਫੌਰਨ ਚੇਂਜ ਕਰ ਦਿਆ ਕਰੋ, ਜਿਹੜੇ ਉਹਨਾਂ ਨੇ ਪੈਰਾਂ ਦੇ ਵਿੱਚ ਰਬੜ ਦੇ ਫੁੱਟਵੇਅਰ ਪਾਏ ਹੁੰਦੇ ਨੇ, ਚੱਪਲਾਂ ਪਾਈਆਂ ਹੁੰਦੇ ਨੇ, ਜੁੱਤੇ ਪਾਏ ਹੁੰਦੇ ਨੇ, ਜਾਂ ਫਿਰ ਉਹਨਾਂ ਨੇ ਸੌਕਸ ਪਾਈਆਂ ਹੁੰਦੇ ਨੇ, ਉਹਨਾਂ ਨੂੰ ਜਲਦੀ ਉਤਾਰ ਦਿਆ ਕਰੋ ਅਤੇ ਉਹਨਾਂ ਦੇ ਕੱਪੜੇ ਜਿਹੜੇ ਨੇ ਉਹ ਚੇਂਜ ਕਰ ਦਿਆ ਕਰੋ। ਇਹਦੇ ਨਾਲ ਵੀ ਜਿਹੜੀ ਹੈ ਬੱਚਿਆਂ ਨੂੰ ਪ੍ਰੋਬਲਮ ਹੋ ਸਕਦੀ ਹੈ, ਕਿਉਂਕਿ ਗਿੱਲੇ ਕੱਪੜੇ ਜੇਕਰ ਤੁਰੰਤ ਤੁਸੀਂ ਨਹੀਂ ਸੁਕਾਓਗੇ, ਨਹੀਂ ਉਹਨੂੰ ਚੇਂਜ ਕਰੋਗੇ, ਤਾਂ ਤੁਹਾਡੀ ਸਕਿਨ ਨੂੰ ਵੀ ਪ੍ਰੋਬਲਮ ਹੋ ਸਕਦੀ ਹੈ। ਮੀਂਹ 'ਚ ਭਿੱਜੇ ਕੱਪੜੇ ਤੌਲੀਏ ਗਰਮ ਪਾਣੀ ਵਿੱਚ ਜ਼ਰੂਰ ਧੋਇਆ ਕਰੋ, ਕਿਉਂਕਿ ਹੁਣ ਤੁਸੀਂ ਨੋਟਿਸ ਕੀਤਾ ਹੋਏਗਾ ਕਿ ਤੁਸੀਂ ਸਾਫ਼ ਸੁਥਰਾ ਟਾਵਲ ਜਾਂ ਕੱਪੜੇ ਵੀ ਯੂਜ਼ ਕਰਦੇ ਹੋ, ਅਤੇ ਇੱਕ ਵਾਰ ਯੂਜ਼ ਕਰਨ ਤੋਂ ਬਾਅਦ ਜੇਕਰ ਤੁਸੀਂ ਟਾਵਲ ਨੂੰ ਦੁਬਾਰਾ ਯੂਜ਼ ਕਰਦੇ ਹੋ ਜਦੋਂ ਤੁਸੀਂ ਸ਼ਾਵਰ ਲੈਂਦੇ ਹੋ, ਤਾਂ ਉਹ ਟਾਵਲ ਦੇ ਵਿੱਚੋਂ ਨਾ ਅਜੀਬ ਜਿਹੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹ ਤੁਹਾਡੇ

ਸਵੈਟਰ ਦੀ ਸਮੈਲ ਵੀ ਹੋ ਸਕਦੀ ਹੈ ਅਤੇ ਨਾਲ ਦੀ ਨਾਲ ਉਹ ਸਮੈਲ ਹੋ ਸਕਦੀ ਹੈ ਜਿਹੜੀ ਕਿ ਸਿੱਲਨ ਜਾਂ ਫਿਰ ਆਹ ਵਾਲੇ ਮੌਨਸੂਨ ਦੇ ਮੌਸਮ ਦੇ ਵਿੱਚ ਘਰ ਦੇ ਅੰਦਰ ਅੰਦਰ ਹੁੰਦੀ ਹੈ। ਇਹ ਵੀ ਸਾਡੀ ਸਕਿਨ ਅਤੇ ਸਾਡੀ ਮੈਂਟਲ ਹੈਲਥ ਨੂੰ ਜਿਹੜੀ ਹੈ ਖਰਾਬ ਕਰ ਸਕਦੀ ਹੈ। ਹਾਂਜੀ ਹਾਂਜੀ ਆ ਰਹੀ ਹੈ, ਮੈਂ ਉਸੇ ਗੱਲ 'ਤੇ ਆ ਰਹੀ ਹਾਂ। ਤੁਸੀਂ ਸੋਚਣ ਲੱਗ ਗਏ ਹੋਗੇ ਕਿ ਜੇਕਰ ਇਸ ਮੌਸਮ ਦੇ ਵਿੱਚ ਜਿਹੜੀ ਅਲਮਾਰੀ ਦੇ ਵਿੱਚ ਕੱਪੜੇ ਪਏ ਰਹਿੰਦੇ ਨੇ ਨਾ, ਉਹਨਾਂ ਵਿੱਚੋਂ ਵੀ ਕਈ ਵਾਰ ਨਾ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ। ਅਲਮਾਰੀ ਦੇ ਵਿੱਚ ਕਦੇ ਵੀ ਗਿੱਲੇ ਕੱਪੜੇ ਨਾ ਰੱਖੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਬਾਹਰ ਵਾਲਾ ਮੌਸਮ ਜਿਹੜਾ ਹੈ ਬਿਲਕੁਲ ਧੁੱਪ ਵੀ ਨਹੀਂ ਨਿਕਲਦੀ, ਅਤੇ ਤਾਂ ਕਰ ਤੁਹਾਨੂੰ ਕਈ ਵਾਰ ਕੱਪੜੇ ਬਾਹਰ ਪਾਉਣੇ ਪੈਂਦੇ ਨੇ, ਕਈ ਵਾਰ ਤੁਹਾਨੂੰ ਅੰਦਰ ਰੱਖਣੇ ਪੈਂਦੇ ਨੇ। ਸੋ ਸਟੈਂਡ ਉਹਦੇ ਵਾਸਤੇ ਨਾ ਜਿਹੜਾ ਉਹ ਬੈਸਟ ਆਪਸ਼ਨ ਹੈਗੀ ਹੈ। ਤੁਸੀਂ ਆਪਣੇ ਇੱਕ ਰੂਮ ਦੇ ਵਿੱਚ ਸਟੈਂਡ ਲਗਾ ਕੇ ਫੈਨ ਚਲਾ ਕੇ ਆਪਣੇ ਜਿਹੜੇ ਧੋਤੇ ਹੋਏ ਕੱਪੜੇ ਆ ਉਸ ਸਟੈਂਡ 'ਤੇ ਪਾ ਸਕਦੇ ਹੋ, ਕਿਉਂਕਿ ਸੁੱਕੇ ਕੱਪੜੇ ਜਿੰਨੇ ਵੱਧ ਤੁਸੀਂ ਰੱਖੋਗੇ ਅਲਮਾਰੀ ਦੇ ਵਿੱਚ ਵੀ, ਅਤੇ ਆਪਣੇ ਪਾਉਣ ਵਾਲੇ ਵੀ ਜਿਹੜੇ ਤੁਸੀਂ ਡੇਲੀ ਰੂਟੀਨ ਦੇ ਵਿੱਚ ਰੱਖਣੇ ਨੇ ਉਹ ਵਧੀਆ ਰਹਿਣਗੇ, ਬੈਟਰ ਰਹਿਣਗੇ ਅਤੇ ਤੁਹਾਨੂੰ ਗੁੱਡ ਵਾਲੀ ਵਾਈਬ ਦੇਣਗੇ। ਇਸੇ ਤਰ੍ਹਾਂ ਗੁੱਡ ਵਾਈਬ ਦੇਣ ਦੇ ਲਈ ਮੈਂ ਅਗਲਾ ਗੀਤ ਜਿਹੜਾ ਨਾ ਮੇਰਾ ਫੇਵਰੇਟ ਵਾਲਾ ਸਿੰਗਰ ਹੈ ਜੀ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਇੱਕ ਘੈਂਟ ਜਿਹਾ ਗੀਤ ਸੁਣਦੇ ਹਾਂ। ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ 102.7 FM ਦੀ ਆਰਜੇ ਰਣਦੀਪ ਕੌਰ ਤੁਹਾਡੇ ਨਾਲ, ਅਤੇ ਇਸ ਗੀਤ ਤੋਂ ਬਾਅਦ ਹੋਏਗੀ ਤੁਹਾਡੇ ਨਾਲ ਗੱਲਬਾਤ।

ਜੌਨ ਸੰਧੂ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਖੂਬਸੂਰਤ ਜਿਹਾ ਗੀਤ ਇੰਜੋਏ ਕੀਤਾ ਜੀ। 102.7 ਮੈਗਾਹਰਟਜ਼ ਦੀ ਪ੍ਰੋਗਰਾਮ ਚੱਲ ਰਿਹਾ ਜੀ, ਹੋਮ ਸਵੀਟ ਹੋਮ। ਮੌਨਸੂਨ ਦਾ ਮੌਸਮ ਮਤਲਬ ਜੇਠ ਦੇ ਮਹੀਨੇ ਤੋਂ ਬਾਅਦ ਇਹ ਜਿਹੜਾ ਹਾੜ ਵਾਲਾ ਮੌਸਮ ਨਾ, ਇਹ ਸਭ ਦੇ ਹਾੜੇ ਹਾੜੇ ਕੱਢ ਦਿੰਦਾ ਹੈ। ਬਈ ਨਹਾ ਕੇ ਆਓ ਤਾਂ ਪਤਾ ਨਹੀਂ ਲੱਗਦਾ ਬੰਦਾ ਨਹਾ ਕੇ ਆਇਆ, ਮਤਲਬ ਉਹੀ ਵਾਲੀ ਫੀਲਿੰਗ ਆਉਂਦੀ ਰਹਿੰਦੀ ਕਿ ਜਿੱਦਾਂ ਹਾਏ ਹਾਏ ਨਹਾਤੇ ਬਿਨਾਂ ਹੀ ਆ। ਅਤੇ ਜੇਕਰ ਸਾਨੂੰ ਕੱਪੜੇ ਪਾਉਣੇ ਪੈਣ, ਤਿਆਰ ਹੋਣਾ ਪਵੇ ਕਿਤੇ ਆਉਣ ਜਾਣ ਲਈ, ਤਾਂ ਫਿਰ ਉਸ ਤੋਂ ਬਾਹਲਾ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਸੋਚ ਕੇ ਕਿ ਅੱਛਾ ਜੀ ਹੁਣ ਸਾਨੂੰ ਤਿਆਰ ਹੋਣਾ ਪੈਣਾ। ਮਤਲਬ ਕਿਆ ਹਾਲ ਹੈ, ਮਤਲਬ ਹਾਲ ਕੇ ਕਿਆ ਹਾਲ ਹੈ, ਔਰ ਇਸ ਹਾੜ ਦੇ ਮਹੀਨੇ 'ਚ ਜੋ ਹਾਲ ਹੈ ਅਤੇ ਜੋ ਬੇਹਾਲ ਹੈ ਉਹ ਸਭ ਨੂੰ ਪਤਾ ਹੈ। ਏਸੀ ਦਾ ਡਰਾਈ ਮੂਡ ਇਸਤੇਮਾਲ ਜ਼ਰੂਰ ਕਰਿਆ ਕਰੋ। ਹਾਂਜੀ ਹਾਂਜੀ, ਉਹਦਾ ਕਾਰਨ ਇਹ ਕਿ ਜੇਕਰ ਘਰ ਦੇ ਵਿੱਚ ਬਹੁਤ ਜ਼ਿਆਦਾ ਨਮੀ ਹੈ ਤਾਂ ਏਸੀ ਦਾ ਡਰਾਈ ਮੂਡ ਤੁਸੀਂ ਚਲਾਓ। ਏਸੀ ਨੂੰ 24-26 ਡਿਗਰੀ 'ਤੇ ਰੱਖਣਾ ਜ਼ਰੂਰ ਲਾਜ਼ਮੀ ਹੁੰਦਾ, ਕਿਉਂਕਿ ਕਮਰਾ ਜਿਹੜਾ ਜ਼ਿਆਦਾ ਠੰਡਾ ਵੀ ਨਾ ਕਰਿਆ ਕਰੋ, ਕਿਉਂਕਿ ਇੱਕਦਮ ਅਸੀਂ ਗਰਮੀ ਤੋਂ ਬਾਹਰ ਆਈਏ ਤਾਂ ਇੱਕਦਮ

ਅੰਦਰ ਜਦੋਂ ਅਸੀਂ ਆਉਂਦੇ ਸਾਨੂੰ ਲੱਗਦਾ ਕਿ ਅਸੀਂ ਵਾਕਈ ਬਰਫੀਲੀ ਵਾਲੀ ਜਗ੍ਹਾ ਦੇ ਵਿੱਚ ਆ ਗਏ ਹਾਂ। ਅਤੇ ਜੇਕਰ ਤੁਸੀਂ 24 ਤੋਂ 26 ਡਿਗਰੀ ਟੈਂਪਰੇਚਰ ਜਿਹੜਾ ਆਪਣੇ ਏ ਸੀ ਦਾ ਰੱਖਦੇ ਹੋ, ਜ਼ਿਆਦਾ ਠੰਡਾ ਨਹੀਂ ਕਰਦੇ ਹੋ, ਅਤੇ ਇਹਦੇ ਨਾਲ ਜਿਹੜੇ ਏ ਸੀ ਦੇ ਫਿਲਟਰ ਹੈ ਜ਼ਰੂਰ ਸਾਫ਼ ਕਰਦੇ ਰਿਹਾ ਕਰੋ, ਕਿਉਂਕਿ ਜਦੋਂ ਘਰ ਦੇ ਅੰਦਰ ਅਸੀਂ ਕਲੀਨਿੰਗ ਕਰਦੇ ਰਹਿੰਦੇ ਹਾਂ ਤਾਂ ਜਿਹੜੀ ਹਵਾ ਦੇ ਨਾਲ ਡਸਟ ਪਾਰਟੀਕਲਸ ਨੇ ਉੱਪਰ ਉੱਠਦੇ ਨੇ। ਤੁਹਾਨੂੰ ਪਤਾ ਹੁੰਦਾ ਨਾ ਜਦੋਂ ਸਾਨੂੰ ਲੱਗਦਾ ਕਿ ਬਈ ਸਾਡਾ ਫੈਨ ਜਿਹੜਾ 24 ਘੰਟੇ ਚੱਲਦਾ ਰਹਿੰਦਾ ਗਰਮੀਆਂ ਨੂੰ, ਅਤੇ ਉਹ ਜਿਹੜੇ ਫੈਨ ਦੇ ਪਰ ਹੁੰਦੇ ਨੇ ਉਹਦੇ ਉੱਤੇ ਕਿੰਨੀ ਸਾਰੀ ਧੂੜ ਮਿੱਟੀ ਬਲੈਕ ਬਲੈਕ ਅਤੇ ਬਰਾਊਨ ਬਰਾਊਨ ਡਸਟ ਜਿਹੜੀ ਜੰਮਦੀ ਰਹਿੰਦੀ। ਇਸ ਤਰ੍ਹਾਂ ਏ ਸੀ ਨੂੰ ਵੀ ਸਾਫ਼ ਕਰਨਾ, ਏ ਸੀ ਦੇ ਫਿਲਟਰ ਸਾਫ਼ ਕਰਨੇ ਬਹੁਤ ਜ਼ਰੂਰੀ ਨੇ। ਸੋ ਜੀ, ਮੌਨਸੂਨ 'ਚ ਸਫਾਈ, ਸੁੱਕਾਪਣ ਅਤੇ ਸਹੀ ਹਾਈਜੀਨ ਹੀ ਜਿਹੜੀ ਨਾ ਸਾਨੂੰ, ਸਾਡੇ ਪਰਿਵਾਰ ਨੂੰ ਅਤੇ ਸਾਡੇ ਛੋਟੇ ਵੱਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਹੈਲਥੀ ਅਤੇ ਖੁਸ਼ਹਾਲ ਰੱਖ ਸਕਦੀ ਹੈ। ਸੋ ਛੋਟੀਆਂ ਛੋਟੀਆਂ ਚੀਜ਼ਾਂ, ਛੋਟੇ ਛੋਟੇ ਟਿਪਸ ਜਿਹੜੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਜਦੋਂ ਵੈਦਰ ਚੇਂਜ ਹੁੰਦਾ ਹੈ ਉਦੋਂ ਇਹ ਚੀਜ਼ਾਂ ਦਾ ਅਸੀਂ ਧਿਆਨ ਰੱਖੀਏ, ਅਤੇ ਅਸੀਂ ਡਾਕਟਰ ਤੋਂ ਜਾਣ ਤੋਂ ਬਿਨਾਂ ਹੀ ਆਪਣਾ ਜਿਹੜਾ ਖਿਆਲ ਰੱਖ ਸਕਦੇ ਹਾਂ। ਬੀ ਪ੍ਰਾਗ ਦੀ ਆਵਾਜ਼ ਦੇ ਵਿੱਚ ਅਗਲਾ ਗੀਤ।

ਬਾਕੀ ਜੀ ਕੁਝ ਗੀਤ ਇੱਦਾਂ ਨੇ ਜਿਹੜੇ ਕਿ ਤੁਹਾਨੂੰ ਨਾ ਜਿਨ੍ਹਾਂ ਦੀਆਂ ਬੀਟਸ ਤੁਹਾਨੂੰ ਝੂੰਮਣ ਨੱਚਣ ਲਾ ਦਿੰਦੀਆਂ, ਜੇ ਤੁਹਾਨੂੰ ਲੱਗਦਾ ਕਿ ਬਈ ਸਾਡੀ ਜ਼ਿੰਦਗੀ 'ਚ ਇੰਨੀ ਖੁਸ਼ੀ ਹੈ, ਕਦੀ ਗਮ ਅਸੀਂ ਦੇਖਿਆ ਹੀ ਨਹੀਂ ਹੈ, ਸੁਣਿਆ ਹੀ ਨਹੀਂ, ਮਹਿਸੂਸ ਨਹੀਂ ਕੀਤਾ, ਪਰ ਸਮਟਾਈਮ ਕੁਝ ਗੀਤ ਤੁਸੀਂ ਇੱਦਾਂ ਦੇ ਸੁਣਦੇ ਹੋ ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਲੱਗਦਾ ਕਿ ਵਾਕਈ ਸੱਚੀ ਮਤਲਬ ਮੇਰੀ ਲਾਈਫ 'ਚ ਵੀ ਕੁਝ ਇੱਦਾਂ ਦਾ ਸੀਗਾ, ਮੈਂ ਤਾਂ ਭੁੱਲ ਹੀ ਗਿਆ ਸੀ। ਸੋ ਜੀ ਕਾਸ਼ ਤੂੰ ਮੇਰਾ ਨਾ ਹੁੰਦਾ ਬੀਪ ਰਾਗ ਦੀ ਆਵਾਜ਼ ਦੇ ਵਿੱਚ, ਤੁਸੀਂ ਇਹ ਨਾ, ਵੈਸੇ ਤਾਂ ਗੀਤ ਬਹੁਤ ਸੋਹਣਾ ਸੀਗਾ ਪਰ ਮੈਨੂੰ ਲੱਗਦਾ ਕਿ ਕਈਆਂ ਦੇ ਦਿਲ ਉਦਾਸ ਹੋ ਗਏ ਹੋਣੇ ਨੇ। ਤੁਸੀਂ ਉਦਾਸ ਨਹੀਂ ਹੋਣਾ ਜੀ, ਆਪਾਂ ਤੁਹਾਡੇ ਲਈ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਉਹ ਲੈ ਕੇ ਆਏ ਹਾਂ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ। ਅਤੇ ਜੀ ਹੁਣ ਮੈਂ ਜਿਹੜੀ ਤੁਹਾਨੂੰ ਨਾ ਹੈਲਥ ਹੈਕਸ ਦੱਸਣ ਜਾ ਰਹੀ ਹਾਂ, ਜਿਨ੍ਹਾਂ ਨੂੰ ਸੁਣ ਕੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ, ਔਰ ਤੁਹਾਨੂੰ ਕਈ ਵਾਰ ਲੱਗਦਾ ਹੋਵੇਗਾ ਕਿ ਕਈ ਵਾਰ ਨਾ ਤੁਸੀਂ ਸੋਸ਼ਲ ਮੀਡੀਆ ਤੋਂ ਕੁਝ ਇਹੋ ਜਿਹੇ ਵੀਡੀਓਜ਼, ਕੁਝ ਇਹੋ ਜਿਹੇ ਮੈਸੇਜਸ ਤੁਸੀਂ ਸੁਣਦੇ ਹੋ, ਦੇਖਦੇ ਹੋ, ਪੜ੍ਹਦੇ ਹੋ, ਅਤੇ ਤੁਹਾਨੂੰ ਲੱਗਦਾ ਕਿ ਬਈ ਆਹ ਚੀਜ਼ ਕੁਇਕਲੀ ਤੁਸੀਂ ਨਾ ਔਡਰ ਕਰ ਦਿਉ, ਲੈ ਆਓ ਮਾਰਕੀਟ 'ਚੋਂ, ਅਤੇ ਬਸ ਜੀ ਮੈਜਿਕ ਹੋ ਜਾਣਾ ਅਤੇ ਤੁਸੀਂ ਮਤਲਬ ਪਤਲੇ ਹੋ ਜਾਣਾ, ਹੈ ਨਾ। ਬੜੀਆਂ ਚੀਜ਼ਾਂ ਇੱਦਾਂ ਦੀਆਂ ਹੈ, ਔਰ ਕੁਝ ਚੀਜ਼ਾਂ ਤੁਸੀਂ ਟਰਾਈ ਵੀ ਕੀਤੀਆਂ ਹੋਣਗੀਆਂ, ਬਾਕੀ ਹਰ ਕੋਈ ਕਰਦਾ। ਉਹਨਾਂ ਦੇ ਵਿੱਚੋਂ ਇੱਕ ਹੈ ਜੀ, ਨਿੰਬੂ ਪਾਣੀ ਬਾਡੀ ਨੂੰ ਡੀਟੌਕਸ ਕਰਦਾ ਹੈ। ਮਤਲਬ ਇੱਕ ਸਵਾਲ ਹੈ ਕਿ ਸੱਚੀ ਇਹ ਹੁੰਦਾ ਹੈ? ਹਾਂ ਹੁੰਦਾ ਹੈ ਕਿ ਨਹੀਂ ਹੁੰਦਾ, ਇਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦੇਣੀ, ਕਿਉਂਕਿ ਹੈਲਥ ਐਕਸ ਦੇ ਵਿੱਚ ਨਾ ਕੀ ਅਸਲੀਅਤ ਹੈਗੀ ਹੈ, ਕਿਉਂਕਿ ਕਈ ਚੀਜ਼ਾਂ ਸਾਡੀ ਨਾ ਸਮਝ ਤੋਂ ਬਾਹਰ ਹੋ ਜਾਂਦੀਆਂ ਨੇ। ਉਹ ਉਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੀ ਹਾਂ ਕਿ ਗੁਣਗੁਣੇ ਪਾਣੀ 'ਚ ਨਾ ਨਿੰਬੂ ਪੀਣਾ ਚੰਗੀ ਆਦਤ ਹੈ, ਪਰ ਇਹ ਨਾ ਜਿਹੜਾ ਟੌਕਸਿਨ ਨਹੀਂ ਕੱਢਦਾ। ਹਾਂਜੀ ਇਹ ਕੰਮ ਤੁਹਾਡੇ ਲੀਵਰ ਕਿਡਨੀ ਕਰਦੇ ਨੇ, ਭਾਰ ਘਟਦਾ ਹੈ ਤਾਂ ਉਹ ਡਾਇਟ ਅਤੇ ਜਾਂ ਫਿਰ ਸਾਡੀ ਜਿਹੜੀ ਹੈ ਹਾਈਡਰੇਸ਼ਨ ਕਾਰਨ ਹੁੰਦਾ ਹੈ, ਨਿੰਬੂ ਕਾਰਨ ਨਹੀਂ ਹੁੰਦਾ। ਸਮਝ ਲੱਗ ਗਈ ਕੁਛ? ਹਾਏ ਕਿੱਡੀ ਵੱਡੀ ਗੱਲ, ਤੁਹਾਨੂੰ ਸਮਝ ਲੱਗ ਗਈ ਹੋਣੀ ਹੈ, ਹਾ। ਅਤੇ ਜੀ ਜਿਹੜਾ ਐਪਲ ਸਾਈਡ ਵਿਨੀਗਰ ਜਿਹੜਾ ਸਾਨੂੰ ਲੱਗਦਾ ਕਿ ਇਹਦੇ ਨਾਲ ਸਾਡੀ ਨਾ ਚਰਬੀ ਘੱਟ ਜਾਂਦੀ ਹੈ। ਕਈਆਂ ਨੇ ਟਰਾਈ ਕੀਤਾ ਹੋਏਗਾ, ਪਰ ਕੀ ਸੱਚੀ ਇੱਦਾਂ ਹੁੰਦਾ ਹੈ? ਖਾਣੇ ਤੋਂ ਬਾਅਦ ਇੱਕ ਚਮਚ ਪਾਣੀ 'ਚ ਮਿਲਾ ਕੇ ਲੈਣ ਨਾਲ ਬਲੱਡ ਸ਼ੂਗਰ ਅਤੇ ਭਾਰ 'ਚ ਥੋੜ੍ਹੀ ਮਦਦ ਜਿਹੜੀ ਹੈ ਮਿਲ ਜਾਂਦੀ ਹੈ, ਪਰ ਇਹ ਜਿਹੜੀ ਹੈ ਚਰਬੀ ਨਹੀਂ ਪਿਘਲਾਉਂਦਾ। ਬਿਨਾਂ ਪਾਣੀ ਮਿਲਾਏ ਨਾ ਪੀਓ, ਦੰਦਾਂ ਦੇ ਗਲੇ ਨੂੰ ਨੁਕਸਾਨ ਹੋ ਸਕਦਾ ਹੈ। ਬਈ ਜਿਹੜੀਆਂ ਚੀਜ਼ਾਂ ਨਾ ਕਈ ਵਾਰ ਅਸੀਂ ਨਾ ਇੱਦਾਂ ਹੀ ਬਿਨਾਂ ਸੋਚੇ ਬਿਨਾਂ ਸਮਝੇ ਅਤੇ ਬਿਨਾਂ ਪੜ੍ਹੇ ਅਤੇ ਬਸ ਇੱਦਾਂ ਹੀ ਵੀਡੀਓ ਦੇਖ ਕੇ ਸਾਨੂੰ ਲੱਗਦਾ ਕਿ ਬਈ ਉਹਨੇ ਤਾਂ ਜੀ ਥੋੜ੍ਹੇ ਕੁ ਦਿਨ ਆਹ ਚੀਜ਼ ਟਰਾਈ ਕੀਤੀ ਸੀ ਅਤੇ ਇੰਨਾ ਬੈਨੀਫਿਟ ਉਹਨੂੰ ਮਿਲ ਗਿਆ। ਕਈ ਵਾਰ ਸਾਡੀ ਬੋਡੀ ਉੱਦਾਂ ਦੀ ਨਹੀਂ ਹੁੰਦੀ ਅਤੇ ਕਈ ਚੀਜ਼ਾਂ ਰਿਐਲਿਟੀ ਦੇ ਵਿੱਚ ਇੱਦਾਂ ਨਹੀਂ ਹੁੰਦੀਆਂ ਕਿ ਬਸ ਮੈਜਿਕ ਚੁੱਟ ਕੇ ਮਾਰੀ ਅਤੇ ਮੈਜੀਕਲੀ ਉਹ ਚੀਜ਼ ਹੈਗੀ ਹੈ ਅਤੇ ਤੁਹਾਨੂੰ ਮਤਲਬ ਬਿਲਕੁਲ ਦੁਬਲਾ ਪਤਲਾ ਅਤੇ ਬਸ ਸੁੰਦਰ ਸੋਹਣਾ ਬਣਾ ਦੇਵੇ। ਇਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀ ਹਾਂ। ਚੀਆ ਸੀਡ ਅਤੇ ਫਲੈਕਸ ਸੀਡ ਜਿਹੜੇ ਪੇਟ ਦੀ ਚਰਬੀ ਘਟਾਉਂਦੇ ਨੇ ਜੀ, ਇਸ ਬਾਰੇ ਵੀ ਅਸੀਂ ਜਾਣਦੇ ਹਾਂ। ਇਹ ਬਹੁਤ ਪੌਸ਼ਟਿਕ ਨੇ, ਫਾਈਬਰ ਅਤੇ ਹੈਲਥੀ ਫੈਟ ਕਾਰਨ ਨਾ ਪੇਟ ਦੇਰ ਤੱਕ ਭਰਿਆ ਰਹਿੰਦਾ, ਜਿਹੜਾ ਸਾਨੂੰ ਲੱਗਦਾ ਕਿ ਹਾਂਜੀ ਅਸੀਂ ਇਹ ਚੀਜ਼ਾਂ ਲਿਕੁਇਡ ਦੇ ਰੂਪ ਵਿੱਚ ਜਾਂ ਉਹਦਾ ਵੀ ਕਿਸੇ ਮਤਲਬ ਸਮੂਥੀ ਦੇ ਨਾਲ ਨਾਲ ਜਾਂ ਫਿਰ ਓਟਸ ਦੇ ਵਿੱਚ ਇਹ ਪਾ ਕੇ ਜਦੋਂ ਅਸੀਂ ਲੈ ਲੈਂਦੇ ਤਾਂ ਸਾਨੂੰ ਹੈਵੀ ਹੈਵੀ ਫੀਲ ਹੁੰਦਾ, ਫਿਰ ਸਾਨੂੰ ਛੇਤੀ ਭੁੱਖ ਨਹੀਂ ਲੱਗਦੀ। ਪਰ ਕੋਈ ਵੀ ਭੋਜਨ ਜਿਹੜਾ ਨਾ ਸਾਡੇ ਸਰੀਰ ਦੇ ਇੱਕ ਹਿੱਸੇ ਦੀ ਚਰਬੀ ਖਾਸ ਕਰਕੇ ਨਹੀਂ ਘਟਾ ਸਕਦਾ। ਬਾਕੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਇਹ ਕਿਹਾ ਕਿ ਜਦੋਂ ਇਹ ਫੈਟ ਬਰਨਰ ਨਹੀਂ ਹੈਗਾ ਅਤੇ ਨਾ ਹੀ ਇਹਨਾਂ ਨੂੰ ਸਮਝੋ, ਅਤੇ ਛੇਤੀ ਇੱਦਾਂ ਦੀਆਂ ਵਾਇਰਲ ਵੀਡੀਓਜ਼ ਔਰ ਚੀਜ਼ਾਂ 'ਤੇ ਨਾ ਮੰਤਰ ਮੁਗਧ ਨਾ ਹੋ ਜਾਇਆ ਕਰੋ, ਜਿੱਥੇ ਤੁਹਾਨੂੰ ਲੱਗੇ ਕਿ ਬਸ ਫਟਾਫਟ ਤੁਸੀਂ ਪੈਸੇ ਖਰਚੇ ਅਤੇ ਇੱਧਰੋਂ ਦੁਨੀਆ ਪਲਟ ਕੇ ਤੁਹਾਡੇ ਵੱਲ ਹੋ ਜਾਣੀ ਹੈ, ਇਹ ਤਾਂ ਨਹੀਂ ਹੋਣਾ। ਪਰ ਆਪਾਂ ਕੀ ਕਰਨਾ ਹੈ, ਆਪਾਂ ਇੰਦਰ ਦੁਸਾਂਝ ਦੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਦੇ ਹਾਂ।

ਦਾ ਨਾਮ, ਗੀਤ ਦਾ ਨਾਮ ਹੈ ਕੋਕਾ, ਕਿਉਂਕਿ ਕੋਕਾ ਵੱਖਰੇ ਵੱਖਰੇ ਤਰੀਕੇ ਦੇ ਨਾਲ ਹਰ ਇੱਕ ਸਿੰਗਰ ਨੇ ਗਾਇਆ, ਲੇਕਿਨ ਇੰਦਰ ਦੁਸਾਂਝ ਕਿਸ ਤਰ੍ਹਾਂ ਇਹਨੂੰ ਐਕਸਪਲੇਨ ਕਰਦੇ ਨੇ, ਆਓ ਸੁਣਦੇ ਹਾਂ। 102.7 FM ਦੇ ਪ੍ਰੋਗਰਾਮ ਚੱਲ ਰਿਹਾ ਜੀ, ਹੋਮ ਸਵੀਟ ਹੋਮ।

ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ।

ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

102.7 FM ਤੇ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਐਂਡ ਜੀ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਜਿੱਥੇ ਤੁਹਾਨੂੰ ਹੈਲਥ ਹੈਕਸ ਵੀ ਦੱਸੀਆਂ ਗਈਆਂ ਨੇ ਉਹਦੇ ਵਾਸਤੇ ਵੀ ਤੁਸੀਂ ਬਹੁਤ ਧਿਆਨ ਨਾਲ ਇਹ ਚੀਜ਼ਾਂ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣਾ ਐਂਡ ਤੁਹਾਨੂੰ ਪਤਾ ਹੈ ਕਿ ਹਾਰਟ ਅਟੈਕ 'ਚ ਜਿਹੜੇ ਅਦਰਕ ਚਬਾਉਣ ਦੇ ਫਾਇਦੇ ਦੱਸੇ ਜਾਂਦੇ ਨੇ ਜਾਂ ਫਿਰ ਸਾਨੂੰ ਲੱਗਦਾ ਕਿ ਉਹਦੇ ਨਾਲ ਸਾਡੇ ਫਾਇਦੇ ਹੁੰਦੇ ਨੇ ਕੀ ਸੱਚੀ ਉਹ ਬੈਨੀਫਿਟਸ ਹੈਗੇ ਨੇ ਜੀ ਬਿਲਕੁਲ ਨਹੀਂ ਇੱਦਾਂ ਨਹੀਂ ਹੁੰਦਾ ਸੀਨੇ 'ਚ ਜੇਕਰ ਤੁਹਾਡੇ ਤੇਜ਼ ਦਰਦ ਜਲਨ ਤੁਹਾਨੂੰ ਮਹਿਸੂਸ ਹੁੰਦੀ ਹੈ ਸਾਹ ਦੀ ਤਕਲੀਫ ਹੋਵੇ ਤਾਂ ਤੁਰੰਤ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਸਾਨੂੰ ਜਿਹੜੇ ਇੱਦਾਂ ਦੇ ਦੇਸੀ ਔੜ ਪੌੜ ਕਰਨ ਦੇ ਨਾਲ ਤਕਲੀਫ ਜ਼ਿਆਦਾ ਵੱਧ ਸਕਦੀ ਹੈ ਅਤੇ ਸਾਡਾ ਜਿਹੜਾ ਪੇਸ਼ੈਂਟ ਹੈਗਾ ਉਹਨੂੰ ਦਿੱਕਤ ਹੋ ਸਕਦੀ ਹੈ ਅਦਰਕ ਦੇ ਫਾਇਦਿਆਂ ਦੀ ਕੋਈ ਸਬੂਤ ਨਹੀਂ ਹੈਗੀ ਡਾਕਟਰ ਦੀ ਸਲਾਹ ਨਾਲ ਤੁਸੀਂ ਐਸਪ੍ਰਿਨ ਲੈ ਸਕਦੇ ਹੋ ਜੇਕਰ ਤੁਹਾਨੂੰ ਐਲਰਜੀ ਨਹੀਂ ਹੈਗੀ ਹੈ ਵੈਸੇ ਤਾਂ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੇ ਕੋਈ ਵੀ ਸਿਮਟਮਸ ਜਾਂ ਪ੍ਰੋਬਲਮਸ ਆਉਂਦੀਆਂ ਤਾਂ ਤੁਸੀਂ ਆਪਣੇ ਡਾਕਟਰ ਜਾਂ ਮਾਹਿਰ ਨਾਲ ਤੁਰੰਤ ਜਿਹੜੀ ਹੈ ਸਲਾਹ ਕਰੋ ਉਹਨਾਂ ਦੀ ਐਡਵਾਈਸ ਲੈਣੀ ਜ਼ਰੂਰੀ ਹੈ ਹਾਂ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਕੁਝ ਰੈਮਡੀਜ਼ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਪੁਰਾਣੇ ਬਜ਼ੁਰਗ ਨੇ ਉਹਨਾਂ

ਦੀਆਂ ਮੰਨੀਆਂ ਹੋਈਆਂ ਨੇ ਅਤੇ ਲੱਗਦਾ ਕਿ ਛੋਟੇ ਮੋਟੀਆਂ ਚੀਜ਼ਾਂ ਵਾਸਤੇ ਅਸੀਂ ਉਹ ਹੈਲਥ ਹੈਕਸ ਜਿਹੜੇ ਨੇ ਉਹ ਟਰਾਈ ਕਰ ਸਕਦੇ ਹਾਂ, ਪਰ ਉਸ ਤੋਂ ਵੱਧ ਜੇਕਰ ਇਹ ਟਿਪਸ ਨੂੰ ਅਸੀਂ ਆਪਣੀ ਮਤਲਬ ਸੀਰੀਅਸ ਵਾਲੀ ਜਿਹੜੀ ਪ੍ਰੋਬਲਮਸ ਹੈਗੀ ਆ ਉਹਦੇ 'ਤੇ ਅਸੀਂ ਲਾਗੂ ਕਰਾਂਗੇ ਤਾਂ ਉਹਦੇ ਵਾਸਤੇ ਸਾਨੂੰ ਨੁਕਸਾਨ ਹੋ ਸਕਦਾ। ਹੋਰ ਤੁਹਾਨੂੰ ਦੱਸਾਂ ਕਿ ਕੱਚੀ ਆਂਡੀ ਖਾਣ ਨਾਲ ਜ਼ਿਆਦਾ ਪ੍ਰੋਟੀਨ ਮਿਲਦਾ ਹੈ, ਪਤਾ ਤੁਹਾਨੂੰ? ਨਹੀਂ ਜੀ, ਕਹਿੰਦੇ ਜੀ ਨਹੀਂ ਮਿਲਦਾ। ਪਕਾਏ ਹੋਏ ਅੰਡੇ ਦਾ ਪ੍ਰੋਟੀਨ ਜਿਹੜਾ ਨਾ ਸਰੀਰ ਬਿਹਤਰ ਤਰੀਕੇ ਨਾਲ ਜਿਹੜਾ ਅਬਜ਼ੋਰਵ ਕਰਦਾ ਹੈ। ਕੱਚੇ ਅੰਡੇ ਨਾਲ ਜਿਹੜਾ ਸਾਲਮੋਨੇਲਾ ਹੁੰਦਾ ਹੈ ਨਾ ਉਹ ਇਨਫੈਕਸ਼ਨ ਦਾ ਖਤਰਾ ਵੀ ਵਧਾ ਦਿੰਦਾ, ਜਾਂ ਉਹਦੇ ਨਾਲ ਸਾਨੂੰ ਇਨਫੈਕਸ਼ਨ ਹੋ ਸਕਦੀ ਹੈ। ਅਤੇ ਜਿਹੜੇ ਨਾ ਬਾਹਲੀ ਕਹਿੰਦੇ ਨੇ ਕਿ ਆਪਣੀ ਹੈਲਥ ਦੇ ਨਾਲ ਛੇੜਛਾੜ ਕਰਦੇ ਰਹਿੰਦੇ ਨੇ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਲਿਕੁਅਡ ਡਾਇਟਸ ਲੈਣ ਦੇ ਨਾਲ ਜੇਕਰ ਉਹ ਮੋਟੇ ਨੇ ਤਾਂ ਉਹ ਪਤਲੇ ਹੋ ਸਕਦੇ ਨੇ, ਔਰ ਉਸ ਟ੍ਰੈਂਡ ਦੇ ਵਿੱਚ ਨਾ ਬੁਲਟ ਕਾਫੀ ਜਿਹੜੀ ਨੇ ਉਹ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ, ਮਤਲਬ ਰੀਲਸ ਦੇ ਟ੍ਰੈਂਡਿੰਗਸ ਦੇ ਵਿੱਚ ਚੱਲ ਰਹੀ ਹੈ ਕਿ ਬੁਲਟ ਕਾਫੀ ਅਰਲੀ ਮੋਰਨਿੰਗ ਤੁਸੀਂ ਖਾਲੀ ਪੇਟ ਲਾਓ ਅਤੇ ਉਹਦੇ ਵਿੱਚ ਘੀ ਪਾ ਲਓ, ਮਤਲਬ ਕਿ ਉਹ ਪਾ ਕੇ ਜਿਹੜਾ ਉਹਨੂੰ ਪੀ ਲਓ ਅਤੇ ਤੁਹਾਡੀ ਜਿਹੜੀ ਫੈਟ ਉਹ ਬਰਨ ਹੋ ਸਕਦੀ ਹੈ, ਘੱਟ ਸਕਦੀ ਹੈ, ਮਤਲਬ ਤੁਸੀਂ ਪਤਲੇ ਸਲਿਮ ਟ੍ਰਿਮ ਹੋ ਕੇ ਬਹੁਤ ਸੋਹਣੇ ਲੱਗੋਗੇ। ਇੱਦਾਂ ਨਹੀਂ ਹੁੰਦਾ, ਕਈ ਵਾਰ ਤੁਸੀਂ ਇਹ ਚੀਜ਼ਾਂ ਟਰਾਈ ਕਰਦੇ ਹੋ ਪਰ ਉਹਦੇ ਨਾਲ ਤੁਹਾਨੂੰ ਫਾਇਦਾ ਤਾਂ ਕੀ ਉਲਟਾ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਨਾਲ ਫੈਟ ਜਿਹੜੀ ਉਹ ਬਰਨ ਬਿਲਕੁਲ ਵੀ ਨਹੀਂ ਹੁੰਦੀ, ਬਿਲਕੁਲ ਖਤਮ ਨਹੀਂ ਹੁੰਦੀ। ਹਾਂ, ਪੇਟ ਦੇ ਦੇਰ ਤੱਕ ਜਿਹੜਾ ਨਾ ਭਰਿਆ ਰਹਿੰਦਾ ਅਤੇ ਤੁਹਾਨੂੰ ਭੁੱਖ ਘੱਟ ਲੱਗਦੀ ਹੈ, ਪਰ ਇੱਕ ਕੱਪ 'ਚ ਬਹੁਤ ਜ਼ਿਆਦਾ ਜਿਹੜੀ ਹੈ ਇਹ ਜਿਹੜੀ ਚੀਜ਼ਾਂ ਤੁਸੀਂ ਯੂਜ਼ ਕਰਨ ਲੱਗ ਜਾਂਦੇ ਹੋ, ਮਤਲਬ ਕਿ ਕੈਲੋਰੀਜ਼ ਵਧਾਉਣ ਵਾਸਤੇ ਕੁਝ ਕੈਲੋਰੀਜ਼ ਨੂੰ ਘਟਾ ਲੈਂਦੇ ਹੋ ਅਤੇ ਉਹ ਤੁਹਾਡੇ ਵਾਸਤੇ ਜਿਹੜੀਆਂ ਹਾਰਮਫੁੱਲ ਹੋ ਸਕਦੀਆਂ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇੰਟਰਨੈਟ ਤੋਂ ਤੁਸੀਂ ਬਹੁਤ ਛੇਤੀ ਦੇਖ ਕੇ ਵਾਇਰਲ ਵੀਡੀਓਜ਼ ਨੂੰ ਜਾਂ ਬਹੁਤ ਮੈਸੇਜ ਜਿਹੜੇ ਇੱਧਰ ਉੱਧਰੋਂ ਪੜ੍ਹ ਕੇ ਤੁਸੀਂ ਵਾਇਰਲ ਕਰ ਦਿਓ, ਉਹ ਆਪਣੀ ਡੇਲੀ ਰੂਟੀਨ 'ਤੇ ਤੁਸੀਂ ਨਾ ਲਾਗੂ ਕਰਿਆ ਕਰੋ। ਜਾਣਕਾਰੀ ਭਰਪੂਰ ਪ੍ਰੋਗਰਾਮ ਹੈ ਜੀ ਹੋਮ ਸਵੀਟ ਹੋਮ ਇੱਕ 2.7 ਮੈਗਾਹਰਟਸ 'ਤੇ, ਇਹਨੂੰ ਜ਼ਰੂਰ ਸੁਣਿਆ ਕਰੋ ਅਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਨੋਟ ਕਰਕੇ ਰੱਖਿਆ ਕਰੋ ਜਿਹੜੀਆਂ ਤੁਹਾਨੂੰ ਲੱਗਦਾ ਕਿ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਨੇ।

ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੁਸੀਂ ਸੋਹਣਾ ਜਿਹਾ ਟਰੈਕ ਇੰਜੋਏ ਕੀਤਾ ਜੇ 101.7 ਐਫ ਐਮ ਦੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਜਿੱਥੇ ਘਰ ਪਰਿਵਾਰ ਦੀ ਗੱਲ ਹੋ ਗਈ ਹੈ, ਘਰ ਨੂੰ ਕਿੱਦਾਂ ਸਾਫ਼ ਸੁਥਰਾ ਰੱਖਣਾ ਉਹਦੇ ਬਾਰੇ ਗੱਲ ਹੋ ਗਈ, ਅਤੇ ਤੁਹਾਡੀ ਹੈਲਥ ਬਾਰੇ ਗੱਲ ਹੋ ਗਈ, ਬਈ ਆਹ ਚੀਜ਼ਾਂ ਤੁਸੀਂ ਅਵੋਇਡ ਕਰਨੀਆਂ, ਆਹ ਚੀਜ਼ਾਂ ਖਾਣੀਆਂ ਅਤੇ ਆਹ ਚੀਜ਼ਾਂ ਨਹੀਂ ਖਾਣੀਆਂ, ਅਤੇ ਉਸ ਗੱਲਾਂ ਤੋਂ ਬਾਅਦ ਜੇਕਰ ਬਈ

ਬਿਊਟੀ ਟਿਪਸ ਦੀ ਗੱਲ ਹੋਵੇ, ਮਤਲਬ ਸਾਡੀਆਂ ਭੈਣਾਂ ਦੀ ਜਿਹੜੀ ਲੋੜਵੰਦ ਚੀਜ਼ ਹੈਗੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਨੈਚੁਰਲ ਬਿਊਟੀ ਜਿਹੜੀ ਸਾਡੀ ਦਿਖਾ ਸਕਦੇ ਹਾਂ, ਹੋਰ ਗਲੋ ਕਰ ਸਕਦੇ ਹਾਂ, ਮਤਲਬ ਗੱਲਾਂ ਦੇ ਨਾਲ ਨਾਲ। ਕਈ ਵਾਰ ਕਹਿੰਦੇ ਨੇ ਕਿ ਕਿਸੇ ਦੀਆਂ ਸੁਣੀਆਂ ਗੱਲਾਂ ਅਸੀਂ ਸੁਣਦੀਆਂ ਅਤੇ ਉਹਦੇ ਨਾਲ ਸਾਡੇ ਚਿਹਰੇ 'ਤੇ ਬਲੱਸ਼ ਰੌਣਕ 'ਤੇ ਆ ਸਕਦੀ, ਮਤਲਬ ਸਾਡੀਆਂ ਅੱਖਾਂ ਖੁੱਲ੍ਹ ਜਾਂਦੀਆਂ ਨੇ। ਸੋ ਜੀ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਤੁਹਾਡੀਆਂ ਅੱਖਾਂ ਖੋਲ੍ਹਣ ਵਾਸਤੇ, ਹਾਂਜੀ, ਬਿਊਟੀ ਟਿਪਸ ਲੈ ਕੇ ਆਈ ਹਾਂ ਮੈਂ ਤੁਹਾਡੀ ਦੋਸਤ ਰਣਦੀਪ। ਅੱਖਾਂ ਨੂੰ ਨਾ ਅਸੀਂ ਫਰੈਸ਼, ਬ੍ਰਾਈਟ ਅਤੇ ਅਵੇਕ ਦਿਖਾਉਣ ਵਾਸਤੇ ਨਾ ਅੰਡਰ ਆਈ ਬਲੱਸ਼ ਜਿਹੜਾ ਹੁੰਦਾ ਨਾ ਉਹ ਕਿਸ ਤਰ੍ਹਾਂ ਕਰ ਸਕਦੇ ਹਾਂ। ਲਓ ਜੀ, ਤੁਹਾਡੇ ਵਾਸਤੇ ਇੱਕ ਨਵਾਂ ਟ੍ਰਿਕ ਲੈ ਕੇ ਆਈ ਹਾਂ। ਇਹ ਮੇਕਅਪ ਦਾ ਨਵਾਂ ਵਾਇਰਲ ਟ੍ਰੈਂਡ ਹੈ ਜੋ ਚਿਹਰੇ ਨੂੰ ਨਾ ਇੰਸਟੈਂਟ ਗਲੋ ਦੇ ਦਿੰਦਾ ਹੈ, ਮਤਲਬ ਤੁਸੀਂ ਬਸ ਇਹਨੂੰ ਟਰਾਈ ਕਰਨਾ ਹੈ ਅਤੇ ਹੱਸਦੇ ਹੱਸਦੇ ਮੁਸਕਰਾਉਂਦੇ ਮੁਸਕਰਾਉਂਦੇ ਵੈਸੇ ਤੁਹਾਡੇ ਚਿਹਰੇ 'ਤੇ ਜਿਹੜੀ ਰੌਣਕ ਅਤੇ ਲਾਲੀ ਆਪਣੇ ਆਪ ਹੀ ਆ ਜਾਣੀ ਹੈ। ਇਸ 'ਚ ਨਾ ਬਲੱਸ਼ ਨੂੰ ਅੱਖਾਂ ਦੇ ਨਾ ਬਿਲਕੁਲ ਹੇਠਾਂ ਲਾਈਕ ਨੀਚੇ ਲਾ ਲੈਣਾ, ਗੱਲਾਂ ਦੇ ਉੱਪਰਲੇ ਹਿੱਸੇ 'ਤੇ ਲਗਾਇਆ ਜਾਂਦਾ ਹੈ। ਇਸ ਨਾਲ ਨਾ ਚਿਹਰੇ ਦਾ ਜਿਹੜਾ ਮਿਡ ਫੇਸ ਹੁੰਦਾ ਹੈ ਉਹ ਵੱਧ ਉਭਰਦਾ ਹੈ, ਚਮਕਦਾਰ ਲੱਗਦਾ ਹੈ। ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹੋ, ਉਹਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਕਿ ਹਾਂ ਤੁਸੀਂ ਮਤਲਬ ਵੀ ਲਾਈਨ ਦੇ ਨਾਲ ਰਾਊਂਡ ਸਰਕਲ ਦੇ ਨਾਲ, ਮਤਲਬ ਤੁਹਾਡੇ ਚਿਹਰੇ ਨੂੰ ਜੇਕਰ ਤੁਸੀਂ ਬਹੁਤ ਭਾਰਾ ਦਿਖਾਉਣਾ ਚਾਹੁੰਦੇ ਹੋ, ਪਤਲਾ ਹੈ, ਜੇਕਰ ਭਾਰਾ ਹੈ ਅਤੇ ਉਹਨੂੰ ਲੰਬਾ ਜਾਂ ਪਤਲਾ ਦਿਖਾਉਣਾ ਚਾਹੁੰਦੇ, ਉਹਦੇ ਵਾਸਤੇ ਬੜੇ ਸਾਰੇ ਨਾ ਬਿਊਟੀ ਹੈਕਸ ਅਤੇ ਬਿਊਟੀ ਟਿਪਸ ਹੁੰਦੇ ਨੇ। ਬਸ ਥੋੜ੍ਹਾ ਜਿਹਾ ਤੁਸੀਂ ਆਪਣੇ ਫੇਸ ਦੇ ਹਿਸਾਬ ਨਾਲ ਜਾਂ ਤੁਹਾਨੂੰ ਕਿਸ ਤਰ੍ਹਾਂ ਦੀ ਚੀਜ਼ ਚਾਹੀਦੀ ਹੈ, ਆਪਣੇ ਫੇਸ ਨੂੰ ਤੁਸੀਂ ਕਿੱਦਾਂ ਦਾ ਟੋਨ ਕਰਨਾ ਚਾਹੁੰਦੇ ਹੋ, ਬਸ ਉਹ ਤੁਸੀਂ ਟਰਾਈ ਕਰਦੇ ਰਹਿਣਾ, ਕਿਉਂਕਿ ਛੋਟੇ ਛੋਟੇ ਟਿਪਸ ਦੇ ਨਾਲ, ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ, ਹੋਰ ਚੀਜ਼ਾਂ ਦੇ ਨਾਲ ਜੇਕਰ ਤੁਸੀਂ ਆਪਣਾ ਅਤੇ ਆਪਣੇ ਫੇਸ ਦਾ ਧਿਆਨ ਰੱਖੋਗੇ ਨਾ ਤਾਂ ਤੁਸੀਂ ਬਹੁਤ ਸੋਹਣੇ ਲੱਗੋਗੇ। ਸੋ ਇਹ ਵਾਲੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਬਲੱਸ਼ ਜਿਹੜਾ ਅੱਖਾਂ ਦੇ ਬਿਲਕੁਲ ਨੀਚੇ ਗੱਲਾਂ ਦੇ ਉੱਪਰਲੇ ਹਿੱਸੇ 'ਤੇ ਲਗਾਇਆ ਜਾਂਦਾ ਨਾ, ਤੁਸੀਂ ਲਾਉਣ ਤੋਂ ਪਹਿਲਾਂ ਹੀ ਹੱਸਦੇ ਹੱਸਦੇ ਵੈਸੇ ਹੀ ਮੈਨੂੰ ਲੱਗਦਾ ਸੋਹਣੇ ਲੱਗ ਜਾਣਾ। ਬਾਕੀ ਜੀ, ਇਹ ਬਹੁਤ ਹੀ ਨਾ ਸਭ ਦਾ ਫੇਵਰਟ ਹੋ ਚੁੱਕਾ ਹੈ, ਇੰਸਟੈਂਟ ਗਲੋ ਦਿੰਦਾ, ਚਿਹਰੇ ਨੂੰ ਤੁਰੰਤ ਜਿਹੜਾ ਨੈਚੁਰਲ ਚਮਕ ਦੇ ਦਿੰਦਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜੇਕਰ ਤੁਸੀਂ ਇਹ ਟਰਾਈ ਕਰਦੇ ਹੋ ਤਾਂ ਤੁਹਾਡੇ ਜਿਹੜੀ ਥਕਾਨ ਥਕਾਵਟ ਹੈ ਨਾ ਉਹ ਦੂਰ ਭੱਜ ਜਾਂਦੀ ਹੈ। ਵੈਸੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਤੁਸੀਂ ਕਿਤੇ ਜਾਣਾ ਹੋਵੇ, ਖਾਸ ਕਰਕੇ ਸਾਡੀਆਂ ਭੈਣਾਂ, ਸਾਡੀਆਂ ਜਿਹੜੀਆਂ ਲੇਡੀਜ਼ ਨੇ ਜੋ ਇਹ ਪ੍ਰੋਗਰਾਮ ਸੁਣ ਰਹੀਆਂ, ਉਹਨਾਂ ਨੂੰ ਤਾਂ ਸੁਣਦੇ ਸੁਣਦੇ ਹੱਸ ਆ ਗਿਆ ਹੋਣਾ ਕਿ ਵਾਕਿਆ ਜੀ ਇਹ ਜ਼ਰੂਰ ਜਿਹੜੀ ਇੱਦਾਂ ਦੀਆਂ ਟਿਪਸ ਜਿਹੜੀਆਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਦੱਸਣੀਆਂ ਚਾਹੀਦੀਆਂ। ਅਤੇ ਤੁਹਾਨੂੰ ਲੱਗਦਾ ਕਿ ਘਰੇ ਤੁਸੀਂ ਵੈਸੇ ਨਾਈਟ ਸੂਟ ਪਾ ਕੇ ਇੱਦਾਂ ਘਰ ਦੇ ਕੰਮਾਂ ਦੇ ਵਿੱਚ ਬਿਜ਼ੀ ਹੁੰਦੇ ਹੋ, ਅਤੇ ਕਈ ਵਾਰ ਮੈਨੂੰ ਪਤਾ ਕਿ ਤੁਸੀਂ ਆਪਣੇ ਨਾ ਕੌਮ ਵੀ ਨਹੀਂ ਕੀਤੀ ਹੁੰਦੀ ਹੈ ਨਾ, ਇੱਕ ਦਿਨ ਤੁਹਾਨੂੰ ਚੇਤੇ ਹੀ ਭੁੱਲ ਜਾਂਦਾ ਕਿ ਬਈ ਅੱਜ ਕੌਮ ਕਰਨੀ ਸੀਗੀ। ਪਰ ਜਿੱਦਾਂ ਤੁਹਾਨੂੰ ਪਤਾ ਹੈ ਕਿ ਤੁਸੀਂ ਸ਼ੋਪਿੰਗ ਕਰਨ ਜਾਣੀ ਹੈ, ਗੜੀ ਛੜੀ ਮਾਰਨ ਜਾਣਾ ਜਾਂ ਕੋਈ ਫੈਮਿਲੀ ਦੇ ਵਿੱਚ ਫੰਕਸ਼ਨ ਆ ਗਿਆ, ਅਤੇ ਫਿਰ ਜਿਹੜੀ ਤੁਹਾਡੇ ਚਿਹਰੇ 'ਤੇ ਰੌਣਕ ਆਉਂਦੀ ਨੇ, ਮਤਲਬ ਕਿ ਵਾਰਡਰੋਬ ਦੇ ਵਿੱਚ ਸੋਹਣਾ ਜਿਹਾ ਸੂਟ ਕੱਢਿਆ ਅਤੇ ਮੈਚਿੰਗ ਜਵੈਲਰੀ, ਮੈਚਿੰਗ ਨੇਲ ਪੇਂਟ, ਮੈਚਿੰਗ ਰਬੜ, ਲਿਪਸਟਿਕ ਐਂਡ ਮੇਕਅਪ ਸਿੰਪਲ ਵੀ ਤੁਸੀਂ ਕਰਕੇ ਜਾਓ, ਅਤੇ ਮੈਚਿੰਗ ਤੁਸੀਂ ਸੈਂਡਲ ਜੁੱਤੀ ਜੋ ਵੀ ਤੁਸੀਂ ਸਲੀਪਰ ਪਾਉਂਦੇ ਹੋ, ਮਤਲਬ ਤੁਹਾਡੀ ਪਸੰਦ ਦਾ ਔਰ ਤੁਹਾਡੀ ਪਰਸਨੈਲਿਟੀ ਆਪਣੇ ਆਪ ਹੀ ਨਿਖਰ ਕੇ ਆ ਜਾਣੀ ਹੈ। ਸੋ ਇਹਦੇ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਗੱਲਾਂ ਅਤੇ ਗੱਲਾਂ ਦੇ ਨਾਲ ਨਾਲ ਜਿਹੜੇ ਗੀਤ ਇਹ ਮਿਸ ਨਹੀਂ ਹੋਣੇ ਚਾਹੀਦੇ। ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਆਪਾਂ ਦੋਵੇਂ, ਮਤਲਬ ਗੁਰਨਾਮ ਭੁੱਲਰ ਦਾ ਗੀਤ ਹੈ ਜੀ, ਆਪਾਂ ਦੋਵੇਂ

ਇਹ ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸਮਝ ਕਿਤੇ ਉਹ ਅੱਜ ਮਿਲ ਜਾਣਾ।

ਆਪਣੇ ਆਪ ਨੂੰ ਸੋਹਣਾ ਦਿਖਾਉਣਾ ਅਤੇ ਖੂਬਸੂਰਤ ਰੱਖਣਾ ਇਹ ਵੀ ਨਾ ਇੱਕ ਕਲਾ ਹੈਗੀ, ਹਰ ਕਿਸੇ ਦੇ ਹੱਥ ਵੱਸ ਵਿੱਚ ਕੁਝ ਨਹੀਂ ਹੁੰਦਾ। ਕਈ ਨੈਚੁਰਲ ਜਿਹੜੇ ਨੇ ਉਹ ਗਲੋਇੰਗ ਹੁੰਦੇ ਨੇ, ਗਲੋ ਕਰਦੇ ਨੇ, ਅਤੇ ਕਈਆਂ ਨੂੰ ਫਿਰ ਥੋੜ੍ਹਾ ਜਿਹਾ ਮੇਕਅਪ ਦੇ ਨਾਲ ਆਪਣੇ ਫੇਸ ਨੂੰ ਸੈੱਟ ਕਰਕੇ ਰੱਖਣਾ ਹੁੰਦਾ। ਔਰ ਕਈ ਵਾਰ ਮੈਂ ਸੁਣਿਆ ਕਿ ਕੁਝ ਲੋਕ ਕਹਿੰਦੇ ਨੇ ਕਿ ਵਾਕਈ ਕਈਆਂ ਵਾਸਤੇ ਮੇਕਅਪ ਬਣਿਆ ਹੁੰਦਾ ਅਤੇ ਕਈਆਂ ਨੂੰ ਪਰਮਾਤਮਾ ਨੇ ਆਪਣੇ ਆਪ ਹੀ ਇੰਨਾ ਸੋਹਣਾ ਬਣਾਇਆ ਹੁੰਦਾ ਕਿ ਵਾਕਈ ਉਹਨਾਂ 'ਤੇ ਮੇਕਅਪ ਬਿਲਕੁਲ ਸੂਟ ਨਹੀਂ ਕਰਦਾ। ਸੋ ਜੀ, ਜੇਕਰ ਆਪਣੇ ਆਪ ਨੂੰ ਤੁਸੀਂ ਗਲੋਇੰਗ ਦਿਖਾਉਣਾ ਹੈ ਅਤੇ ਖਾਸ ਕਰਕੇ ਫਰੈਸ਼ ਫਰੈਸ਼ ਦਿਖਾਉਣ ਵਾਸਤੇ ਕੀ ਕਰਨਾ ਪਏਗਾ ਕਿ ਅੱਖਾਂ ਦੇ ਹੇਠਾਂ ਹਲਕਾ ਜਿਹਾ ਬਲੱਸ਼ ਤੁਹਾਨੂੰ ਘੱਟ ਥੱਕਿਆ ਹੋਇਆ ਮਹਿਸੂਸ ਦਿਖਾਉਂਦਾ। ਮਤਲਬ ਜੇਕਰ ਤੁਸੀਂ ਇਹ ਮੇਕਅਪ ਹੈਕ ਜਿਹੜੀ ਹੈ ਟਰਾਈ ਕਰਦੇ ਹੋ ਤਾਂ ਬਹੁਤ ਵਧੀਆ ਲੱਗੇਗਾ, ਮਿਡ ਫੇਸ ਨੂੰ ਉਠਾ ਦਿੰਦਾ ਹੈ ਅਤੇ ਬਲੱਸ਼ ਦਾ ਸਹੀ ਜਿਹੜਾ ਸ਼ੇਡ ਉਹ ਚੁਣਨਾ ਬਹੁਤ ਜ਼ਰੂਰੀ। ਵੈਸੇ ਵੀ ਆਪਣੇ ਫੇਸ ਦੇ ਅਕੋਰਡਿੰਗ, ਆਪਣੀ ਸਕਿਨ ਟੋਨ ਦੇ ਅਕੋਰਡਿੰਗ ਐਂਡ ਨਾਲ ਦੀ ਨਾਲ ਜੋ ਵੀ ਤੁਸੀਂ ਆਪਣਾ ਕੰਟਰਾਸਟ ਮੈਚਿੰਗ ਆਪਣੀ ਡਰੈਸ ਦੇ ਨਾਲ ਕਰਨਾ, ਬਈ ਉਸੇ ਤਰ੍ਹਾਂ ਦਾ ਤੁਹਾਨੂੰ ਸ਼ੇਡ ਜਿਹੜਾ ਉਹ ਸਹੀ ਚੋਣ ਚੁਣਨੀ ਪਵੇਗੀ। ਸਭ ਤੋਂ ਪਹਿਲਾਂ ਨਾ ਚਿਹਰੇ ਨੂੰ ਚੰਗੀ ਤਰ੍ਹਾਂ ਜਿਹੜਾ ਆ ਮਤਲਬ ਕਿ ਕਲੀਨ ਕਰ ਲੈਣਾ, ਉਸ ਤੋਂ ਬਾਅਦ ਮੋਇਸਚਰਾਈਜ਼ਰ ਲਗਾਓ ਅੱਖਾਂ ਦੇ ਹੇਠਾਂ ਅਤੇ ਗੱਲਾਂ ਦੀ, ਥੋੜ੍ਹਾ ਜਿਹਾ ਕਰੀਮ ਜਾਂ ਲਿਕੁਇਡ ਬਲੱਸ਼ ਜਿਹੜਾ ਲਗਾਉਣਾ ਜ਼ਰੂਰੀ ਹੈ। ਮਤਲਬ ਉਹਦੇ ਵਾਸਤੇ ਤਾਂ ਇਹ ਸਭ ਤਿਆਰੀ ਹੋ ਰਹੀ ਹੈ। ਆਪਣੇ ਫਿੰਗਰ ਦੇ ਨਾਲ ਸਪੌਂਚ ਜਾਂ ਬ੍ਰੱਸ਼ ਨਾਲ ਚੰਗੀ ਤਰ੍ਹਾਂ ਇਹ ਜਿਹੜਾ ਬਲੱਸ਼ ਤੁਸੀਂ ਲਗਾਇਆ ਹੋਇਆ ਇਹਨੂੰ ਬਲੈਂਡ ਕਰ ਦਿਉ ਤਾਂ ਜੋ ਨੈਚੁਰਲ ਬਿਊਟੀ ਤੁਹਾਡੀ ਜਿਹੜੀ ਹੈ ਸਾਹਮਣੇ ਉੱਭਰ ਕੇ ਆਵੇ ਅਤੇ ਨਾਲ ਦੀ ਨਾਲ ਤੁਸੀਂ ਥੱਕੇ ਹੋਏ ਬਿਲਕੁਲ ਵੀ ਮਹਿਸੂਸ ਨਾ ਕਰੋ, ਨਾ ਦੇਖਣ ਵਾਲੇ ਨੂੰ ਲੱਗੇ ਕਿ ਬਈ ਤੁਸੀਂ ਆਪਣੇ ਚਿਹਰੇ ਦੇ ਹਾਵ ਭਾਵ ਚ ਪਾਉਣ ਵਾਸਤੇ ਹੀ ਜਿਹੜਾ ਮੇਕਅਪ ਕੀਤਾ ਹੋਇਆ। 102.7 'ਤੇ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਮੈਂ ਵਾਈਂਡ ਅਪ ਕਰਨ ਜਾ ਰਹੀ ਹਾਂ ਕਿਉਂਕਿ ਜੀ ਪ੍ਰੋਗਰਾਮ ਦਾ ਸਮਾਂ ਜਿਹੜਾ ਬਿਲਕੁਲ ਆਪਣੇ ਪੀਕ 'ਤੇ ਆ, ਮਤਲਬ ਐਂਡਿੰਗ ਟਾਈਮ 'ਤੇ ਆ। 12:57 ਦੇ 57 ਸੈਕਿੰਡ ਹੋ ਚੁੱਕੇ ਨੇ ਅਤੇ ਲਾਸਟ ਵਾਲਾ ਟਰੈਕ ਸੱਜਣ ਅਦੀਪ ਦੀ ਆਵਾਜ਼ ਦੇ ਵਿੱਚ ਤੁਹਾਡੇ ਰੇਡੀਓ ਸੈੱਟ 'ਤੇ, ਔਰ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਜਲਦ ਹਾਜ਼ਰ ਹੋਵਾਂਗੀ।

FM ਬੈਂਡ 102.7 ਮੈਗਾਹਰਟਜ਼ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਸਟੂਡੀਓ ਦੀ ਘੜੀ ਤੇ 1:02:22 ਹੋ ਚੁੱਕੇ ਨੇ। 102.7 ਮੈਗਾਹਰਟਜ਼ ਦੇ ਨਾਲ ਨਾਲ ਅਸੀਂ 103.6 ਮੈਗਾਹਰਟਜ਼ ਯਾਨੀ ਕਿ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਤੁਹਾਡੀ ਪਿਆਰੀ ਆਰਜੇ ਦੋਸਤ ਰਣਦੀਪ ਹਾਂ ਤੁਹਾਡੇ ਨਾਲ ਪੂਰੇ 2 ਵਜੇ ਤੱਕ। ਐਂਡ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦਾ ਸਫ਼ਰ ਜਿਹੜਾ ਸ਼ੁਰੂ ਕਰਦੇ ਹਾਂ। ਪੰਜਾਬੀ ਗੀਤਾਂ ਦੇ ਸਫ਼ਰ ਤੋਂ ਬਾਅਦ ਇਹ ਸਫ਼ਰ ਜਿਹੜਾ ਦਿਲ ਨੂੰ ਸਕੂਨ, ਰਾਹਤ ਅਤੇ ਬਹੁਤ ਸਾਰਾ ਆਰਾਮ ਦਿੰਦਾ ਹੈ। ਆਸ਼ਾ ਭੋਸਲੇ ਐਂਡ ਕਿਸ਼ੋਰ ਕੁਮਾਰ ਜੀ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦਾ ਪਹਿਲਾ ਗੀਤ।

FM band 102.7 MHz ਦੇ ਨਾਲ ਨਾਲ 103.6 MHz ਯਾਨੀ ਕਿ ਸਾਡੀ ਅੰਮ੍ਰਿਤਸਰ ਦੀ ਸਾਰੀ ਸਰੋਤਾ ਵੀ ਇਹ ਪ੍ਰੋਗਰਾਮ ਇੰਜੋਏ ਕਰ ਰਹੇ ਨੇ। ਪ੍ਰੋਗਰਾਮ ਦਾ ਨਾਂ ਹੈ ਜੀ ਮਿੱਠੇ ਮੈਲੋਡੀਜ਼। ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਬੇਹੱਦ ਪਸੰਦ ਆ ਰਿਹਾ ਹੋਵੇਗਾ, ਕਿਉਂਕਿ ਇਸ ਦੇ ਵਿੱਚ ਵੱਖਰੇ ਗੀਤ ਜੋ ਕਿ ਰੋਮਾਂਟਿਕ ਨੇ, ਹਾਲਾਂਕਿ ਇਸ ਦੌਰ ਤੋਂ ਉਸ ਦੌਰ ਦੇ ਵਿੱਚ ਜਾਣਾ ਜਿਹੜਾ ਪੋਸੀਬਲ ਹੋ ਜਾਂਦਾ ਹੈ, ਅਤੇ ਸਿਰਫ ਪੋਸੀਬਿਲਿਟੀ ਸਿਰਫ ਅਤੇ ਸਿਰਫ ਕਿੱਥੇ ਹੈ ਜੀ? ਹਾਂਜੀ, 102.7 FM ਰੇਨਬੋ ਦੇ। ਔਰ ਗੁਲਜ਼ਾਰ ਸਾਹਿਬ ਨੇ ਕਿਆ ਖੂਬ ਕਿਹਾ ਹੈ, ਦਿਲ ਤੋਂ ਰੋਜ਼ ਕਹਿਤਾ ਹੈ, ਦਿਲ ਤੋਂ ਰੋਜ਼ ਕਹਿਤਾ ਹੈ ਕਿ ਤੁਮੇ ਕੋਈ ਸਹਾਰਾ ਚਾਹੀਏ, ਫਿਰ ਦਿਮਾਗ ਕਹਿਤਾ ਹੈ, ਔਰ ਫਿਰ ਦਿਮਾਗ ਇੱਕ ਵਾਰ ਫਿਰ ਸੇ ਕਹਿਤਾ ਹੈ, ਕਿਉਂ ਤੁਮੇ ਧੋਖਾ ਫਿਰ ਸੇ ਦੁਬਾਰਾ ਚਾਹੀਏ। ਸੱਚੀ ਮੇਂ ਅਗਰ ਜ਼ਿੰਦਗੀ ਮੇਂ ਇੱਕ ਵਾਰ ਆਪਕੋ ਕੁਛ ਐਸਾ ਆਪਕੀ ਜ਼ਿੰਦਗੀ ਮੇਂ ਹੋ ਚੁਕਾ ਹੋ, ਦੁਬਾਰਾ ਆਪਕੋ ਕਿਸੀ ਔਰ ਪੇ ਟਰਸਟ ਕਰਨਾ ਪੜੇ, ਤੋ ਬਾਰ ਬਾਰ ਸੱਚੀ ਮੇਂ ਗੁਲਜ਼ਾਰ ਸਾਹਿਬ ਕੀ ਇਹ ਜੋ ਲਿਖਾਵਟ ਹੈ, ਇਹ ਸੱਚ ਮੇਂ ਯਾਦ ਆਤੀ ਹੈ ਕਿ ਫਿਰ ਸੇ ਦਿਮਾਗ ਪੁੱਛਦਾ ਹੈ ਕਿ ਤੁਮੇ ਇੱਕ ਵਾਰ ਧੋਖਾ ਦੁਬਾਰਾ ਚਾਹੀਏ। ਕੁਮਾਰ ਸਾਨੂੰ ਔਰ ਅਨੁਰਾਧਾ ਪੌੜਵਾਲ ਕੀ ਆਵਾਜ਼ ਮੇਂ ਇੱਕ ਔਰ ਬਹੁਤ ਹੀ ਬਿਹਤਰੀਨ ਔਰ ਬਹੁਤ ਹੀ ਪਿਆਰਾ ਸਾ ਗੀਤ ਆਪਕੇ ਰੇਡੀਓ ਸੈਟਸ ਪਰ, ਦਿਲ ਹੈ ਕਿ ਮਾਨਤਾ ਨਹੀਂ।

ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਸਰਕਾਰ ਨੇ ਤਰਲ ਕੁਦਰਤੀ ਗੈਸ LNG ਦੀ ਸਪਲਾਈ 'ਤੇ ਲਾਗੂ ਹੰਗਾਮੀ ਪਾਬੰਦੀਆਂ ਹਟਾ ਲਈਆਂ ਨੇ। ਖੇਤੀਬਾੜੀ ਅਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ GRAM ਕਾਨੂੰਨ ਸਫਲਤਾ ਨਾਲ ਲਾਗੂ ਹੋਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਗਲੇ

0: 5 ਸਾਲਾਂ 'ਚ ਇਸ ਕਾਨੂੰਨ ਤਹਿਤ 7.5 ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਕੀਤਾ ਜਾਏਗਾ। ਸਰਕਾਰ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਪੇਡ ਇਸ਼ਤਿਹਾਰਾਂ ਵਿੱਚ ਬੱਚਿਆਂ ਦੇ ਜਿਣਸੀ ਸ਼ੋਸ਼ਣ ਅਤੇ ਅਸ਼ਲੀਲ ਸਮੱਗਰੀ ਦੇ ਪਸਾਰ ਨੂੰ ਲੈ ਕੇ ਮੈਟਾ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ ਅਤੇ ਪ੍ਰਸਿੱਧ ਪਾਂਡਵਾਨੀ ਗਾਇਕਾ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ ਦਾ ਦੇਹਾਂਤ ਹੋ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਤਰਲ ਕੁਦਰਤੀ ਗੈਸ LNG ਦੀ ਸਪਲਾਈ 'ਤੇ ਲਾਗੂ ਹੰਗਾਮੀ ਪਾਬੰਦੀਆਂ ਹਟਾ ਦਿੱਤੀਆਂ ਨੇ। ਪੱਛਮੀ ਏਸ਼ੀਆ ਦੇ ਸੰਘਰਸ਼ ਵਿੱਚ ਜੰਗਬੰਦੀ ਤੋਂ ਬਾਅਦ ਹੌਰਮੁਜ਼ ਸਟ੍ਰੇਟ ਰਾਹੀਂ ਕੁਦਰਤੀ ਗੈਸ ਦੀ ਸਪਲਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਕੁਦਰਤੀ ਗੈਸ ਸਪਲਾਈ ਰੈਗੂਲੇਸ਼ਨ ਆਰਡਰ 2026 ਵਿੱਚ ਸੋਧ ਕੀਤੀ ਗਈ ਹੈ। ਇਸ ਸੋਧ ਤਹਿਤ ਹੰਗਾਮੀ ਪ੍ਰਬੰਧਾਂ ਨੂੰ ਹਟਾ ਦਿੱਤਾ ਗਿਆ ਹੈ। ਹੌਰਮੁਜ਼ ਸਟ੍ਰੇਟ ਰਾਹੀਂ LNG ਸਪਲਾਈ ਵਿੱਚ ਰੁਕਾਵਟਾਂ ਤੋਂ ਬਾਅਦ ਇਸ ਸਾਲ ਮਾਰਚ ਵਿੱਚ ਜ਼ਰੂਰੀ ਵਸਤੂਆਂ ਸੰਬੰਧੀ ਕਾਨੂੰਨ ਤਹਿਤ ਹੰਗਾਮੀ ਆਦੇਸ਼ ਜਾਰੀ ਕੀਤਾ ਗਿਆ ਸੀ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ 2025 1 ਜੁਲਾਈ ਤੋਂ ਸਫਲਤਾਪੂਰਵਕ ਲਾਗੂ ਹੋ ਗਿਆ ਹੈ। ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮਿਸ਼ਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਉਹਨਾਂ ਕਿਹਾ ਕਿ ਜਿੱਥੇ ਮਨਰੇਗਾ ਨੂੰ ਲਾਗੂ ਕਰਨ ਵਿੱਚ 3 ਸਾਲਾਂ ਤੋਂ ਵੱਧ ਸਮਾਂ ਲੱਗਿਆ, ਉੱਥੇ ਵਿਕਸਿਤ ਭਾਰਤ ਜੀ ਰਾਮ ਜੀ ਨੂੰ ਸਿਰਫ 1 ਦਿਨ ਵਿੱਚ ਦੇਸ਼ ਭਰ ਵਿੱਚ ਲਾਗੂ ਕਰ ਦਿੱਤਾ ਗਿਆ। ਸ਼੍ਰੀ ਚੌਹਾਨ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਇਸ ਐਕਟ ਤਹਿਤ ਅਗਲੇ 5 ਸਾਲਾਂ ਵਿੱਚ 2,86,000 ਪੰਚਾਇਤਾਂ ਵਿੱਚ 7.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਏਗਾ।
1: ਮਨਰੇਗਾ ਕੋ ਪੂਰੇ ਦੇਸ਼ ਮੇਂ ਲਾਗੂ ਕਰਨੇ ਮੇਂ 3 ਸਾਲ ਲਗੇ ਥੇ, ਲੇਕਿਨ ਮੁਝੇ ਆਪ ਸਭ ਪਰ ਗਰਵ ਹੈ, 1 ਸਾਲ 2 ਸਾਲ ਨਹੀਂ, ਪਹਿਲੇ ਦਿਨ ਹੀ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਏਕ ਸਾਥ ਪੂਰੇ ਦੇਸ਼ ਮੇਂ ਲਾਗੂ ਹੋ ਗਈ। 100 ਦਿਨ ਨਹੀਂ, ਅਭੀ 125 ਦਿਨ ਰੋਜ਼ਗਾਰ, 5 ਸਾਲ ਮੇਂ 7.5 ਲੱਖ ਕਰੋੜ ਸੇ ਜ਼ਿਆਦਾ ਕੀ ਰਾਸ਼ੀ 2,86,000 ਪੰਚਾਇਤੋਂ ਮੇਂ ਠੀਕ ਸੇ ਲੱਗ ਗਈ, ਤੋ ਗਾਓ ਸੰਪੂਰਨ ਵਿਕਸਿਤ ਹੋ ਜਾਏਂਗੇ, ਸਮ੍ਰਿਧ ਔਰ ਵਿਕਸਿਤ ਗਾਓ ਕਾ ਨਿਰਮਾਣ ਹੋ ਜਾਏਗਾ।
0: ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਕੇਰਲਾ ਦੇ ਕੋਚੀ ਵਿੱਚ ਕੱਲ੍ਹ ਤੋਂ ਸ਼ੁਰੂ ਹੋ ਰਹੀ 2 ਰੋਜ਼ਾ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਬ੍ਰਿਕਸ ਮੈਂਬਰ ਦੇਸ਼ਾਂ ਦੇ ਸੀਨੀਅਰ ਸਰਕਾਰੀ ਅਧਿਕਾਰੀ ਸਾਰੇ ਖੇਤਰਾਂ ਵਿੱਚ ਔਰਤਾਂ ਦੇ ਸ਼ਕਤੀਕਰਨ ਅਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨਾਲ ਸੰਬੰਧਿਤ ਮੁੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਇਕੱਠੇ ਹੋਣਗੇ। ਮਹਿਲਾ ਕਾਰਜ ਸਮੂਹ ਦੀ ਮੀਟਿੰਗ ਮੈਂਬਰ ਦੇਸ਼ਾਂ ਨੂੰ ਔਰਤਾਂ ਦੀ ਅਗਵਾਈ ਵਾਲੇ ਵਿਕਾਸ 'ਤੇ ਵਿਚਾਰ ਵਟਾਂਦਰਾ ਕਰਨ ਅਤੇ ਸਹਿਮਤੀ ਬਣਾਉਣ ਦਾ ਮੌਕਾ ਪ੍ਰਦਾਨ ਕਰੇਗੀ। ਮੰਤਰਾਲੇ ਨੇ ਕਿਹਾ ਕਿ ਮੀਟਿੰਗ 8 ਅਤੇ 9 ਜੁਲਾਈ ਨੂੰ ਹੋਣ ਵਾਲੀ ਬ੍ਰਿਕਸ ਮਹਿਲਾ ਮੰਤਰੀ ਪੱਧਰੀ ਮੀਟਿੰਗ ਲਈ ਇੱਕ ਮਜ਼ਬੂਤ ਆਧਾਰ ਤਿਆਰ ਕਰੇਗੀ। ਸਰਕਾਰ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਪੇਡ ਇਸ਼ਤਿਹਾਰਾਂ ਵਿੱਚ ਬੱਚਿਆਂ ਦੇ ਜਿਣਸੀ ਸ਼ੋਸ਼ਣ ਅਤੇ ਅਸ਼ਲੀਲ ਸਮੱਗਰੀ ਦੇ ਪ੍ਰਸਾਰ ਨੂੰ ਲੈ ਕੇ ਮੈਟਾ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰਤ ਸੂਤਰਾਂ ਅਨੁਸਾਰ ਸਰਕਾਰ ਨੇ ਇੰਸਟਾਗ੍ਰਾਮ ਨੂੰ ਉਹਨਾਂ ਸਾਰੇ ਇਸ਼ਤਿਹਾਰਾਂ ਅਤੇ ਸਮੱਗਰੀ ਨੂੰ ਹਟਾਉਣ ਦਾ ਹੁਕਮ ਦਿੱਤਾ ਜੋ ਅਜਿਹੀ ਸਮੱਗਰੀ ਨੂੰ ਉਤਸ਼ਾਹਿਤ ਕਰਦੇ ਨੇ ਅਤੇ ਇਸ ਦੀ ਪਹੁੰਚ ਨੂੰ ਸੁਵਿਧਾਜਨਕ ਬਣਾਉਂਦੇ ਨੇ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ 7 ਦਿਨਾਂ ਦੇ ਅੰਦਰ ਮੈਟਾ ਤੋਂ ਵੇਰਵੇ ਸਹਿਤ ਸਪਸ਼ਟੀਕਰਨ ਮੰਗਿਆ ਹੈ। ਸਰਕਾਰ ਇਸ ਗੱਲ ਦੀ ਸਮੀਖਿਆ ਕਰ ਰਹੀ ਹੈ ਕਿ ਕੀ ਪਲੇਟਫਾਰਮ ਨੇ ਭਾਰਤ ਦੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਭਾਰਤ ਵਿੱਚ ਡਿਜੀਟਲ ਕਾਨੂੰਨਾਂ ਤਹਿਤ ਅਸ਼ਲੀਲ ਸਮੱਗਰੀ ਅਤੇ ਬਾਲ ਜਿਣਸੀ ਸ਼ੋਸ਼ਣ ਸਮੱਗਰੀ ਦੀ ਵੰਡ ਇੱਕ ਅਪਰਾਧ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਜਾਣਗੇ। ਸ਼੍ਰੀ ਮੋਦੀ 6 ਤੋਂ 8 ਜੁਲਾਈ ਤੱਕ ਇੰਡੋਨੇਸ਼ੀਆ 'ਚ ਹੋਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਇੰਡੋਨੇਸ਼ੀਆ ਦਾ 4ਵਾਂ ਦੌਰਾ ਹੈ। ਮਈ 2018 ਵਿੱਚ ਭਾਰਤ ਇੰਡੋਨੇਸ਼ੀਆ ਸੰਬੰਧਾਂ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਦੁਵੱਲਾ ਦੌਰਾ ਹੋਏਗਾ। ਦੌਰੇ ਦੌਰਾਨ ਸ਼੍ਰੀ ਸੁਬਿਆਂਤੋ ਨਾਲ ਦੁਵੱਲੀ ਗੱਲਬਾਤ ਹੋਏਗੀ। ਪ੍ਰਧਾਨ ਮੰਤਰੀ ਜਕਾਰਤਾ ਵਿੱਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਇਸ ਦੌਰੇ ਦੌਰਾਨ ਡਾਕਟਰ ਜੈਸ਼ੰਕਰ ਇਹਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਇਹਨਾਂ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਖੇਤਰੀ ਵਿਕਾਸ ਅਤੇ ਆਪਸੀ ਹਿੱਤ ਦੇ ਮੁੱਦਿਆਂ ਬਾਰੇ ਸਲਾਹ ਮਸ਼ਵਰਾ ਕਰਨਾ ਹੈ। ਓਮਾਨ ਦੇ ਆਪਣੇ ਦੌਰੇ ਤੋਂ ਬਾਅਦ ਡਾਕਟਰ ਜੈਸ਼ੰਕਰ 13 ਜੁਲਾਈ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 2028-29 ਕਾਰਜਕਾਲ ਲਈ ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ 14 ਅਤੇ 15 ਜੁਲਾਈ ਨੂੰ

0: ਬ੍ਰਸਲਸ ਵਿੱਚ ਭਾਰਤ ਯੂਰਪੀ ਯੂਨੀਅਨ ਵਪਾਰ ਅਤੇ ਤਕਨਾਲੋਜੀ ਪ੍ਰੀਸ਼ਦ ਦੀ ਤੀਜੀ ਮੀਟਿੰਗ ਵਿੱਚ ਹਿੱਸਾ ਲੈਣਗੇ ਅਤੇ ਯੂਰਪੀਨ ਯੂਨੀਅਨ ਅਤੇ ਬੈਲਜੀਅਮ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕਰਨਗੇ। ਪ੍ਰਸਿੱਧ ਪਾਂਡਵਾਨੀ ਗਾਇਕਾ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ ਦਾ ਦੇਹਾਂਤ ਹੋ ਗਿਆ ਹੈ। ਉਹ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਏਮਸ ਰਾਏਪੁਰ ਵਿੱਚ ਸਿਰ ਇਲਾਜ ਸਨ। ਉਹਨਾਂ ਨੇ ਅੱਜ ਤੜਕੇ 3:15 ਵਜੇ ਆਖਰੀ ਸਾਹ ਲਿਆ। ਆਪਣੀ ਦਮਦਾਰ ਆਵਾਜ਼, ਪ੍ਰਭਾਵਸ਼ਾਲੀ ਸਟੇਜ ਮੌਜੂਦਗੀ ਅਤੇ ਵਿਲੱਖਣ ਕਥਾ ਸ਼ੈਲੀ ਨਾਲ ਤੀਜਨ ਬਾਈ ਨੇ ਪਾਂਡਵਾਨੀ ਨੂੰ ਨਾ ਸਿਰਫ ਭਾਰਤ ਵਿੱਚ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਨਵੀਂ ਪਛਾਣ ਦਵਾਈ। ਮਹਾਂਭਾਰਤ ਦੀਆਂ ਕਹਾਣੀਆਂ ਨੂੰ ਸਟੇਜ 'ਤੇ ਜੀਵੰਤ ਕਰਨ ਦੀ ਉਹਨਾਂ ਦੀ ਵਿਲੱਖਣ ਯੋਗਤਾ ਨੇ ਉਹਨਾਂ ਨੂੰ ਭਾਰਤੀ ਲੋਕ ਸੱਭਿਆਚਾਰ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਬਣਾ ਦਿੱਤਾ।
1: तब भय पर गाता ये मेरी मोर भय पर गाता।
0: ਭਾਰਤੀ ਲੋਕ ਕਲਾ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਦੇ ਸਨਮਾਨ ਵਿੱਚ ਉਹਨਾਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਦੇਸ਼ ਦੇ ਦੂਜੇ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ.ਪੀ. ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਪਾਂਡਵਾਨੀ ਗਾਇਕਾ ਤੀਜਨ ਬਾਈ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਤੀਜਨ ਬਾਈ ਨੇ ਆਪਣੀ ਦਮਦਾਰ ਆਵਾਜ਼, ਪ੍ਰਭਾਵਸ਼ਾਲੀ ਸ਼ਖਸੀਅਤ ਅਤੇ ਪ੍ਰਦਰਸ਼ਨ ਦੀ ਵਿਲੱਖਣ ਸ਼ੈਲੀ ਨਾਲ ਮਹਾਂਭਾਰਤ ਦੀਆਂ ਕਹਾਣੀਆਂ ਨੂੰ ਸਟੇਜ 'ਤੇ ਜੀਵੰਤ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਆਪਣੀ ਅਸਾਧਾਰਨ ਪ੍ਰਤਿਭਾ, ਸਮਰਪਣ ਅਤੇ ਸਾਲਾਂ ਦੇ ਸਖ਼ਤ ਅਭਿਆਸ ਰਾਹੀਂ ਤੀਜਨ ਬਾਈ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਛੱਤੀਸਗੜ੍ਹ ਦੇ ਅਮੀਰ ਪਾਂਡਵਾਨੀ ਪਰੰਪਰਾ ਨੂੰ ਸਨਮਾਨ ਦਵਾਇਆ। ਉਪ ਰਾਸ਼ਟਰਪਤੀ ਸੀ.ਪੀ. ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਤੀਜਨ ਬਾਈ ਦਾ ਦੇਹਾਂਤ ਕਲਾ ਦੇ ਸੱਭਿਆਚਾਰ ਦੇ ਖੇਤਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਤੀਜਨ ਬਾਈ ਨੇ ਛੱਤੀਸਗੜ੍ਹ ਦੇ ਇਸ ਲੋਕ ਕਲਾ ਰੂਪ ਲਈ ਅੰਤਰਰਾਸ਼ਟਰੀ ਮਾਨਤਾ ਹਾਸਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਦੇਹਾਂਤ ਕਲਾ ਅਤੇ ਸੱਭਿਆਚਾਰ ਦੀ ਦੁਨੀਆ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੇ ਸਮਾਜ ਦੇ ਦੱਬੇ ਕੁਚਲੇ ਅਤੇ ਕਮਜ਼ੋਰ ਵਰਗਾਂ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੂੰ ਹਮੇਸ਼ਾ ਜਨਤਕ ਸੇਵਾ ਅਤੇ ਰਾਸ਼ਟਰੀ ਸੇਵਾ ਪ੍ਰਤੀ ਉਹਨਾਂ ਦੇ ਸਮਰਪਣ ਲਈ ਯਾਦ ਕੀਤਾ ਜਾਏਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਦਾ ਪੂਰਾ ਜੀਵਨ ਗਰੀਬਾਂ ਦੀ ਭਲਾਈ ਲਈ ਸਮਰਪਿਤ ਸੀ। ਉਹਨਾਂ ਕਿਹਾ ਕਿ ਐਮਰਜੈਂਸੀ ਦੌਰਾਨ ਰਾਮ ਵਿਲਾਸ ਪਾਸਵਾਨ ਨੇ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਨਾਗਰਿਕ ਅਧਿਕਾਰਾਂ ਦੀ ਰੱਖਿਆ ਲਈ ਲੜਾਈ ਲੜੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੇ ਆਪਣਾ ਜੀਵਨ ਸਮਾਜਿਕ ਨਿਆਂ, ਲੋਕਤੰਤਰੀ ਕਦਰਾਂ ਕੀਮਤਾਂ, ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੇ ਅਧਿਕਾਰਾਂ ਲਈ ਸੰਘਰਸ਼ ਲਈ ਸਮਰਪਿਤ ਕੀਤਾ। ਇਸ ਸਾਲ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਸ਼ੁਰੂ ਹੋਈ ਹੈ। ਯਾਤਰਾ ਦੇ ਪਹਿਲੇ 2 ਦਿਨਾਂ ਦੌਰਾਨ 32,313 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਸਥਾਨ ਦੇ ਦਰਸ਼ਨ ਕੀਤੇ ਨੇ। ਇਸ ਦੌਰਾਨ ਸਾਲਾਨਾ ਯਾਤਰਾ ਲਈ ਸ਼ਰਧਾਲੂਆਂ ਦਾ ਚੌਥਾ ਜਥਾ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਇਆ। ਇਸ ਜਥੇ ਵਿੱਚ 291 ਵਾਹਨਾਂ ਵਿੱਚ 6,731 ਸ਼ਰਧਾਲੂ ਸ਼ਾਮਲ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਤਰਲ ਕੁਦਰਤੀ ਗੈਸ LNG ਦੀ ਸਪਲਾਈ 'ਤੇ ਲਾਗੂ ਹੰਗਾਮੀ ਪਾਬੰਦੀਆਂ ਹਟਾ ਦਿੱਤੀਆਂ ਨੇ। ਖੇਤੀਬਾੜੀ ਅਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਸਫਲਤਾ ਨਾਲ ਲਾਗੂ ਹੋਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਗਲੇ 5 ਸਾਲਾਂ 'ਚ ਇਸ ਕਾਨੂੰਨ ਤਹਿਤ 7,50,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਏਗਾ। ਸਰਕਾਰ ਨੇ ਸੋਸ਼ਲ ਨੈਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਪੇਡ ਇਸ਼ਤਿਹਾਰਾਂ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਅਸ਼ਲੀਲ ਸਮੱਗਰੀ ਦੇ ਪਸਾਰ ਨੂੰ ਲੈ ਕੇ ਮੈਟਾ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਅਤੇ ਪ੍ਰਸਿੱਧ ਪਾਂਡਵਾਨੀ ਗਾਇਕਾ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ ਦਾ ਦੇਹਾਂਤ ਹੋ ਗਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
2: ਆਦਾਬ।

ਖਬਰਾਂ ਤੋਂ ਬਾਅਦ ਕੰਟੀਨਿਊ ਕਰਦੇ ਹਾਂ ਜੀ ਆਪਣਾ ਪ੍ਰੋਗਰਾਮ ਜਿਹਦਾ ਨਾਮ ਹੈ ਮਿਡ ਡੇ ਮਾਲ ਡੇਜ਼। 102.7 ਮੈਗਾਹਰਟਜ਼ ਤੁਸੀਂ ਇੰਜੋਏ ਕਰੋਗੇ, ਪੂਰੇ 10 ਮਿੰਟ ਹੋਰ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ।

ਨਾਲ ਯਾਨੀ ਕਿ ਰਣਦੀਪ ਦੇ ਨਾਲ ਸਟੂਡੀਓ ਦੀ ਘੜੀ 'ਤੇ 1:50 ਅਤੇ 50 ਸੈਕਿੰਡ ਹੋ ਚੁੱਕੇ ਨੇ ਅਤੇ ਅਗਲਾ ਗੀਤ ਅਨੁਰਾਧਾ ਪੌੜਵਾਲ ਐਂਡ ਉਦਿਤ ਨਾਰਾਇਣਨ ਦੀ ਆਵਾਜ਼ ਦੇ ਵਿੱਚ।

ਉਤਿਨ ਨਰਾਨਨ ਔਰ ਅਨੁਰਾਧਾ ਪੌੜਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕੀਤਾ ਜੀ 102.7 ਮੈਗਾਹਰਟਜ਼ ਤੇ। ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼ ਐਂਡ ਸਟੂਡੀਓ ਦੀ ਘੜੀ ਤੇ 1:55 ਤੇ 15 ਸੈਕਿੰਡ ਹੋ ਚੁੱਕੇ ਨੇ। ਯੂੰ ਤੋ ਹਮ ਆਪਣੇ ਆਪ ਮੇਂ ਗੁੰਮ ਥੇ, ਯੂੰ ਤੋ ਹਮ ਆਪਣੇ ਆਪ ਮੇਂ ਗੁੰਮ ਥੇ, ਸੱਚ ਤੋ ਯੇ ਹੈ ਕਿ ਵਹਾਂ ਪਰ ਵੀ ਜਾਨਮ ਜ਼ਾਲਿਮ ਤੁਮ ਥੇ। ਸੱਚੀ ਮੇਂ ਅਗਰ ਮੁਹੱਬਤ ਹੋ ਤੋ ਆਪ ਕਹੀਂ ਪਰ ਵੀ ਹੋ, ਵਹਾਂ ਪਰ ਆਪਕੋ ਆਪਣਾ ਪਿਆਰ, ਆਪਣਾ ਮਹਿਬੂਬ, ਆਪਣਾ ਦੋਸਤ, ਆਪਣਾ ਹਮਸਫ਼ਰ ਦਿਖਤਾ ਹੈ। ਪਰ ਮਤਲਬ ਯਹਾਂ ਪਰ ਵੀ ਔਰ ਵਹਾਂ ਪਰ ਵੀ ਜਹਾਂ ਪਰ ਤੁਮ ਉਸੇ

ਦੇਖ ਨਾ ਸਕੋ। ਅਤੇ ਜੀ ਦੋਸਤੋ, ਹੁਣ ਜਿਹੜਾ ਨਾ ਸਮਾਂ ਹੋ ਗਿਆ ਜੀ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ। ਵੈਸੇ ਸੱਚੀ ਦੱਸਾਂ, ਦਿਲ ਤਾਂ ਮੇਰਾ ਬਿਲਕੁਲ ਵੀ ਨਹੀਂ ਕਰ ਰਿਹਾ ਕਿ ਮੈਂ ਜਾਵਾਂ, ਪਰ ਕਿਆ ਕਰੂੰ, ਜਾਣਾ ਤਾਂ ਪੜੇਗਾ। ਕਿਉਂਕਿ ਜੀ ਸਮੇਂ ਦੇ ਹਿਸਾਬ ਦੇ ਨਾਲ ਚੱਲਣਾ, ਉਹਦੀ ਚਾਲ ਨੂੰ ਫੜਨਾ ਅਤੇ ਉਹਦੇ ਨਾਲ ਨਾਲ ਚੱਲਣਾ, ਇਹੋ ਤਾਂ ਜ਼ਿੰਦਗੀ ਅਤੇ ਦੁਨੀਆ ਦਾ ਦਸਤੂਰ ਹੈ। ਅਤੇ ਜੀ ਮੈਂ ਹੁਣ ਤੁਹਾਡੇ ਤੋਂ ਲੈਣੀ ਹੈ ਇਜਾਜ਼ਤ, ਜਲਦ ਕਿਸੇ ਹੋਰ ਦਿਨ ਫਿਰ ਹੋਏਗੀ ਮੁਲਾਕਾਤ ਬਹੁਤ ਸਾਰੀਆਂ ਗੱਲਾਂ ਦੇ, ਬਹੁਤ ਸਾਰੀਆਂ ਬਾਤਾਂ ਦੇ ਨਾਲ। ਅਤੇ ਲਓ ਜੀ, ਸਾਡੇ ਅਗਲੇ ਆਰਜੇ ਵੀ ਪਹੁੰਚ ਚੁੱਕੇ ਨੇ, ਮੇਰੇ ਵੱਲ ਦੇਖ ਰਹੇ, ਮੁਸਕਰਾ ਰਹੇ ਨੇ। ਬਾਕੀ ਜੀ ਇਹ ਵੀ ਇੱਕ ਪਿਆਰ ਹੈ, ਮਤਲਬ ਇਹ ਵੀ ਇੱਕ ਦੋਸਤੀ ਹੈ ਇੱਕ ਦੂਸਰੇ ਦੇ ਨਾਲ, ਬਿਨਾਂ ਕੁਝ ਕਹੀ ਕਈ ਵਾਰ ਆਪਣੇ ਦਿਲ ਦਾ ਹਾਲ ਜਿਹੜਾ ਬਿਆਨ ਕਰ ਦੇਣਾ ਹੈ 102.7 FM ਦੇ ਨਾਲ ਨਾਲ 103.6 ਜਿਹੜੇ ਕਿ ਅੰਮ੍ਰਿਤਸਰ ਦੇ ਸ਼ਰੋਤਾ ਨੇ, ਉਹ ਵੀ ਇਸ ਪ੍ਰੋਗਰਾਮ ਨੂੰ ਇੰਜੋਏ ਕੀਤਾ ਉਹਨਾਂ ਨੇ ਮੇਰੇ ਨਾਲ, ਯਾਨੀ ਕਿ ਆਰਜੇ ਰਣਦੀਪ ਦੇ ਨਾਲ। ਅਤੇ ਹੁਣ ਮੈਂ ਤੁਹਾਡੇ ਤੋਂ ਸਭ ਤੋਂ ਲੈਣੀ ਹੈ ਇਜਾਜ਼ਤ, ਲਾਸਟ ਵਾਲਾ ਟਰੈਕ ਜਿਹੜਾ ਆਪਾਂ ਇਕੱਠਿਆਂ ਨੇ ਇੰਜੋਏ ਕਰਨਾ ਹੈ, ਤੁਮਹਾਰੇ ਸਿਵਾ ਕੁਛ ਵੀ ਨਾ ਹਮ ਚਾਹਤ ਕਰੇਂਗੇ, ਜਬ ਤੱਕ ਜੀਏਂਗੇ

ਸਾਡੇ ਸ਼ਰੋਤਾ ਨੇ ਉਹ ਵੀ ਇਸ ਪ੍ਰੋਗਰਾਮ ਨੂੰ ਇੰਜੋਏ ਕੀਤਾ, ਉਹਨਾਂ ਨੇ ਮੇਰੇ ਨਾਲ ਯਾਨੀ ਕਿ ਆਰ ਜੇ ਰਣਦੀਪ ਦੇ ਨਾਲ, ਅਤੇ ਹੁਣ ਮੈਂ ਤੁਹਾਡੇ ਤੋਂ ਸਭ ਤੋਂ ਲੈਂਦੀ ਹਾਂ ਇਜਾਜ਼ਤ, ਲਾਸਟ ਵਾਲਾ ਟਰੈਕ ਜਿਹੜਾ ਆਪਾਂ ਇਕੱਠਿਆਂ ਨੇ ਇੰਜੋਏ ਕਰਨਾ ਹੈ। ਤੁਮਹਾਰੇ ਸਿਵਾ ਕੁਛ ਵੀ ਨਾ ਹਮ ਚਾਹਤ ਕਰੇਂਗੇ, ਜਬ ਤੱਕ ਜੀਏਂਗੇ ਤਬ ਤੱਕ ਮੁਹੱਬਤ ਕਰੇਂਗੇ।

ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦਿਲ ਆਸ਼ਾਇਰ ਵਿੱਚ, ਜਿਹਨੂੰ ਲੈ ਕੇ ਹਾਜ਼ਰ ਹੋ ਗਈ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ। ਅਤੇ ਇਸ ਮਹਿਫਲ ਦੇ ਵਿੱਚ ਜੋ ਕਿ ਸੱਜਣ ਜਾ ਰਹੀ ਹੈ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸ਼ਿਰਕਤ ਕਰਨ ਦੇ ਲਈ ਮੈਂ ਇੱਕ ਨਿਯੋਤਾ ਦਿੰਦੀ ਹਾਂ। ਆਓ ਸਾਡੇ ਨਾਲ ਜੁੜੋ ਇਸ ਮਹਿਫਲ ਦੇ ਵਿੱਚ। ਕਿਵੇਂ ਜੁੜ ਸਕਦੇ ਹੋ ਇਹ ਵੀ ਤੁਹਾਨੂੰ ਦੱਸ ਦਿੰਦੀ ਹਾਂ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855100207। ਇਹ ਜਿਹੜੀ ਮਹਿਫਲ ਸੱਜਣ ਜਾ ਰਹੀ ਹੈ ਇਹ ਸੱਜੇਗੀ ਬਹੁਤ ਹੀ ਖੂਬਸੂਰਤ ਗਜ਼ਲਾਂ ਦੇ ਨਾਲ, ਤੁਹਾਡੀ ਸ਼ੇਰੋ ਸ਼ਾਇਰੀਆਂ ਦੇ ਨਾਲ, ਕਵਿਤਾਵਾਂ ਦੇ ਨਾਲ। ਅਤੇ ਤੁਸੀਂ ਜਿਹੜੀ ਵੀ ਸ਼ੇਰੋ ਸ਼ਾਇਰੀ, ਕਵਿਤਾ, ਨਜ਼ਮ ਸਾਡੇ ਨਾਲ ਸਾਂਝੀ ਕਰਨ ਜਾ ਰਹੇ ਹੋ ਉਹਦੇ ਲਈ ਇੱਕ ਰਿਕੁਐਸਟ ਹੈ ਕਿ ਤੁਸੀਂ ਜੇਕਰ ਖੁਦ ਲਿਖੀ ਹੈ ਤਾਂ ਆਪਣਾ ਨਾਮ ਉਹਦੇ ਨਾਲ ਲਿਖ ਦਿਓ, ਜੇਕਰ ਕਿਸੇ ਹੋਰ ਦੀ ਲਿਖੀ ਹੋਈ ਵੀ ਤੁਸੀਂ ਸਾਨੂੰ ਭੇਜ ਰਹੇ ਹੋ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ, ਅਤੇ ਤੁਸੀਂ ਉਹ ਸ਼ਾਇਰੀ ਦੇ ਨਾਲ, ਉਸ ਕਵਿਤਾ ਦੇ ਨਾਲ, ਉਸ ਨਜ਼ਮ ਦੇ ਨਾਲ ਤੁਸੀਂ ਜਿਨ੍ਹਾਂ ਦੀ ਉਹ ਹੈਗੀ ਹੈ ਉਹਨਾਂ ਦਾ ਨਾਮ ਜ਼ਰੂਰ ਲਿਖ ਦਿਓ। ਆਗਾਜ਼ ਕਰਦੇ ਹਾਂ ਇਸ ਪ੍ਰੋਗਰਾਮ ਦਾ ਜੌਨ ਏਲੀਆ ਸਾਹਿਬ ਹੋਰਾਂ ਦੀ ਇਸ ਪਿਆਰੀ ਜਿਹੀ ਸ਼ਾਇਰੀ ਦੇ ਨਾਲ। ਉਹ ਲਿਖਦੇ ਨੇ ਕਿ ਇੱਕ ਖਤ ਜੋ ਤੂਨੇ ਕਭੀ ਲਿਖਾ ਹੀ ਨਹੀਂ, ਮੈਂ ਰੋਜ਼ ਬੈਠ ਕੇ ਉਸਕਾ ਜਵਾਬ ਲਿਖਤਾ ਹੂੰ। ਅਤੇ ਹੁਣ ਮੇਰੇ ਵੱਲੋਂ ਤਾਂ ਦੇਖੋ ਜੀ ਸ਼ਾਇਰੀ, ਜਿਹੜਾ ਸ਼ੇਰ ਸੀਗਾ ਆ ਗਿਆ ਹੈ ਅਤੇ ਮੈਂ ਉਡੀਕ ਕਰ ਰਹੀ ਹਾਂ ਹੁਣ ਤੁਹਾਡੀ ਸ਼ੇਰੋ ਸ਼ਾਇਰੀ ਦੀ। ਨੰਬਰ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੀ ਹਾਂ, ਸਾਡਾ ਨੰਬਰ ਹੈਗਾ ਹੈ ਜੀ 9855100207 9855100207। ਅਤੇ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਨੀਨਾ ਅਤੇ ਰਜਿੰਦਰ ਮਹਿਤਾ ਹੋਰਾਂ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਖੂਬਸੂਰਤ

ਇਹ ਸ਼ੇਰੋ ਸ਼ਾਇਰੀਆਂ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਿਰਫ ਮੈਂ ਹੀ ਨਹੀਂ ਹੈਗੀ ਜਾਂ ਇਹ ਦੋਸਤ ਨਹੀਂ ਹੈਗੇ, ਉਹ ਸਾਰੇ ਵੀ ਜਿਹੜੇ ਸਾਨੂੰ ਸੁਣ ਰਹੇ ਨੇ ਅਤੇ ਸਿਰਫ ਸੁਣ ਰਹੇ ਨੇ, ਇੰਜੋਏ ਕਰ ਰਹੇ ਨੇ, ਉਹਨਾਂ ਨੂੰ ਵੀ ਇੱਕ ਰਿਕੁਐਸਟ ਹੈ ਕਿ ਜਿਹੜੀ ਤੁਸੀਂ ਸ਼ਾਇਰੀ ਆਪਣੀ ਲਿਖ ਕੇ ਸੰਭਾਲ ਕੇ ਰੱਖ ਛੱਡੀ ਹੈ ਨਾ, ਅੱਜ ਉਹਨੂੰ ਬਾਹਰ ਕੱਢੋ ਅਲਮਾਰੀ 'ਚੋਂ, ਕਿਤਾਬ 'ਚੋਂ, ਅਤੇ ਸਾਡੇ ਨਾਲ ਸਾਂਝੀ ਕਰੋ ਸਾਡੇ ਵਟਸਐਪ ਨੰਬਰ 'ਤੇ, ਜੋ ਕਿ ਹੈਗਾ ਹੈ ਜੀ 9855-10-10-27 9855-10-10-27। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ ਜੀ ਲਿਖਦੇ ਨੇ ਕਿ ਕਿਸੇ ਦੇ ਲਈ ਦੋਸਤੀ ਸਜ਼ਾ ਬਣ ਜਾਂਦੀ ਹੈ, ਕਿਸੇ ਦੇ ਲਈ ਦੋਸਤੀ ਮਜ਼ਾ ਬਣ ਜਾਂਦੀ ਹੈ, ਪਰ ਜੋ ਲੋਕ ਸੱਚੇ ਦਿਲ ਤੋਂ ਦੋਸਤੀ ਕਰਦੇ ਨੇ ਉਹ ਦੋਸਤੀ ਜਿਉਣ ਦੀ ਵਜ੍ਹਾ ਬਣ ਜਾਂਦੇ ਨੇ। ਇੱਕ ਗਜ਼ਲ ਸਾਨੂੰ ਭੇਜੀਏ, ਕਿਰਪਾ ਕਰਕੇ ਕੁਝ ਸ਼ੇਅਰ ਪੜ੍ਹਨਾ ਜੀ। ਇਹ ਮੇਰੀ ਮੌਲਿਕ ਰਚਨਾ ਹੈ ਜੀ, ਮਨਜੀਤ ਮਾਨ ਪਿੰਡ ਸਾਹਣੇ ਵਾਲੀ ਤੋਂ। ਆਪਣਾ ਮੋਬਾਈਲ ਨੰਬਰ ਵੀ ਲਿਖ ਕੇ ਭੇਜਿਆ ਉਹਨਾਂ ਨੇ। ਤੇਰੀਆਂ ਰਾਹਾਂ ਵਿੱਚ ਦਿਲ ਆਪਣਾ ਵਿਛਾ ਬੈਠੇ ਹਾਂ, ਤੇਰੀ ਇੱਕ ਮੁਸਕਾਨ 'ਤੇ ਦੁਨੀਆ ਭੁਲਾ ਬੈਠੇ ਹਾਂ। ਤੂੰ ਮਿਲੇ ਤਾਂ ਹਰ ਰੁੱਤ ਬਹਾਰਾਂ ਵਰਗੀ ਲੱਗਦੀ ਹੈ, ਤੇਰੇ ਬਿਨ ਤਾਂ ਅਸੀਂ ਖੁਦ ਨੂੰ ਹੀ ਗਵਾ ਬੈਠੇ ਹਾਂ। ਦਿਲ ਦੀ ਹਰ ਧੜਕਣ ਤੇਰਾ ਹੀ ਨਾਂ ਲੈਂਦੀ ਹੈ, ਇਹ ਮੁਹੱਬਤ ਨੂੰ ਅਸੀਂ ਰੂਹ ਵਿੱਚ ਵਸਾ ਬੈਠੇ ਹਾਂ। ਨਾ ਕੋਈ ਸ਼ਰਤ, ਨਾ ਕੋਈ ਸ਼ਿਕਵਾ, ਨਾ ਗਿਲਾ ਕੋਈ, ਤੇਰੇ ਪਿਆਰ ਨੂੰ ਹੀ ਆਪਣਾ ਖੁਦਾ ਬਣਾ ਬੈਠੇ ਹਾਂ। ਜੇ ਕਦੇ ਤੂੰ ਵੀ ਮੇਰੀਆਂ ਅੱਖਾਂ ਨੂੰ ਪੜ੍ਹ ਲਵੇ, ਜਾਣ ਲਵੇਂਗਾ ਕਿੰਨੇ ਸੁਪਨੇ ਸਜਾ ਬੈਠੇ ਹਾਂ। ਉਮਰ ਭਰ ਤੇਰਾ ਸਾਥ ਹੀ ਮੇਰੀ ਦੌਲਤ ਹੋਵੇ, ਇਹੀ ਅਰਮਾਨ ਦਿਲ ਵਿੱਚ ਲੁਕਾ ਬੈਠੇ ਹਾਂ। ਬਹੁਤ ਹੀ ਸੋਹਣੀ ਗਜ਼ਲ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਸੋਨੂ ਜੋ ਕਿ ਮਲੇਰਕੋਟਲਾ ਤੋਂ ਨੇ, ਲਿਖਦੇ ਨੇ ਕਿ ਬੋਝ ਆਪਣੀ ਮਸ਼ੂਕ ਦਾ ਉਠਾਇਆ ਹੈ ਮੈਂ, ਮੌਤ ਤੱਕ ਸਾਥ ਨੂੰ ਨਿਭਾਇਆ ਹੈ ਮੈਂ। ਇਸ਼ਕ ਜੋ ਕਿਤਾਬਾਂ ਵਿੱਚ ਪੜ੍ਹਿਆ ਸੀ ਮੈਂ, ਉਹ ਇੱਕ ਕੁੜੀ ਨੂੰ ਕਰਕੇ ਵਿਖਾਇਆ ਹੈ ਮੈਂ। ਵਾਜੀ ਵਾਹ। ਇੱਕ ਅਧੂਰੀ ਕਹਾਣੀ, ਨਾ ਤੁਮ ਮਿਲੇ ਨਾ ਹਮ ਵਿਛੜੇ, ਬਸ ਇਹ ਕਹਾਣੀ ਅਧੂਰੀ ਰਹਿ ਗਈ। ਲਫ਼ਜ਼ ਬਹੁਤ ਥੇ ਪਰ ਕਹਿ ਨਾ ਸਕੇ, ਪਿਆਰ ਬਹੁਤ ਥਾ ਪਰ ਜਤਾ ਨਾ ਸਕੇ, ਸ਼ਾਇਦ ਇਸ ਅਧੂਰੇਪਨ ਮੇ ਹਮਾਰੀ ਮੁਹੱਬਤ ਖੂਬਸੂਰਤ ਰਹਿ ਗਈ। ਸੋ ਬਹੁਤ ਹੀ ਸੋਹਣੇ ਸੋਹਣੇ ਸ਼ੇਅਰ ਸਾਡੇ ਦੋਸਤ ਜਿਹੜੇ ਹੈਗੇ ਨੇ ਸਾਡੇ ਨਾਲ ਸਾਂਝੇ ਕਰ ਰਹੇ ਨੇ, ਅਤੇ ਇਸੇ ਸਿਲਸਿਲੇ ਨੂੰ ਜਾਰੀ ਕਰਦੇ ਹੋਏ ਇੱਕ ਬਹੁਤ ਹੀ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਅਰੇ ਨਹੀਂ, ਤੁਸੀਂ ਉਡੀਕ ਨਾ ਕਰੋ, ਵਟਸਐਪ ਨੰਬਰ ਤੁਹਾਨੂੰ ਦੱਸ ਦਿੱਤਾ, ਵਟਸਐਪ ਨੰਬਰ 'ਤੇ ਟੈਕਸਟ ਮੈਸੇਜ ਕਰੋ। ਇੱਕ ਹੋਰ ਸ਼ੇਅਰ ਹੈ, ਲਿਖਦੇ ਨੇ ਕਿ ਅਨਜਾਨ ਸ਼ਹਿਰ ਸੀ ਇਤਨੀ ਜਾਨ ਪਹਿਚਾਨ, ਠੀਕ ਨਹੀਂ ਮੁਸਾਫਿਰ, ਮੇਰਾ ਸ਼ਹਿਰ ਦੂਸਰਾ ਹੈ ਔਰ ਮੁਝੇ ਲੌਟ ਕਰ ਵੀ ਜਾਣਾ ਹੈ। ਜਾਤੇ ਜਾਤੇ ਉਸਨੇ ਕਿਹਾ, ਅਬ ਮੇਰੇ ਅਬ ਮਹੀਨੇ ਕੇ ਬਾਅਦ ਹੀ ਮਿਲਣਾ ਹੋਗਾ। ਮਹੀਨੇ ਨੇ ਸਿਮਟ ਕੇ ਬੋਲਾ, ਮੈਂ 10 ਮਿੰਟ ਕਾ ਹੂੰ, ਆ ਜਾਓਗੇ ਕਿਆ। ਸੋ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਲਈ, ਇੱਦਾਂ ਹੀ ਅਸੀਂ ਪੇਸ਼ ਕਰਦੇ ਜਾ ਰਹੇ ਹਾਂ, ਅਤੇ ਇਸੇ ਮਹਿਫਿਲ ਨੂੰ ਹੋਰ 4 ਚੰਦ ਲਗਾਉਣ ਦੇ ਲਈ ਬਹੁਤ ਹੀ ਪਿਆਰੀ ਜਿਹੀ ਗਜ਼ਲ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਕੁਝ ਗੀਤ ਇਦਾਂ ਦੇ ਹੁੰਦੇ ਨੇ ਨਾ, ਕੁਝ ਗਜ਼ਲਾਂ ਇਦਾਂ ਦੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਇੱਕ ਵਾਰੀ ਸੁਣੀਏ ਨਾ ਤੇ ਉਹ ਦਿਲ 'ਚ, ਜ਼ਹਿਨ 'ਚ, ਦਿਮਾਗ 'ਚ ਇੱਕਦਮ ਬੈਠ ਜਾਂਦੇ ਨੇ ਤੇ ਬਾਰ ਬਾਰ ਨਾ ਮਨ ਕਰਦਾ ਕਿ ਉਹਨਾਂ ਨੂੰ ਸੁਣੀ ਜਾਈਏ। ਤੇ ਇਹੋ ਜਿਹੀ ਗਜ਼ਲਾਂ ਲੈ ਕੇ ਅਸੀਂ ਆ ਜਾਂਦੇ ਹਾਂ ਹਰ ਰੋਜ਼ ਤੁਹਾਡੇ ਕੋਲ ਰੇਡੀਓ ਦੇ ਜ਼ਰੀਏ ਪ੍ਰੋਗਰਾਮ ਦਿਲਾ ਸ਼ਾਇਰ ਲੈ ਕੇ, ਜਿਸ ਨੂੰ ਅੱਜ ਪੇਸ਼ ਕਰ ਰਹੀ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ। ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਬਹੁਤ ਹੀ ਪਿਆਰੀਆਂ ਪਿਆਰੀਆਂ ਗਜ਼ਲਾਂ ਸੁਣਾ ਰਹੇ ਹਾਂ, ਨਾਲ ਹੀ ਨਾਲ ਬਹੁਤ ਹੀ ਸੋਹਣੀਆਂ ਸੋਹਣੀਆਂ ਸ਼ੇਰੋ ਸ਼ਾਇਰੀਆਂ ਵੀ ਤੁਹਾਡੇ ਵੱਲੋਂ ਜਿਹੜੀਆਂ ਆਈਆਂ ਨੇ ਉਹ ਵੀ ਸੁਣਾ ਰਹੇ ਹਾਂ ਅਤੇ ਕੁਝ ਆਪਣੀਆਂ ਵੀ। ਇੱਕ ਸ਼ੇਰ ਹੈ, ਲਿਖਦੇ ਨੇ ਕਿ ਵੋ ਸਾਦਾ ਕਰਦੇ ਬਾਰਿਸ਼ੋਂ ਕੋ ਵੀ, ਬਾਦਲ ਕੀ ਕਹਾਂ ਗਿਣਤੀ ਹੈ, ਵੋ ਸਾਹਮਣੇ ਹੋ ਤੋ ਮੈਂ ਚਾਂਦ ਭੁਲਾ ਦੂੰ, ਉਸਕੀ ਆਂਖੇ ਇਤਨੀ ਕੀਮਤੀ ਹੈ। ਸੋਨੂ ਜੀ ਜੋ ਕਿ ਮਲੇਰਕੋਟਲਾ ਤੋਂ ਨੇ, ਲਿਖਦੇ ਨੇ ਕਿ ਜੇ ਮੈਂ ਤੈਨੂੰ ਮਿਲਣ ਬੁਲਾਵਾਂ ਕਿ ਮੇਰੇ ਨਾਲ ਆਖਰੀ ਮੁਲਾਕਾਤ ਕਰੇਂਗੀ, ਮਿਲ ਬੈਠਾਂਗੇ ਇੱਕ ਵਾਰ ਮੁੜ, ਕੀ ਤੂੰ ਘਰ ਜਾਣ ਦੀ ਗੱਲ ਤਾਂ ਨਹੀਂ ਕਰੇਂਗੀ, ਯਾਦਗਾਰ ਆਪਣੀ ਜੁਦਾਈ ਨੂੰ, ਕਿਤੇ ਤੂੰ ਵੀ ਮੇਰੇ ਵਾਂਗ ਅੱਖ ਤਾਂ ਨਹੀਂ ਭਰੇਂਗੀ, ਕਿਤੇ ਹੋ ਨਾ ਜਾਈਏ ਅਸੀਂ ਮੁੜ ਅਲੱਗ, ਸੱਚ ਦੱਸ ਤੂੰ ਵੀ ਇਸ ਗੱਲ ਤੋਂ ਤਾਂ ਨਹੀਂ ਡਰੇਂਗੀ, ਜਿਵੇਂ ਪਹਿਲਾਂ ਮੈਨੂੰ ਇਕੱਲਾ ਛੱਡ ਗਈ ਸੀ, ਇਸ ਵਾਰ ਵੀ ਕਿਤੇ ਪਹਿਲੇ ਵਾਂਗ ਤਾਂ ਨਹੀਂ ਕਰੇਂਗੀ, ਪਹਿਲਾਂ ਤੇਰਾ ਮਨ ਭਰ ਗਿਆ ਸੀ, ਦੇਖੀ ਕਿਤੇ ਇਸ ਵਾਰ ਗੱਲ ਕਿਸਮਤ ਦੀ ਤਾਂ ਨਹੀਂ ਕਰੇਂਗੀ, ਜੇ ਮੈਂ ਜਿਉਂਦੇ ਜੀ ਮਿਲਣ ਬੁਲਾਵਾਂ ਕੀ ਮੇਰੇ ਨਾਲ ਆਖਰੀ ਮੁਲਾਕਾਤ ਕਰੇਂਗੀ। ਅਤੇ ਇੱਦਾਂ ਹੀ ਜਤਿਨ ਜੀ ਜੋ ਕਿ ਜਲੰਧਰ ਤੋਂ ਉਹਨੇ ਲਿਖਦੇ ਨੇ ਕਿ ਜ਼ਿੰਦਗੀ ਇੱਕ ਸਫ਼ਰ ਹੈ ਔਰ ਤੁਮ ਇਸਕੇ ਮੁਸਾਫਿਰ, ਖੋ ਕਰ ਸਕੂਨ ਕੇ ਲਮਹੋਂ ਕੋ ਤਲਾਸ਼ ਰਹੇ ਹੈ ਜ਼ਮਾਨੇ ਮੇਂ ਕਾਮਯਾਬੀ। ਮੁਝੇ ਕੋਰੇ ਕਾਗਜ਼ ਨਹੀਂ ਪਸੰਦ, ਉਸੇ ਕਾਗਜ਼ ਕੇ ਫੂਲ ਨਹੀਂ ਪਸੰਦ, ਉਸਕਾ ਜਨਮ ਦਿਨ ਜੁਲਾਈ ਮੇਂ ਆਤਾ ਹੈ, ਮੁਝੇ ਅਪ੍ਰੈਲ ਮਈ ਜੂਨ ਨਹੀਂ ਪਸੰਦ, ਉਸੂਲ ਮੁਹੱਬਤ ਮੇਂ ਤੋ ਤੁਮ ਖੁਦ ਬੇਵਫਾ ਹੋ ਮੋਹਸਿਨ, ਵੋ ਜੋ ਬਿਛੜੇ ਤੋ ਤੁਮ ਮਰ ਕਿਉਂ ਨਹੀਂ ਗਏ। ਸੋ ਬਹੁਤ ਹੀ ਪਿਆਰੇ ਪਿਆਰੇ ਸ਼ੇਰ ਸਾਡੇ ਜਿਹੜੇ ਦੋਸਤ ਨੇ ਸਾਡੇ ਨਾਲ ਸਾਂਝੇ ਕਰ ਰਹੇ ਨੇ। ਇੱਕ ਹੋਰ ਸ਼ੇਰ ਹੈ ਜੌਨ ਏਲੀਆ ਸਾਹਿਬ ਦਾ, ਲਿਖਦੇ ਨੇ ਕਿ ਸ਼ੀਸ਼ੇ ਕੀ ਤਰ੍ਹਾਂ ਟੂਟ ਕਰ ਬਿਖਰ ਗਏ, ਪਰ ਕਿਸੀ ਕੋ ਚੁਭ ਨਾ ਜਾਏ ਯੇ ਖਿਆਲ ਰਹਾ, ਉਨ੍ਹੋਂਨੇ ਤੋ ਪੂਛਾ ਵੀ ਨਹੀਂ ਹਾਲ ਮੇਰਾ, ਔਰ ਹਮੇ ਉਨਕੀ ਖੁਸ਼ੀ ਕਾ ਸਵਾਲ ਰਹਾ। ਸੋ ਜਿਹੜਾ ਸਿਲਸਿਲਾ ਹੈ, ਜਿਹੜੀ ਮਹਿਫਿਲ ਹੈ ਸਜੀ ਹੋਈ ਹੈ, ਅਤੇ ਜਿਹੜਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ, ਅਤੇ ਇਸੇ ਸਿਲਸਿਲੇ ਦੇ ਵਿੱਚ ਇੱਕ ਹੋਰ ਬਹੁਤ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਤੁਸੀਂ ਸੁਣ ਰਹੇ ਸੀ ਗਜ਼ਲ ਮੌਸਮ ਆਏਗੇ ਮੌਸਮ ਜਾਏਗੇ, ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਹੋਰਾਂ ਦੀ ਆਵਾਜ਼ ਵਿੱਚ। ਅਤੇ ਇਸੀ ਗਜ਼ਲ 'ਤੇ ਨਾ ਇੱਕ ਬਹੁਤ ਹੀ ਪਿਆਰਾ ਜਿਹਾ ਸ਼ੇਅਰ ਹੈ। ਕਹਿੰਦੇ ਨੇ ਕਿ ਚਾਹਨੇ ਵਾਲੋਂ ਕੋ ਉਮੀਦ ਹੋਤੀ ਹੈ ਲੌਟ ਹੀ ਆਏਗਾ, ਚਾਹਨੇ ਵਾਲੋਂ ਕੋ ਉਮੀਦ ਹੋਤੀ ਹੈ ਲੌਟ ਹੀ ਆਏਗਾ, ਜਾਣੇ ਵਾਲੋਂ ਕੋ ਵਹਿਮ ਹੋਤਾ ਹੈ ਭੂਲ ਹੀ ਜਾਏਗਾ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਦਿਲਾਜ ਸ਼ਾਇਰ ਹੈ ਆਪਣੀ ਦੋਸਤ ਅਤੇ ਹੋਸਟ ਆਰਜੇ ਰੀਆ ਦੇ ਨਾਲ। ਅਤੇ ਸਿਲਸਿਲਾ ਜਿਹੜਾ ਹੈਗਾ ਹੈ ਨਾ, ਇੱਥੇ ਸ਼ੇਰੋ ਸ਼ਾਇਰੀ ਦਾ ਲੱਗਾ ਹੋਇਆ ਹੈ, ਅਤੇ ਇਸ ਸਿਲਸਿਲੇ

ਦੇ ਵਿੱਚ, ਇਸ ਕਾਰਵਾਂ ਦੇ ਵਿੱਚ ਬਹੁਤ ਸਾਰੇ ਸਾਥੀ ਜੁੜੇ ਹੋਏ ਨੇ ਅਤੇ ਬਹੁਤ ਹੀ ਪਿਆਰੀਆਂ ਪਿਆਰੀਆਂ ਸ਼ੇਰੋ ਸ਼ਾਇਰੀਆਂ ਸਾਡੇ ਨਾਲ ਸਾਂਝੀਆਂ ਕਰਦੇ ਨੇ। ਅਮਨ ਜੋ ਕਿ ਅੰਮ੍ਰਿਤਸਰ ਤੋਂ ਨੇ ਲਿਖਦੇ ਨੇ ਕਿ ਨਿਖਰੇ ਥੇ ਵੋ ਵੀ ਇਸ਼ਕ ਥਾ, ਬਿਖਰੇ ਹੈ ਵੋ ਵੀ ਇਸ਼ਕ ਹੈ। ਅਤੇ ਇੱਕ ਕਹਿੰਦੇ ਨੇ ਸੀਕੁਐਂਸ ਹੈ ਕਵਿਤ ਸ਼ੇਰਾਂ ਸ਼ੇਰਾਂ ਦਾ, ਮਿਰਜ਼ਾ ਗਾਲਿਬ, ਜੌਨ ਏਲੀਆ, ਅਹਿਮਦ ਫਰਾਜ਼ ਅਤੇ ਮੋਸਤ ਖਾਨ ਦਾ। ਮਿਰਜ਼ਾ ਗਾਲਿਬ ਸਾਹਿਬ ਕਹਿੰਦੇ ਨੇ ਕਿ ਮੁਝੇ ਮਾਲੂਮ ਥਾ ਗਾਲਿਬ ਵੋ ਮੇਰਾ ਹੋ ਨਹੀਂ ਸਕਤਾ, ਮਗਰ ਦੇਖੋ ਮੁਝੇ ਫਿਰ ਵੀ ਇਸ਼ਕ ਹੋ ਗਿਆ। ਇਹਦੇ 'ਤੇ ਜੌਨ ਏਲੀਆ ਸਾਹਿਬ ਲਿਖਦੇ ਨੇ ਕਿ ਵੋ ਕਹਿਤੇ ਹੈ ਕਿ ਸੋਚ ਲੈਣਾ ਥਾ ਮੁਹੱਬਤ ਸੇ ਪਹਿਲੇ, ਉਸੇ ਕਿਆ ਪਤਾ ਸੋਚ ਕਰ ਸਾਜ਼ਿਸ਼ ਕੀ ਜਾਤੀ ਹੈ ਮੁਹੱਬਤ ਨਹੀਂ। ਫਿਰ ਇਹਦੇ 'ਤੇ ਅਹਿਮਦ ਫਰਾਜ਼ ਲਿਖਦੇ ਨੇ ਕਿ ਇੰਤਜ਼ਾਰ ਤੋ ਉਨਕਾ ਕੀਆ ਜਾਤਾ ਹੈ ਜਿਹਨੇ ਵਾਪਸ ਆਉਣਾ ਹੋ ਫਰਾਜ਼, ਜੋ ਖੁਦ ਗਰਜ਼ ਹੋਤੇ ਹੈ ਉਨਕੇ ਲੀਏ ਮਰਾ ਨਹੀਂ ਕਰਤੇ। ਅਤੇ ਮੌਸਤ ਖਾਨ ਲਿਖਦੇ ਨੇ ਕਿ ਮਗਰ ਸਾਥ ਦਿਲ ਮੁਹੱਬਤ ਛੋੜ ਦੇਤਾ ਤੋ ਇਨਸਾਨ ਜੀਣਾ ਸੀਖ ਜਾਤਾ, ਮਸਲਾ ਯੇ ਹੈ ਕਿ ਮੁਹੱਬਤ ਛੋੜਨੇ ਸੇ ਪਹਿਲੇ ਦਿਲ ਹੀ ਟੁੱਟ ਜਾਤਾ। ਸੋ ਜਿਹੜਾ ਇਹ ਸਿਲਸਿਲਾ ਹੈਗਾ ਹੈ ਨਾ, ਬਹੁਤ ਹੀ ਪਿਆਰਾ ਸਿਲਸਿਲਾ ਜੋ ਹੈਗਾ ਹੈ ਤੁਹਾਡੇ ਨਾਲ ਮੈਂ ਸਾਂਝਾ ਕਰ ਰਹੀ ਹਾਂ ਕਵਿਤਾਵਾਂ ਦੇ ਜ਼ਰੀਏ, ਸ਼ੇਰੋ ਸ਼ਾਇਰੀ ਦੇ ਜ਼ਰੀਏ। ਅਤੇ ਤੁਸੀਂ ਵੀ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਸਾਡੇ ਵਟਸਐਪ ਨੰਬਰ ਦੇ ਜ਼ਰੀਏ, ਜੋ ਕਿ ਹੈਗਾ ਹੈ ਜੀ 9855-10-27-9855-10-10-27। ਅਤੇ ਇਸੇ ਹੀ ਮਹਿਫਿਲ ਨੂੰ ਹੋਰ ਸੁਰਾ ਬਣਾਉਣ ਦੇ ਲਈ ਪੰਕਜ ਉਦਾਸ ਹੁਰਾਂ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

0: ਇੱਕ ਜ਼ਰੂਰੀ ਸੂਚਨਾ, ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ 102.7 ਮੈਗਾਹਰਟਜ਼ ਤੋਂ ਬੋਲ ਰਹੇ ਹਾਂ। ICC ਵਿਮੈਨਸ T20 ਕ੍ਰਿਕਟ ਵਰਲਡ ਕੱਪ ਤਹਿਤ ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਕਾਰ ਲਾਰਡਸ ਕ੍ਰਿਕਟ ਗਰਾਊਂਡ ਲੰਡਨ ਵਿਖੇ ਖੇਡੇ ਜਾਣ ਵਾਲੀ T20 ਕ੍ਰਿਕਟ ਦੇ ਫਾਈਨਲ ਮੈਚ ਦੀ ਆਫ ਟਿਊਬ ਕਮੈਂਟਰੀ ਆਪਣੇ ਦਿੱਲੀ ਕੇਂਦਰ ਤੋਂ ਸ਼ਾਮ 6:30 ਵਜੇ ਤੋਂ ਸੁਣਾਵਾਂਗੇ, ਪਰ FM ਰੇਨਬੋ ਦੇ ਪ੍ਰੋਗਰਾਮ ਤੁਸੀਂ FM ਰੇਨਬੋ ਜਲੰਧਰ ਐਪ 'ਤੇ ਸੁਣਦੇ ਰਹੋਗੇ।
1: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

FM band 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਸੁਣੋਗੇ, ਰੇਡੀਓ ਡਾਕਟਰ।

ਮੈਂ ਕਿਹਾ ਜੀ ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਨੂੰ ਲੈ ਕੇ ਹਾਜ਼ਰ ਹੋ ਗਈ ਹਾਂ। ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ। ਅਤੇ ਜਿਵੇਂ ਕਿ ਤੁਸੀਂ ਸਾਰੇ ਸੁਣ ਰਹੇ ਹੋ ਅਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੈਂ ਗੱਲ ਜ਼ਿਆਦਾ ਨਹੀਂ ਲਮਕਾਊਂਗੀ, ਚਲੋ ਪੁਆਇੰਟ 'ਤੇ ਆਉਂਦੀ ਹਾਂ। ਗੱਲਬਾਤ ਇੱਦਾਂ ਹੈ ਕਿ ਇਹ ਤੁਹਾਨੂੰ ਮੈਂ ਗੈਸ ਕਰਨ ਨੂੰ ਛੱਡ ਦੇਵਾਂ ਅਤੇ ਤੁਸੀਂ ਆਪੇ ਹੀ ਗੈਸ ਕਰੋ ਅੱਜ ਗੱਲ ਕੀ ਹੈ। ਚਲੋ ਇੱਕ ਗਾਣਾ ਸੁਣਦੇ ਹਾਂ ਆਪਾਂ, ਅਤੇ ਇਸ ਗਾਣੇ ਤੋਂ ਬਾਅਦ ਨਾ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਦੀ ਗੱਲਬਾਤ ਕੀ ਹੈ।

ਇਹ ਗਾਣਾ ਸੁਣ ਕੇ ਕਿੱਦਾਂ ਲੱਗਾ? ਮਨ ਕੀਤਾ ਨਾ ਕਿ ਥੋੜ੍ਹਾ ਥੋੜ੍ਹਾ ਨੱਚੀਏ, ਥੋੜ੍ਹਾ ਥੋੜ੍ਹਾ ਨਾਲ ਗਾਈਏ ਗਾਣਾ? ਅਤੇ ਅੱਜ ਦਾ ਜਿਹੜਾ ਚੈਲੰਜ ਰਹਿਣ ਵਾਲਾ ਹੈ ਨਾ ਲਿਸਨਰਸ ਦੇ ਲਈ, ਇਹੀ ਰਹਿਣ ਵਾਲਾ ਹੈ ਕਿ ਤੁਸੀਂ ਜਿਹੜੇ ਵੀ ਗਾਣੇ ਦੀ ਫਰਮਾਇਸ਼ ਕਰਨੀ ਹੈ, ਤੁਸੀਂ ਉਹ ਗਾਣੇ ਦੀ ਫਰਮਾਇਸ਼ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਉਹ ਖੁਦ ਗਾਣਾ ਗਾ ਕੇ ਸੁਣਾ ਸਕਦੇ ਹੋ। ਮਤਲਬ ਤੁਹਾਨੂੰ ਗਾਣੇ ਦੀ, ਜਿਸ ਵੀ ਗਾਣੇ ਦੀ ਤੁਸੀਂ ਫਰਮਾਇਸ਼ ਕਰ ਰਹੇ ਹੋ, ਤੁਹਾਨੂੰ ਗਾਣਾ ਸਾਨੂੰ ਸੁਣਾਉਣਾ ਵੀ ਪਏਗਾ। ਸੋ ਸੋਚ ਸਮਝ ਕੇ ਅੱਜ ਫਰਮਾਇਸ਼ ਕਰਨੀ ਹੈ, ਠੀਕ ਹੈ ਜੀ? ਮੈਂ ਉਡੀਕ ਕਰ ਰਹੀ ਹਾਂ ਤੁਹਾਡੀ ਕਾਲਸ ਦੀ, ਅਤੇ ਤੁਸੀਂ ਸਾਨੂੰ ਕਾਲ ਕਿੱਦਾਂ ਕਰਨਾ ਇਹ ਵੀ ਤੁਹਾਨੂੰ ਦੱਸ ਦਿੰਦੀ ਹਾਂ। ਸਾਡਾ ਨੰਬਰ ਹੈਗਾ ਹੈ ਜੀ 0181 2342174, 0181 2342174। ਇਸ ਨੰਬਰ 'ਤੇ ਫਟਾਫਟ ਡਾਇਲ ਕਰੋ, ਆਪਣੇ ਗਲੇ 'ਚ ਮਤਲਬ ਥੋੜ੍ਹਾ ਜਿਹਾ ਤੇਲ ਲਾ ਲਓ, ਥੋੜ੍ਹਾ ਜਿਹਾ ਗਰਮ ਪਾਣੀ ਪੀ ਲਓ, ਥੋੜ੍ਹਾ ਜਿਹਾ ਰਿਆਜ਼ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਜਿਹੜਾ ਅੱਜ ਦਾ ਸੈਗਮੈਂਟ ਹੋਣ ਵਾਲਾ ਹੈ ਨਾ ਬਹੁਤ ਹੀ ਮਜ਼ੇਦਾਰ ਹੋਣ ਵਾਲਾ ਹੈ। ਅਤੇ ਮੈਂ ਉਡੀਕ ਕਰ ਰਹੀ ਹਾਂ ਤੁਹਾਡੀ ਕਾਲਸ ਦੀ ਅਤੇ ਤੁਹਾਡੇ ਗਾਏ ਹੋਏ ਗਾਣੇ ਦੀ। ਫਿਲਹਾਲ ਮੀਕਾ ਸਿੰਘ ਹੁਣਾਂ ਦੀ ਆਵਾਜ਼ ਵਿੱਚ ਬਹੁਤ ਹੀ ਵਧੀਆ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਅਤੇ ਉਸ ਤੋਂ ਬਾਅਦ ਤੁਹਾਡੇ ਗਾਣਿਆਂ ਦੀ ਮੈਂ ਉਡੀਕ ਕਰ ਰਹੀ ਹਾਂ।

0: ਹਾਂਜੀ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਇੱਦਾਂ ਹੈ ਕਿ ਤੁਸੀਂ ਜਿਹੜੇ ਵੀ ਗਾਣੇ ਦੀ ਫਰਮਾਇਸ਼ ਕਰ ਰਹੇ ਹੋ ਨਾ, ਉਹ ਗਾਣੇ ਦੀ ਫਰਮਾਇਸ਼ ਅਸੀਂ ਵੀ ਤੁਹਾਡੇ ਤੋਂ ਕਰਾਂਗੇ। ਗੱਲ ਨੂੰ ਮੈਂ ਜ਼ਿਆਦਾ ਗੋਲ ਗੋਲ ਨਹੀਂ ਘੁਮਾਉਂਦੀ, ਬੇਸਿਕਲੀ ਮੈਂ ਕਹਿ ਰਹੀ ਹਾਂ ਕਿ ਅਸੀਂ ਵੀ ਤੁਹਾਨੂੰ ਗਾਣਾ ਸੁਣਾਵਾਂਗੇ, ਪਰ ਉਦੋਂ ਹੀ ਸੁਣਾਵਾਂਗੇ ਜਦੋਂ ਤੁਸੀਂ ਆਪਣੀ ਆਵਾਜ਼ ਦੇ ਵਿੱਚ ਸਾਨੂੰ ਗਾਣਾ ਸੁਣਾਓਗੇ, ਉਹੀ ਵਾਲਾ ਜਿਹੜੀ ਤੁਸੀਂ ਫਰਮਾਇਸ਼ ਕਰ ਰਹੇ ਹੋ। ਅਤੇ ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਹੋਏ ਨੇ, ਅਤੇ ਉਹਨਾਂ ਨੇ ਫਰਮਾਇਸ਼ ਵੀ ਕਰ ਦਿੱਤੀ ਹੋਈ ਹੈ ਗਾਣੇ ਦੀ, ਪਰ ਆਪਾਂ ਨਾ ਉਹਨਾਂ ਥੋੜ੍ਹੇ ਝਿਜਕ ਰਹੇ ਸੀਗੇ ਕਿ ਮੈਂ ਗਾਣਾ ਨਹੀਂ ਸੁਣਾਉਣਾ। ਆਪਾਂ ਜਿੱਦਾਂ ਕਿੱਦਾਂ ਕਰਕੇ ਉਹਨਾਂ ਨੂੰ ਮਨਾ ਲਿਆ ਹੈ ਗਾਣਾ ਗਾਉਣ ਵਾਸਤੇ, ਅਤੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ
0: ਹੈਲੋ, ਹਾਂਜੀ
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹੈਲੋ ਮੈਡਮ ਜੀ।
0: ਹੈਲੋ ਹੈਲੋ, ਆਵਾਜ਼ ਆ ਰਹੀ ਹੈ?
1: ਹੈਲੋ ਮੈਡਮ ਜੀ, ਮੈਂ ਰਿੰਕੂ ਭਗਤ ਬੋਲਦਾ, ਮੈਡਮ ਜੀ ਗੁਰੂ ਨਾਨਕ ਕਲੋਨੀ ਜਲੰਧਰ।
0: ਰਿੰਕੂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਮੈਡਮ ਜੀ।
0: ਹਾਂਜੀ ਰਿੰਕੂ ਜੀ, ਕਿਹੜੇ ਗਾਣੇ ਦੀ ਫਰਮਾਇਸ਼ ਕਰ ਰਹੇ ਹੋ ਅੱਜ?
1: ਮੈਡਮ ਗਾਣਾ ਸੁਣਾ ਦਿਓ, ਰੋਟੀ ਹੱਕਦੀ ਖਾਈਏ ਜੀ, ਭਾਵੇਂ ਬੂਟ ਤਾਂ ਅੱਛਾ ਕਰੀਏ।
0: ਹੁਣ ਅਸੀਂ ਵੀ ਤੁਹਾਨੂੰ ਇਹੀ ਗੱਲ ਕਰਨੀ ਆ ਕਿ ਰਿੰਕੂ ਜੀ ਗਾਣਾ ਸੁਣਾ ਦਿਓ ਇਹੀ ਵਾਲਾ।
1: ਮੈਡਮ ਗਾਣਾ ਤਾਂ ਆਉਂਦਾ, ਟੱਪਾ ਸੁਣਾ ਦਿਓ ਤੁਹਾਨੂੰ।
0: ਟੱਪਾ ਸੁਣਾ ਦਿਓ ਜੀ। ਲੈ ਨਹੀਂ ਕੁਛ ਤੇ ਸੁਣਾਓ ਸਾਨੂੰ, ਅਸੀਂ ਇੱਦਾਂ ਹੁਣ ਤੁਹਾਡੀ ਫਰਮਾਇਸ਼ ਪੂਰੀ ਕਰਨ ਦੇ, ਤੁਸੀਂ ਸਾਡੀ ਫਰਮਾਇਸ਼ ਨਹੀਂ ਪੂਰੀ ਕਰੋਗੇ?
1: ਮੈਡਮ ਜੀ ਟੱਪੇ ਹੀ ਜਾਂਦੇ ਆਪਣਾ, ਇਹਨਾਂ ਟੱਪਾ ਸੁਣਾ ਦਿਓ ਤੁਹਾਨੂੰ।
0: ਟੱਪਾ ਸੁਣਾ ਦਿਓ ਕੋਈ, ਇਹ ਟੱਪਾ ਨਹੀਂ
1: ਜੀ, ਰੋਟੀ ਹੱਥਰੀ ਖਾਈ ਜੀ ਭਾਵੇਂ ਬੂਟ ਪਾ ਲਾ,
0: ਇੱਦਾਂ ਨਹੀਂ, ਥੋੜਾ ਸੁਰ ਲਾ ਕੇ ਸੁਣਾਓ ਇੱਦਾਂ ਕਿੱਦਾਂ।
1: ਮੈਡਮ ਸੁਰ ਚ ਹੁੰਦਾ ਤੇ ਆਪਾਂ ਬੂਟ ਪਾ ਲਿਆ ਕਰਨੇ।
0: ਨਹੀਂ ਨਹੀਂ ਨਹੀਂ ਇੱਦਾਂ ਨਹੀਂ, ਥੋੜਾ ਜਿੱਦਾਂ ਗਾ ਕੇ ਸੁਣਾਈਦਾ ਉੱਦਾਂ ਸੁਣਾਓ।
1: ਨਹੀਂ ਮੈਡਮ ਜੀ ਕਿ ਨਹੀਂ ਹੁੰਦਾ ਆਪਾਂ,
0: ਲੈ ਇੱਦਾਂ ਥੋੜੀ ਨਾ ਹੁੰਦਾ। ਚਲੋ ਕੁਛ ਹੋਰ ਸੁਣਾ ਦਿਓ, ਇਹ ਗਾਣਾ ਨਹੀਂ ਤੇ ਕੁਛ ਹੋਰ ਹੀ ਸੁਣਾ ਦਿਓ।
1: ਮੈਡਮ ਗਾਣੇ ਗੁਣੇ ਤੇ ਆਏ, ਮੈਂ ਤੁਹਾਡਾ ਪ੍ਰੋਗਰਾਮ ਸੁਣੀਦਾ, ਮੈਂ ਵੀ ਗਾਣੇ ਗੁਣੇ ਤਾਂ ਕਿਤੇ ਧਿਆਨ ਨਹੀਂ
0: ਦੇਈਦਾ। ਇਹ ਗੱਲ ਤੇ ਗਲਤ ਹੈ ਨਾ ਕਿ ਆਪਾਂ ਪਹਿਲੇ ਹੀ ਕਿਹਾ ਸੀਗਾ ਕਿ ਪ੍ਰੋਗਰਾਮ ਅਸੀਂ ਤਾਂ ਹੀ ਗਾਣਾ ਤਾਂ ਹੀ ਸੁਣਾਣਾ ਜੇ ਤੁਸੀਂ ਸਾਨੂੰ ਗਾਣਾ ਆਪਣੀ ਆਵਾਜ਼ 'ਚ ਸੁਣਾਓਗੇ ਤੇ।
1: ਮੈਡਮ ਨਹੀਂ ਗਾਣਾ ਹੁੰਦਾ।
0: ਰਿੰਕੂ ਜੀ ਇਹ ਗੱਲਬਾਤ ਸਹੀ ਨਹੀਂ ਹੈਗੀ ਤੁਹਾਡੀ।
1: ਹਾਂਜੀ ਮੈਡਮ ਜੀ,
0: ਮੈਂ ਕਿਹਾ ਇਹ ਗੱਲ ਸਹੀ ਨਹੀਂ ਕੀਤੀ ਤੁਸੀਂ।
1: ਨਹੀਂ ਮੈਡਮ ਜੀ, ਇਹਨਾਂ ਤੋਂ ਭਾਵ ਦਾ ਤੁਹਾਨੂੰ ਸੁਣਾਤਾ, ਰੋਟੀ ਹੱਕ ਦੀ ਖਾਈ ਹੋਈ ਜੀ, ਭਾਵੇਂ ਬੂਟ ਪਾ ਲਿਆ ਕਰੀਏ।
0: ਚਲੋ ਕੋਈ ਗੱਲ ਨਹੀਂ, ਇਹ ਗੱਲ ਦੱਸੋ ਇਹੀ ਗਾਣਾ।

0: ਤੋਂ ਸੁਣਨਾ ਹੈ ਤੁਸੀਂ ਅੱਜ?
1: ਗਾਣਾ ਜੀ ਮੈਨੂੰ ਵਧੀਆ ਲੱਗਦਾ ਗੁਰਦਾਸ ਮਾਨ ਨੇ, ਹਰ ਗੱਜੇ ਦੇ ਨਾ ਘਰ ਸੁਣਨ ਵਾਲੇ ਹੁੰਦੇ, ਮੈਨੂੰ ਵੀ ਘਰੇਲੂ ਗਾਣੇ ਸੁਣਨ ਵਾਲੇ ਹੁੰਦੇ, ਔਰ ਪੂਰੀ ਫੈਮਿਲੀ ਸੁਣ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ।
1: ਹਾਂਜੀ
0: ਚਲੋ ਰਿੰਕੂ ਜੀ, ਅਸੀਂ ਤੁਹਾਡੀ ਫਰਮਾਇਸ਼ ਨਹੀਂ ਪੂਰੀ ਕਰ ਦੇਵਾਂਗੇ, ਹਾਲਾਂਕਿ ਤੁਸੀਂ ਸਾਡੀ ਫਰਮਾਇਸ਼ ਪੂਰੀ ਨਹੀਂ ਕੀਤੀ, ਕੋਈ ਗੱਲ ਨਹੀਂ।
1: ਚਲੋ ਕੋਈ ਗੱਲ ਨਹੀਂ ਮੈਡਮ ਜੀ, ਅੱਗੋਂ ਕੋਲ ਲੱਗ ਗਈ ਤੁਹਾਨੂੰ, 2-3 ਮਹੀਨੇ ਬਾਅਦ ਮੈਨੂੰ ਤੁਹਾਡੇ ਨਾਲ ਅੱਗੇ ਕੋਲ। ਹਾਂਜੀ
0: ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਥੈਂਕ ਯੂ ਮੈਡਮ ਜੀ।
0: ਦੇਖੋ ਜੀ ਟਿੰਕੂ ਜੀ ਨੇ ਤਾਂ ਸਾਡੀ ਫਰਮਾਇਸ਼ ਪੂਰੀ ਨਹੀਂ ਕੀਤੀ, ਪਰ ਚਲੋ ਕੋਈ ਗੱਲ ਨਹੀਂ, ਅਸੀਂ ਜਿਹੜੇ ਸਾਡੇ ਅਗਲੇ ਕਾਲਜ ਨੇ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਜਿਹੜੀ ਵੀ ਗਾਣੇ ਦੀ ਫਰਮਾਇਸ਼ ਕਰਨੀ ਹੈ ਨਾ, ਤੁਸੀਂ ਗਾਣਾ ਉਦੋਂ ਹੀ ਸਾਨੂੰ ਫਰਮਾਇਸ਼ ਕਰਨੀ ਹੈ ਜੋ ਤੁਸੀਂ ਖੁਦ ਸਾਨੂੰ ਥੋੜ੍ਹਾ ਜਿਹਾ ਰਿਆਜ਼ ਕਰਕੇ ਸੁਣਾ ਸਕਦੇ ਹੋ। ਅਸੀਂ ਤੁਹਾਡੀ ਆਵਾਜ਼ 'ਚ ਗਾਣਾ ਸੁਣਨਾ ਹੈ, ਠੀਕ ਹੈ ਅੱਜ, ਕਿਉਂਕਿ ਅੱਜ ਅਸੀਂ ਨਾ ਇੱਕ ਸਿੰਗਿੰਗ ਕੰਪੀਟੀਸ਼ਨ ਇੱਕ ਇਸ ਪ੍ਰੋਗਰਾਮ ਦੇ ਵਿੱਚ ਚਲਾ ਰਹੇ ਹਾਂ, ਜਿਹਦੇ ਵਿੱਚ ਅਸੀਂ ਆਪਣੇ ਕਾਲਰਸ ਨੂੰ ਕਹਿ ਰਹੇ ਹਾਂ ਕਿ ਤੁਸੀਂ ਆਓ ਅਤੇ ਆਪਣੀ ਆਵਾਜ਼ ਵਿੱਚ ਗਾਣਾ ਸੁਣਾਓ ਅਤੇ ਨਾਲ ਹੀ ਉਸੇ ਗਾਣੇ ਦੀ ਫਰਮਾਇਸ਼ ਕਰੋ। ਫਿਲਹਾਲ ਅਸੀਂ ਰਿੰਕੂ ਜੀ ਦੀ ਜਿਹੜੀ ਫਰਮਾਇਸ਼ ਹੈ ਜ਼ਰੂਰ ਪੂਰੀ ਕਰ ਦਾਂਗੇ। ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਵਿੱਚ ਗਾਣਾ ਤੁਹਾਨੂੰ ਸੁਣਾ ਰਹੀ ਹਾਂ, ਰੋਟੀ ਹੱਕ ਦਿਖਾਈਏ ਜੀ।

0: ਸ਼ਮੀ ਬੂਟਾਲਾ ਮੁਜ਼ੱਫਰਪੁਰ ਜਲੰਧਰ ਰਾਮਾ ਮੰਡੀ ਦੇ ਲਾਗੇ।
1: ਸ਼ਮੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
0: ਇੰਤਜ਼ਾਰ ਹੁੰਦਾ ਸੀ ਕਦੇ ਤੇਰੇ ਆਣਾ ਚ ਕਦੇ ਤੇਰੇ ਆ।
1: ਵਾਹ ਜੀ ਵਾਹ ਜੀ ਵਾਹ, ਸ਼ਮੀ ਜੀ ਤੁਸੀਂ ਇੰਪ੍ਰੈਸ ਕਰ ਦਿੱਤਾ ਸਾਨੂੰ, ਸਾਨੂੰ ਪਤਾ ਹੀ ਨਹੀਂ ਤੁਹਾਡੇ 'ਚ ਆਹ ਟੈਲੈਂਟ ਹੈਗਾ ਹੈ ਐਡਾ ਸੋਹਣਾ।
0: ਨਹੀਂ ਮੈਡਮ ਜੀ, ਜਿਹੜੀ ਨਾ ਪੁਰਾਣੇ ਦੋਸਤ ਆ ਅਤੇ ਮੈਡਮ ਇਸ ਤੋਂ ਸਾਰਾ ਸੁਣਨਾ ਦੇਖ ਸੁਣਨਾ ਨਹੀਂ ਮਿਲਦਾ ਆ।
1: ਹਾਂਜੀ
0: ਮੈਡਮ, ਹਿੰਦੀ ਹਿੰਦੀ ਵੀ ਗੀਤ ਗਾ ਲਈਦੇ ਆ।
1: ਹਿੰਦੀ ਵੀ ਗੀਤ ਗਾ ਲੈਂਦੇ ਹੋ, ਸੁਣਾ ਦਿਓ ਕੋਈ ਹਿੰਦੀ ਵੀ ਇੱਕ ਅੱਧਾ ਸੁਣਾ ਦਿਓ।

0: ਵਾਹ ਜੀ ਵਾਹ ਜੀ ਵਾਹ ਜੀ ਵਾਹ, ਮਾਨ ਸਾਹਿਬ ਦਾ ਗਾਣਾ ਸੁਣ ਕੇ ਅਤੇ ਮਾਨ ਸਾਹਿਬ ਦੀ ਆਵਾਜ਼ ਸੁਣ ਕੇ ਨਾ ਜੋ ਦਿਲ ਨੂੰ ਸਕੂਨ ਮਿਲਦਾ ਹੈ ਨਾ, ਉਹ ਗੱਲ ਹੀ ਹੋਰ ਹੈ। ਅਤੇ ਅੱਜ ਅਸੀਂ ਆਵਾਜ਼ ਤਾਂ ਸੁਣਨੀ ਹੈ, ਗਾਣੇ ਤਾਂ ਸੁਣਨੇ ਨਹੀਂ, ਆਪਣੀ ਜਿਹੜੀ ਪੰਜਾਬੀ ਸਿੰਗਰਸ ਹੈਗੇ ਉਹਨਾਂ ਦੀ ਆਵਾਜ਼ 'ਤੇ ਅਸੀਂ ਰੋਜ਼ ਹੀ ਸੁਣਦੇ ਹਾਂ। ਅੱਜ ਅਸੀਂ ਆਪਣੇ ਕੋਲਰ ਦੀ ਆਵਾਜ਼ ਵਿੱਚ ਗਾਣੇ ਸੁਣਨੇ ਨੇ, ਸਾਡੇ ਨਾਲ ਜਿਹੜੇ ਅਗਲੇ ਕੋਲਰ ਨੇ ਜੁੜ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਮੈਡਮ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।

0: ਜਾਵਾ ਜਾਵਾ, ਕਿੰਨੇ ਸੋਹਣੇ ਸੁਰ ਲਾਉਂਦੇ ਨੇ ਸਾਡੇ ਪੰਜਾਬੀ ਗਾਇਕ। ਪਰ ਅੱਜ ਅਸੀਂ ਪੰਜਾਬੀ ਗਾਇਕਾਂ ਦੇ ਸੁਰ ਤਾਂ ਹਮੇਸ਼ਾ ਅਸੀਂ ਸੁਣਦੇ ਹਾਂ, ਅੱਜ ਅਸੀਂ ਆਪਣੇ ਕਾਲਰਸ ਦੇ ਸੁਰ ਸੁਣਨੇ ਨੇ। ਸੋ ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ, ਅਤੇ ਆਓ ਉਹਨਾਂ ਦੇ ਸੁਰ ਸੁਣਦੇ ਹਾਂ ਹੁਣ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਸੰਦੀਪ ਸਿੰਘ ਬੋਲ ਰਿਹਾ ਅੰਮ੍ਰਿਤਸਰ।
0: ਸੰਦੀਪ ਜੀ, ਕੀ ਹਾਲ ਚਾਲ ਨੇ?
1: ਠੀਕ ਠੀਕ ਆ।
0: ਸੰਦੀਪ ਜੀ, ਡਰੇ ਡਰੇ ਲੱਗਦੇ ਪਏ ਹੋ।
1: ਨਹੀਂ ਨਹੀਂ,
0: ਡਰੇ ਤਾਂ ਨਹੀਂ ਹੋ?
1: ਨਹੀਂ ਨਹੀਂ, ਡਰੇ
0: ਪੱਕੀ ਗੱਲ ਆ?
1: ਹਾਂਜੀ ਹਾਂਜੀ।
0: ਸੌਂ ਖਾਓ।
1: ਸੌਂ ਨਹੀਂ ਨਾ।
0: ਸੌਂ ਨਹੀਂ ਖਾਂਦੇ? ਕਿਉਂ
1: ਨਹੀਂ? ਸੌਂ ਨਹੀਂ ਖਾਈ।
0: ਰੋਟੀ ਖਾਧੀ ਆ?
1: ਰੋਟੀ ਖਾ ਲਈ।
0: ਤੇ ਹਾਂ, ਫਿਰ ਤਗੜੇ ਹੋ ਕੇ ਗੱਲ ਕਰੋ ਨਾ।
1: ਹਾਂਜੀ ਹਾਂਜੀ
0: ਹਾਂਜੀ। ਕੀ ਹਾਲ ਚਾਲ ਨੇ?
1: ਠੀਕ ਠਾਕ
0: ਠੀਕ ਠਾਕ। ਵਧੀਆ ਨੀ?
1: ਵਧੀਆ ਵਧੀਆ
0: ਵਧੀਆ। ਬਸ ਚੜ੍ਹਦੀ ਕਲਾ ਨੀ?
1: ਚੜ੍ਹਦੀ ਕਲਾ ਵੀ ਆ।
0: ਚੜ੍ਹਦੀ ਕਲਾ ਇੱਕ ਬਹੁਤ ਵਧੀਆ ਹੈ।
1: ਹਾਂਜੀ।
0: ਚਲੋ ਸੰਦੀਪ ਜੀ, ਗਾਣਾ ਦੱਸੋ ਕਿਹੜਾ ਸੁਣੋਗੇ?
1: ਗਾਣਾ ਅਮਰਿੰਦਰ ਗਿੱਲ ਦਾ।
0: ਅਸੀਂ ਵੀ ਤੁਹਾਨੂੰ ਇਹ ਕਹਿਣਾ ਕਿ ਸਾਨੂੰ ਵੀ ਅਮਰਿੰਦਰ ਗਿੱਲ ਹੋਣਾ ਦਾ ਗਾਣਾ ਸੁਣਾਓ। ਅੱਜ ਅਸੀਂ ਤੁਹਾਨੂੰ ਫਰਮਾਇਸ਼ ਕਰ ਰਹੇ ਹਾਂ।
1: ਗਾਣਾ ਪੈਣਾ?
0: ਹਾਂਜੀ, ਗਾਣਾ ਪੈਣਾ ਹੈ, ਗਾਣਾ ਹੀ ਪੈਣਾ ਹੈ। ਨੋ ਆਪਸ਼ਨ,
1: ਗਾਣੇ ਤੋਂ ਬਿਨਾਂ ਨਹੀਂ ਚੱਲੇਗਾ।
0: ਨਹੀਂ, ਏਦਾਂ ਨਹੀਂ ਚੱਲੇਗਾ।
1: ਠੀਕ ਹੈ, ਕੋਸ਼ਿਸ਼ ਕਰਦੇ।
0: ਕਰੋ ਜੀ, ਕਰੋ, ਕਰ ਲਓ, ਕਰ ਲਓ, ਗਲਾ ਸਾਫ ਕਰ ਲਓ।
1: ਸੋਚਾਂ ਵਿੱਚ ਤੂੰ, ਖਾਬਾਂ ਵਿੱਚ ਤੂੰ,
0: ਓਏ ਹੋਏ,
1: ਪੜ੍ਹਨ ਜਾਂ ਬੈਠਾ ਮੈਂ ਕਿਤਾਬਾਂ ਵਿੱਚ ਤੂੰ,
0: ਓਏ ਹੋਏ। ਅੱਗੇ ਵੈਰੀਆਂ ਤੇ ਮਿੱਤਰ ਪਿਆਰਿਆਂ ਚ ਤੂੰ,
1: ਹੁਣ ਮੈਨੂੰ ਦਿਸਦੀ ਏ ਸਾਰਿਆਂ ਚ ਤੂੰ।
0: ਓਏ ਹੋਏ ਹੋਏ, ਵਾਹ ਜੀ ਵਾਹ, ਵਾਹ ਜੀ ਵਾਹ ਜੀ ਵਾਹ। ਇਹ ਵੈਸੇ ਗਾਣਾ ਤੁਸੀਂ ਕਿਹਦੇ ਲਈ ਗਾਇਆ ਹੋਣੇ ਵੀ ਤੁਹਾਨੂੰ ਦੱਸੋ? ਕੌਣ ਤੁਹਾਨੂੰ ਸਾਰਿਆਂ ਚ ਵਿਖਣ ਦਿਆ ਹੈ?
1: ਸਾਰਿਆਂ ਤੇ ਹੁਣ ਵਾਈਫ ਹੀ ਦਿਸਦੀ ਹੈ।
0: ਵਾਈਫ ਦਿਸਦੀ ਹੈ?
1: ਹਾਂਜੀ ਹਾਂਜੀ,
0: ਵਾਈਫ ਲੱਗ ਗਈ ਹੋਣੀ, ਤਾਂ ਇਹ ਮਿੱਠੀਆਂ ਮਿੱਠੀਆਂ ਗੱਲਾਂ ਹੁੰਦੀਆਂ ਨੇ, ਹੈਨਾ?
1: ਇੰਨਾ
0: ਸੋਹਣਾ ਗਾ ਦਿੱਤਾ ਸੀਗਾ ਤੁਸੀਂ।
1: ਜੇ ਤੇਰੀ ਆਖੇ ਜੁਕੀ ਜੁਕੀ, ਜੇ ਤੇਰਾ ਚਿਹਰਾ ਖਿਲਾ ਖਿਲਾ, ਬੜੀ ਕਿਸਮਤ ਵਾਲਾ ਹੈ ਉਹ ਪਿਆਰ ਤੇਰਾ ਜਿਸੇ ਬਿਲਾ।
0: ਵਾਹ ਜੀ ਵਾਹ ਜੀ ਵਾਹ, ਬੜਾ ਵਧੀਆ ਲੱਗਾ ਤੁਹਾਡੇ ਗਾਣੇ ਸੁਣ ਕੇ, ਤੁਹਾਡਾ ਗੱਲਬਾਤ ਕਰਕੇ ਸੰਦੀਪ ਜੀ। ਅਤੇ ਹੁਣ ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਾਂਗੇ, ਤੁਸੀਂ ਸਾਡੀ ਫਰਮਾਇਸ਼ ਪੂਰੀ ਕੀਤੀ ਨਾ, ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ। ਸ਼ੁਕਰੀਆ ਜੀ, ਸ਼ੁਕਰੀਆ। ਸੋ ਸੰਦੀਪ ਜੀ ਨੇ ਸਾਨੂੰ ਇੱਕ ਦੇ ਬਦਲੇ ਦੋ ਗਾਣੇ ਸੁਣਾ ਦਿੱਤੇ, ਹਿੰਦੀ ਅਤੇ ਪੰਜਾਬੀ, ਅਤੇ ਸਾਡਾ ਦਿਲ ਨਾ ਬਹੁਤ ਹੀ ਖੁਸ਼ ਕਰ ਦਿੱਤਾ। ਅਤੇ ਇਸੇ ਹੀ ਜਿਹੜੀ ਮਹਿਫਿਲ ਸਜੀ ਹੋਈ ਹੈ, ਗਾਣੇ ਅਸੀਂ ਤੁਹਾਨੂੰ ਸੁਣਾ ਰਹੇ ਹਾਂ, ਤੁਸੀਂ ਸਾਨੂੰ ਸੁਣਾ ਰਹੇ ਹੋ, ਅਤੇ ਇਸੇ ਮਹਿਫਿਲ ਦੇ ਵਿੱਚ ਜਿਹੜੇ ਅਜੇ ਵੀ ਲਿਸਨਰਸ ਸ਼ਰਮਾ ਰਹੇ ਨੇ ਕਿ ਫੋਨ ਕਰੀਏ ਨਾ ਕਰੀਏ, ਬਾਈ ਫੋਨ ਛੇਤੀ ਛੇਤੀ ਕਰ ਲਓ, ਕਿਉਂਕਿ ਕਾਲਰਸ ਦੇ ਭਰ ਭਰ ਕੇ ਫੋਨ ਆਉਂਦੇ ਪਏ ਨੇ, ਅਤੇ ਸਾਰੇ ਆਪਣੇ ਥੋੜ੍ਹੇ ਸੁਰ ਜਿਹੜੇ ਹੈਗੇ ਨਾ ਸੈੱਟ ਕਰ ਲਓ, ਰਿਆਜ਼ ਕਰ ਲਓ, ਕਿਉਂਕਿ ਅੱਜ ਜਿਹੜਾ ਪ੍ਰੋਗਰਾਮ ਹੈ ਨਾ ਬਹੁਤ ਮਜ਼ਾ ਆਉਣ ਵਾਲਾ ਹੈ। ਅਸੀਂ ਤੁਹਾਡੀ ਫਰਮਾਇਸ਼ੀ ਜਿਹੜੇ ਗਾਣੇ ਆ ਤੁਹਾਡੀ ਤੋਂ ਹੀ ਫਰਮਾਇਸ਼ ਕਰਕੇ ਸੁਣਨ ਲੱਗੇ ਹਾਂ। ਨੰਬਰ ਦੱਸ ਦਿੰਦੀ ਹਾਂ, ਸਾਡਾ ਕੀ ਹੈ? ਸਾਡਾ ਨੰਬਰ ਹੈਗਾ ਜੀ 0181 2342174, 01812342174। ਅਤੇ ਤੁਹਾਨੂੰ ਸੁਣਾਉਣ ਜਾ ਰਹੀ ਅਮਰਿੰਦਰ ਗਿੱਲ ਹੋਰਾਂ ਦੀ ਆਵਾਜ਼ ਵਿੱਚ ਗਾਣਾ ਸੋਚਾਂ ਵਿੱਚ ਤੂੰ, ਖਾਬਾਂ ਵਿੱਚ ਤੂੰ।

0: ਅਮਰਿੰਦਰ ਗਿੱਲ ਹੋਣਾ ਦਾ ਇਹ ਗਾਣਾ ਅਸੀਂ ਇੰਨਾ ਜ਼ਿਆਦਾ ਸੁਣਿਆ ਹੈ ਨਾ ਕਿ ਤੁਸੀਂ ਸੱਚ ਜਾਣਿਓ, ਮੈਂ ਜਦੋਂ ਇਹ ਗਾਣਾ ਸੁਣਦੀ ਪਈ ਸੀ ਨਾਲ ਨਾਲ ਗਾ ਵੀ ਰਹੀ ਸੀ। ਅਤੇ ਅਸੀਂ ਜਿਹੜਾ ਪ੍ਰੋਗਰਾਮ ਉਹਦੀ ਖੂਬਸੂਰਤੀ ਇਹੀ ਹੈ ਕਿ ਅਸੀਂ ਜਿਹੜੇ ਪ੍ਰੋਗਰਾਮ ਜਿਹੜੇ ਸੀ ਗਾਣੇ ਬਹੁਤ ਸਾਰੇ ਆਪਾਂ ਸੁਣਦੇ ਰਹਿੰਦੇ ਹਾਂ ਆਪਣੇ ਲਿਸ ਸਿੰਗਰਸ ਦੇ, ਅੱਜ ਅਸੀਂ ਆਪਣੇ ਲਿਸਨਰਸ ਤੋਂ ਵੀ ਸੁਣਦੇ ਹਾਂ। ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ ਅਤੇ ਆਹ ਉਹਨਾਂ ਤੋਂ ਗਾਣਾ ਸੁਣਦੇ ਹਾਂ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਰਵਿੰਦਰ ਸਿੰਘ ਰੂਪਰਾਏ, ਪਿੰਡ ਗਾਜੀਪੁਰ, ਜਲੰਧਰ ਤੋਂ ਬੋਲਾਂਗੇ।
0: ਹਰਵਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ, ਥੈਂਕ ਯੂ।
0: ਕੀ ਹਾਲ ਚਾਲ ਨੇ ਜੀ?
1: ਹਾਂਜੀ, ਬਹੁਤ ਸੋਹਣਾ, ਬਹੁਤ ਸੋਹਣਾ ਪ੍ਰੋਗਰਾਮ। ਹਾਂ ਜੀ, ਬਹੁਤ ਵਧੀਆ ਹੈ ਜੀ,
0: ਬਹੁਤ ਵਧੀਆ ਹੀ ਚਾਹੀਦਾ ਹੈ ਜੀ,
1: ਬਹੁਤ ਵਧੀਆ ਜੀ।
0: ਹਰਵਿੰਦਰ ਜੀ, ਕੀ ਕਰੀ ਜਾਂਦੇ ਹੋ?
1: ਤੁਸੀਂ ਸੁਣਾਓ ਆਪਣਾ ਜੀ।
0: ਅਸੀਂ ਵੀ ਵਧੀਆ ਜੀ।
1: ਹੈਲੋ,
0: ਹੈਲੋ
1: ਮੈਡਮ ਜੀ, ਤੁਹਾਡੀ ਫੋਨ 'ਚ ਆਵਾਜ਼ ਨਹੀਂ ਆ ਰਹੀ ਤੁਹਾਡੀ।
0: ਹੈਲੋ, ਆਵਾਜ਼ ਆ ਰਹੀ ਹੈ ਜੀ? ਹੈਲੋ, ਹੈਲੋ, ਮੈਨੂੰ ਲੱਗਦਾ ਹੈ ਕਿ ਹਰਵਿੰਦਰ ਜੀ ਦਾ ਨਾ ਗਾਣਾ ਸੁਣਾਉਣ ਦਾ ਮਨ ਨਹੀਂ ਸੀਗਾ, ਜਾਂ ਕੋਈ ਤਕਨੀਕੀ ਮੁਸ਼ਕਿਲ ਹੋ ਗਈ ਹੈ ਜਿਹਦੇ ਕਰਕੇ ਉਹਨਾਂ ਦੀ ਆਵਾਜ਼ ਨਹੀਂ ਆ ਰਹੀ। ਹੈਲੋ, ਮੈਨੂੰ ਲੱਗਦਾ ਹੈ ਕਿ ਕੋਈ ਤਕਨੀਕੀ ਮੁਸ਼ਕਿਲ ਕਰਕੇ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ, ਪਰ ਚਲੋ ਕੋਈ ਗੱਲ ਨਹੀਂ, ਪ੍ਰੋਗਰਾਮ ਇੱਦਾਂ ਹੀ ਜਾਰੀ ਰਹੇਗਾ। ਅਤੇ ਉਹਨਾਂ ਨੇ ਜਿਹੜੀ ਗਾਣੇ ਦੀ ਫਰਮਾਇਸ਼ ਕੀਤੀ ਸੀਗੀ ਰਣਜੀਤ ਬਾਵਾ ਹੋਰਾਂ ਦਾ ਗਾਣਾ ਘੁੰਗਰੂ, ਉਹ ਵੀ ਅਸੀਂ ਉਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਅਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਆਪਣੀ ਫਰਮਾਇਸ਼ੀ ਗਾਣੇ ਸੁਣ ਸਕਦੇ ਹੋ, ਅਤੇ ਸਾਨੂੰ ਵੀ ਤੁਹਾਨੂੰ ਗਾਣੇ ਅੱਜ ਸੁਣਾਉਣੇ ਪੈਣਗੇ। ਸਾਡਾ ਨੰਬਰ ਹੈਗਾ ਹੈ ਜੀ 0181 2342 1174 0181 2342 1174।

0: ਤੇਰਾ ਪਿੰਡ ਦੱਸ ਜਾ, ਨੀ ਕਿਹੜਾ ਤੇਰਾ ਪਿੰਡ ਦੱਸ ਜਾ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਜ ਰੀਆ ਦੇ ਨਾਲ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੰਜੋਏ ਕਰ ਰਹੇ ਹਾਂ ਬਹੁਤ ਸਾਰੇ ਗਾਣੇ, ਆਪਣੇ ਜਿਹੜੇ ਪੰਜਾਬੀ ਸਿੰਗਰਸ ਹੈਗੇ ਉਹਨਾਂ ਦੇ ਉੱਤੇ ਅਸੀਂ ਸੁਣਦੇ ਰਹਿੰਦੇ ਹਾਂ। ਅੱਜ ਅਸੀਂ ਆਪਣੀ ਕਾਲਰਸ ਦੀ ਆਵਾਜ਼ 'ਚ ਗਾਣੇ ਸੁਣ ਰਹੇ ਹਾਂ, ਅਤੇ ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ, ਆਹ ਉਹਨਾਂ ਤੋਂ ਅੱਜ ਆਪਾਂ ਗਾਣਾ ਸੁਣਦੇ ਹਾਂ, ਉਹਨਾਂ ਨਾਲ ਹਾਸਾ ਮਜ਼ਾਕ ਕਰਦੇ ਹਾਂ ਅਤੇ ਉਹਨਾਂ ਦੇ ਕਿੱਸੇ ਕਹਾਣੀਆਂ ਸੁਣਦੇ ਹਾਂ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਜਗਸੀਰ ਸਿੰਘ ਗਿੱਲ, ਪਿੰਡ ਜਗਤਪੁਰ ਜੱਟਾਂ ਸਰਾਂ ਤੋਂ ਬੋਲ ਰਿਹਾ।
0: ਵਾਹ ਜੀ ਵਾਹ, ਜਗਸੀਰ ਸਿੰਘ ਗਿੱਲ, ਪਿੰਡ ਕਿਹੜਾ ਦੱਸਿਆ ਤੁਸੀਂ?
1: ਜਗਤਪੁਰ ਜੱਟਾਂ।
0: ਜਗਤਪੁਰ ਜੱਗਾ
1: ਜੱਟਾਂ।
0: ਵਾਹ ਜੀ ਵਾਹ, ਮਤਲਬ ਸਾਰੇ ਜਿਹੜੇ ਨਾਮ ਨੇ ਜੇ ਤੋਂ ਹੀ ਸ਼ੁਰੂ ਹੋ ਰਹੇ ਨੇ, ਘਰਦਿਆਂ ਨੇ ਸੋਚ ਸਮਝ ਕੇ ਹੀ ਨਾਂ ਰੱਖਿਆ ਫਿਰ ਤੁਹਾਡਾ, ਕਿ ਬੱਚਾ ਕੱਲ ਨੂੰ ਜੇ ਗਵਾਚ ਵੀ ਜਾਂਦਾ ਹੈ ਤੇ ਕੋਈ ਨਾ ਕੋਈ ਪਿੰਡ 'ਚ ਵਾਪਸ ਕਰ ਆਊਗਾ, ਕਿਉਂਕਿ ਪਿੰਡ ਦੇ ਨਾਮ ਦੇ ਨਾਲ ਹੀ ਹੈ ਨਾ।
1: ਮੈਂ ਮੈਦਾਂ ਨਾ ਫਿਰੋ ਕਹਿੰਦੇ ਜੇ ਜੇ ਤੇ ਤੁਰੇ ਜਾਓ।
0: ਹਾਂ, ਕਿ ਪਿੰਡ ਦੇ ਨਾਮ ਦੇ ਵਰਗਾ ਹੀ ਤੇ ਬੱਚੇ ਦਾ ਨਾਂ ਰੱਖ ਦਿੱਤਾ ਹੈ।
1: ਹਾਂਜੀ ਹਾਂਜੀ,
0: ਸੌਖਾ ਹੋਊਗਾ ਯਾਦ ਕਰਨਾ।
1: ਸਹੀ ਗੱਲ ਆ ਮੈਮ।
0: ਜਗਸੀਰ ਜੀ, ਕੀ ਹਾਲ ਚਾਲ ਨੇ?
1: ਮੈਮ ਤੁਹਾਡੇ ਨਾਲ ਗੱਲ ਹੋ ਰਹੀ ਆ, ਹੋਰ ਵਧੀਆ ਹੋ ਗਈ।
0: ਹੋਰ ਵਧੀਆ ਹੋ ਗਈ, ਪਹਿਲੇ ਕਿੱਦਾਂ ਦੇ ਸੀਗੇ?
1: ਪਹਿਲੋਂ ਥੋੜੇ ਜਿਹਾ ਡਾਊਨ ਸੀਗੇ।
0: ਪਹਿਲੇ ਡਾਊਨ ਕਦੋਂ ਸੀਗੇ?
1: ਹਾਂਜੀ,
0: ਪਹਿਲੇ ਡਾਊਨ
1: ਕਿਉਂ? ਕਾਲ ਨਹੀਂ ਲੱਗ ਰਹੀ ਸੀ।
0: ਅੱਛਾ ਜੀ,
1: ਹਾਂਜੀ ਹਾਂਜੀ,
0: ਠੀਕ ਹੈ ਜੀ, ਠੀਕ ਹੈ, ਕੋਈ ਗੱਲ ਨਹੀਂ। ਹੁਣ ਕਿੱਦਾਂ, ਹੁਣ ਕਾਲ ਲੱਗੀ, ਹੁਣ ਕਿੱਦਾਂ ਨੇ ਹਾਲ ਚਾਲ?
1: ਹੁਣ ਤਾਂ ਮੈਮ ਬਾਗੋ ਬਾਗ ਹੋ ਗਿਆ ਫਿਰ।
0: ਹੁਣ ਤੁਸੀਂ ਸਾਡੇ ਹਾਲ ਵੀ ਬਾਗੋ ਬਾਗ ਕਰ ਦਿਓ, ਸਾਨੂੰ ਗਾਣਾ ਸੁਣਾ ਦਿਓ ਕੋਈ।
1: ਮੈਮ ਮੈਂ ਸੁਣਾਉਣ ਲੱਗਾ ਇੱਕ ਛੋਟਾ ਜਿਹਾ ਸੌਂਗ।
0: ਬਿਲਕੁਲ ਬਿਲਕੁਲ।
1: ਦਿਨ ਡੁੱਬ ਜਾਂਦਾ ਏ ਜਿਸ ਵੇਲੇ।
0: ਹੈਲੋ ਹੈਲੋ ਹੈਲੋ ਹੈਲੋ ਹੈਲੋ, ਮੈਨੂੰ ਲੱਗਦਾ ਕਿ ਕਿਸੇ ਤਕਨੀਕੀ ਮੁਸ਼ਕਿਲ ਕਰਕੇ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ, ਬਟ ਕੋਈ ਗੱਲ ਨਹੀਂ। ਅਸੀਂ ਉਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਕਿ ਸਤਿੰਦਰ ਸਰਤਾਜ ਉਹਨਾਂ ਦਾ ਗਾਣਾ ਉਹਨਾਂ ਨੇ ਸੁਣਨਾ, ਸੋ ਉਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ। ਅਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਆਪਣੇ ਗਾਣੇ ਸਾਨੂੰ ਸੁਣਾ ਸਕਦੇ ਹੋ ਸਾਡੇ ਨੰਬਰ 'ਤੇ, ਜੋ ਕਿ ਹੈਗਾ ਜੀ 0181-23-174। ਫਿਲਹਾਲ ਉਹਨਾਂ ਦੀ ਜਿਹੜੀ ਫਰਮਾਇਸ਼ ਹੈ ਅਸੀਂ ਜ਼ਰੂਰ ਪੂਰੀ ਕਰਾਂਗੇ। ਸਤਿੰਦਰ ਸਰਤਾਜ ਉਹਨਾਂ ਦੀ ਆਵਾਜ਼ ਵਿੱਚ ਗੀਤ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਇਹੀ ਕਰ ਰਹੇ ਹਾਂ, ਗੱਲਾਂ ਬਾਤਾਂ ਘੱਟ ਕਰ ਰਹੇ ਹਾਂ, ਸਗੋਂ ਗੀਤਾਂ ਦੀ ਜਿਹੜੀ ਲੜੀ ਹੈ ਉਹ ਲੱਗੀ ਹੋਈ ਹੈ। ਗਾਣੇ ਅਸੀਂ ਜਿਹੜੇ ਅਕਸਰ ਸਾਡੇ ਜਿਹੜੇ ਕਾਲਰ ਸਾਨੂੰ ਫੋਨ ਕਰਕੇ ਕਹਿੰਦੇ ਨੇ ਕਿ ਭਾਈ ਸਾਨੂੰ ਅਸੀਂ ਗਾਣਾ ਸੁਣਨਾ ਹੈ, ਸਾਡੀ ਫਰਮਾਇਸ਼ ਹੈ, ਸਾਡੀ ਫਰਮਾਇਸ਼ ਪੂਰੀ ਕੀਤੀ ਜਾਵੇ। ਅੱਜ ਅਸੀਂ ਆਪਣੇ ਕਾਲਰਸ ਨੂੰ ਕਹਿ ਰਹੇ ਹਾਂ ਕਿ ਭਾਈ ਸਾਡੀ ਵੀ ਸੇਮ ਫਰਮਾਇਸ਼ ਹੈ ਕਿ ਤੁਸੀਂ ਵੀ ਆਪਣੀ ਆਵਾਜ਼ ਦੇ ਵਿੱਚ ਭਾਵੇਂ ਇੱਕ ਦੋ ਲਾਈਨਾਂ ਹੀ ਸੁਣਾ ਦਿਉ ਪਰ ਉਸ ਗਾਣੇ ਦੀਆਂ ਜ਼ਰੂਰ ਸੁਣਾਓ। ਸੋ ਤੁਸੀਂ ਆਪਣੀ ਜਿਹੜੀ ਇਹ ਗਾਣੇ ਦੀ ਫਰਮਾਇਸ਼ ਹੈ ਪੂਰੀ ਕਰ ਸਕਦੇ ਹੋ ਅਤੇ ਸਾਡੇ ਵੀ ਗਾਣੇ ਦੀ ਫਰਮਾਇਸ਼ ਪੂਰੀ ਕਰ ਸਕਦੇ ਹੋ ਇਸ ਨੰਬਰ ਦੇ ਰਾਹੀਂ। ਸਾਡਾ ਨੰਬਰ ਹੈਗਾ ਜੀ 0181 88 1031 28 103074। ਰਣਜੀਤ ਬਾਵਾ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰਾ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਅਤੇ ਉਡੀਕ ਕਰ ਰਹੀ ਹਾਂ ਤੁਹਾਡੇ ਕਾਲਸ ਦੀ।

0: ਸਾਡੀ ਉਹਨਾਂ ਨਾਲ ਗੱਲ ਕਰਾਈ, ਉਹ ਮੈਨੂੰ ਥੋੜਾ ਜਿਹਾ ਸ਼ਰਮਾਉਂਦਾ।
1: ਚਲ ਕੋਈ ਗੱਲ ਨਹੀਂ, ਪਰ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗਾਣਾ, ਤੁਹਾਡੀਆਂ ਗੱਲਾਂ ਸੁਣ ਕੇ, ਤੁਹਾਡੇ ਤੋਂ ਗਾਣਾ ਸੁਣ ਕੇ ਵੀ ਬਹੁਤ ਵਧੀਆ ਲੱਗਾ ਜੀ।
0: ਹਾਂਜੀ ਹਾਂਜੀ,
1: ਹੁਣ ਅਸੀਂ ਵੀ ਤੁਹਾਡੀ ਫਰਮਾਇਸ਼ ਜਿਹੜੀ ਤੁਸੀਂ ਕੀਤੀ ਅਸੀਂ ਪੂਰੀ ਕਰ ਦਿੰਦੇ ਹਾਂ।
0: ਸ਼ੁਕਰੀਆ ਮੈਡਮ, ਸ਼ੁਕਰੀਆ,
1: ਸ਼ੁਕਰੀਆ ਜੀ ਫੋਨ ਕਰਨ ਦੇ ਲਈ।
0: ਇੱਦਾਂ ਦੇ ਪ੍ਰੋਗਰਾਮ ਲੈ ਕੇ ਆਇਆ ਕਰੋ, ਮਜ਼ਾ ਆਉਂਦਾ ਮੈਡਮ।
1: ਸਾਨੂੰ ਵੀ ਬਹੁਤ ਮਜ਼ਾ ਆਇਆ ਜੀ।
0: ਸ਼ੁਕਰੀਆ ਜੀ, ਸ਼ੁਕਰੀਆ,
1: ਸ਼ੁਕਰੀਆ ਜੀ,
2: ਸ਼ੁਕਰੀਆ ਮੈਡਮ ਜੀ,
1: ਸ਼ੁਕਰੀਆ ਜੀ। ਸੋ ਬਹੁਤ ਹੀ ਵਧੀਆ ਲੱਗਾ ਸਤੀਸ਼ ਜੀ ਉਹਨਾਂ ਨਾਲ ਗੱਲਬਾਤ ਕਰਕੇ, ਅਤੇ ਮੈਂ ਅਜੇ ਵੀ ਨਹੀਂ ਸਮਝ ਪਾਈ ਕਿ ਉਹ ਸਤੀਸ਼ ਜੀ ਆਪ ਹੀ ਆਪਣੀ ਵਾਈਫ ਦੀ ਆਵਾਜ਼ ਕੱਢ ਰਹੇ ਸੀ, ਉਹਨਾਂ ਦੀ ਵਾਈਫ ਹੀ ਸੀਗੀ, ਪਰ ਚਲੋ ਕੋਈ ਗੱਲ ਨਹੀਂ, ਉਹ ਜਿਹੜਾ ਮਸਲਾ ਹੈ ਉਹ ਬਾਅਦ ਦਾ ਮਸਲਾ ਹੈ, ਮੈਂ ਬਾਅਦ 'ਚ ਸੁਲਝਾਉਂਗੀ। ਫਿਲਹਾਲ ਉਹਨਾਂ ਨੇ ਜਿਹੜੇ ਗਾਣੇ ਦੀ ਫਰਮਾਇਸ਼ ਕੀਤੀ ਹੈ, ਇੱਕ ਚੀਜ਼ ਮੰਗਦੇ ਹੈ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਹੋਰਾਂ ਦੀ ਆਵਾਜ਼ ਵਿੱਚ, ਉਹ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।
3: ਚੀਜ਼ ਮੰਗਦੇ ਹੈ
4: ਕਿਆ?

0: ਅੱਜ ਅਸੀਂ ਵੀ ਆਪਣੇ ਲਿਸਨਰਸ ਤੋਂ ਕਾਲਰਸ ਤੋਂ ਇੱਕ ਹੀ ਚੀਜ਼ ਕਹਿ ਰਹੇ ਹਾਂ ਕਿ ਭਾਈ ਸਾਨੂੰ ਤੁਸੀਂ ਆਪਣੀ ਆਵਾਜ਼ ਦੇ ਵਿੱਚ ਕੋਈ ਗਾਣਾ ਸੁਣਾ ਦਿਓ, ਅਤੇ ਜੇ ਤੁਸੀਂ ਉਹੀ ਗਾਣਾ ਸੁਣਾ ਦਿਓ ਜੇ ਤੁਸੀਂ ਫਰਮਾਇਸ਼ ਕਰ ਰਹੇ ਹੋ ਤਾਂ ਉਸ ਤੋਂ ਵਧੀਆ ਤਾਂ ਗੱਲ ਕੋਈ ਹੋ ਹੀ ਨਹੀਂ ਸਕਦੀ। ਤਾਂ ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ, ਆਓ ਉਹਨਾਂ ਤੋਂ ਗਾਣਾ ਸੁਣਦੇ ਹਾਂ। ਹੈਲੋ,
1: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਚਰਨਜੀਤ ਸਿੰਘ ਚੰਨਾ, ਆਨੰਦ ਨਗਰ ਨੀਅਰ ਮਕਸੂਦਾ, ਜਲੰਧਰ ਤੋਂ ਬੋਲ ਰਿਹਾ ਜੀ।
0: ਚਰਨਜੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਜੀ।
0: ਕੀ ਕਰੀ ਜਾਂਦੇ ਹੋ?
1: ਬਾਜੀ ਬੈਠੇ ਸੀ ਜੀ।
0: ਬੈਠੇ ਹੋ, ਖੜੇ ਹੋ ਜੋ, ਚਾਹ ਪੀ ਲਈ? ਚਾਹ ਚੂ ਪੀ ਲਈ?
1: ਹਾਂਜੀ ਹਾਂਜੀ।
0: ਕਿਹੜੀ ਚਾਹ ਪੀਤੀ? ਇਧਰ ਕਾਲੀ ਲਾਚੀ ਵਾਲੀ? ਲਾਚੀ ਵਾਲੀ ਆਪ ਬਣਾਈ ਆ, ਤੁਹਾਡੀ ਮਿਸਿਸ ਨੇ ਬਣਾਈ? ਅੱਛਾ ਜੀ, ਲੌਂਗ ਤੇ ਲਾਚੀ ਵਾਲੀ?
1: ਹਾਂਜੀ,
0: ਮੈਨੂੰ ਗਾਣਾ ਯਾਦ ਆ ਗਿਆ ਲੌਂਗ ਲਾਚੀ ਤੋਂ ਇੱਕ।
1: ਹਾਂਜੀ,
0: ਤੁਹਾਨੂੰ ਯਾਦ ਆ ਗਿਆ?
1: ਹਾਂਜੀ,
0: ਫਿਰ ਸੁਣਾ ਦੋ ਸਾਨੂੰ, ਉਹੀ ਗਾਣਾ ਸੁਣਾਓ ਅੱਜ।
1: ਨਹੀਂ, ਮੈਂ ਆਪਣਾ ਜਿਹੜਾ ਗਾਣਾ ਪੁੱਛੂਗਾ ਨਾ ਤੁਹਾਨੂੰ।
0: ਹਾਂਜੀ ਹਾਂਜੀ ਹਾਂਜੀ ਹਾਂਜੀ,
1: ਉਸ ਗਾਣੇ ਦੀਆਂ ਦੋ ਲਾਈਨਾਂ ਸੁਣਾਉਂਗਾ।
0: ਚਲੋ, ਜਿਵੇਂ ਤੁਹਾਡਾ ਜੀ ਕਰੇ।
1: ਹਾਂਜੀ,
0: ਦੱਸੋ ਕਿਹੜਾ ਗਾਣਾ ਸੁਣੋਗੇ?
1: ਗਾਣਾ ਹੈਗਾ ਜੀ, ਤੇਰੀਆਂ ਮੁਹੱਬਤਾਂ ਨੇ ਮਾਰ ਛੱਡਿਆ ਦੱਸ ਕੀ ਕਰਾਂ।
0: ਹਾਏ ਹਾਏ।
1: ਹਾਂਜੀ, ਇਹ ਨਰਿੰਦਰ ਬੀਬਾ ਨੇ ਬੋਲਿਆ ਜੀ।
0: ਹਾਂਜੀ,
1: ਤੇ ਸਾਡੇ ਤੇ ਬਿਲਕੁਲ ਢੁਕਵਾਂ ਜੀ।
0: ਤੁਹਾਡੇ ਤੇ ਕਿਵੇਂ ਢੁਕਵਾਂ ਹੁਣ, ਸਾਨੂੰ ਇਹ ਦੱਸੋ ਪਹਿਲੇ ਤੇ।
1: ਦੇਖੋ ਜੀ, ਮੁਹੱਬਤ ਇੱਕ ਬਹੁਤ ਵੱਡੀ ਚੀਜ਼ ਆ ਜੀ। ਇਹ ਜਿਹਨੂੰ ਹੋ ਜਾਂਦੀ ਆ ਉਹਦਾ ਤੇ ਪੁੱਛੋ ਹੀ ਨਾ ਜੀ ਕੀ ਹਾਲ ਹੁੰਦਾ ਫਿਰ।
0: ਅੱਛਾ ਜੀ, ਤੁਹਾਨੂੰ ਹੋਈ ਹੈ?
1: ਹੋ ਜਾਂਦੀ ਆ ਜੀ ਕਦੀ ਕਦੀ।
0: ਹੋ ਜਾਂਦੀ ਹੈ ਦਾ ਕੀ ਮਤਲਬ ਹੁੰਦਾ ਹੈ? ਜਾਂ ਤੇ ਹੁੰਦੀ ਹੈ ਜਾਂ ਤੇ ਨਹੀਂ ਹੁੰਦੀ, ਕਦੇ ਕਦੇ ਵਾਲਾ ਕਿਹੜਾ ਹਿਸਾਬ ਹੈ ਜੀ?
1: ਇੱਦਾਂ ਹੀ ਆ ਜੀ।
0: ਏਦਾਂ ਕਿੱਦਾਂ ਹੈ ਜੀ? ਜਾਂ ਤੇ ਹੁੰਦੀ ਹੈ ਜਾਂ ਤੇ ਨਹੀਂ ਹੁੰਦੀ, ਇਹ ਕਦੇ ਕਦੇ ਵਾਲੇ ਕਿਹੜਾ ਹਿਸਾਬ ਹੈ?
1: ਜਦੋਂ ਕੁਛ ਟਾਈਮ ਹੁੰਦਾ ਜੀ।
0: ਅੱਛਾ ਜੀ, ਹੈਲੋ।
1: ਗਾਣਾ ਮੇਰਾ ਇਹੀ ਲਾਉਣਾ ਜੀ, ਤੁਸੀਂ
0: ਇਹੀ ਲਾਵਾਂਗੇ ਜਿਵੇਂ ਤੁਸੀਂ ਕਿਹਾ।

0: ਲਾਵਾਂਗੇ, ਪਰ ਲਾਵਾਂਗੇ ਉਦੋਂ ਜਦੋਂ ਤੁਸੀਂ ਖੁਦ ਸੁਣਾਓਗੇ ਸਾਨੂੰ।
1: ਅੱਛਾ ਜੀ, ਸੁਣੋ ਫਿਰ ਦੋ ਕੁ ਲਾਈਨਾਂ ਜੀ।
0: ਸੁਣਾਓ ਜੀ ਦੋ ਕੁ ਲਾਈਨਾਂ।
1: ਵੈਸੇ ਤੇ ਮੇਰੀ ਆਵਾਜ਼ ਜਿਹੜੀ ਆ ਉਹ ਇੰਨੀ ਵਧੀਆ ਨਹੀਂ ਗਈ, ਲੇਕਿਨ ਮੈਂ ਫਿਰ ਵੀ ਕੋਸ਼ਿਸ਼ ਕਰਦਾ।
0: ਅਸੀਂ ਤੇ ਕੁਛ ਨਹੀਂ ਕਿਹਾ, ਵੇਖੋ ਤੁਸੀਂ ਆਪ ਹੀ ਕਹਿ ਰਹੇ ਹੋ, ਅਸੀਂ ਨਹੀਂ ਕੁਛ ਕਿਹਾ।
1: ਤੇਰੀਆਂ
0: ਓਏ ਹੋਏ
1: ਤੇਰੀਆਂ ਮੁਹੱਬਤਾਂ ਨੇ ਮਾਰ ਸਿੱਟਿਆ, ਦੱਸ ਕੀ ਕਰਾਂ ਇਸ਼ਕੇ ਨੇ ਸਾਜੀ ਵਿੱਚ ਪਾ ਕੇ ਛੱਟਿਆ, ਦੱਸ ਕੀ ਕਰਾਂ ਜਦ ਵੀ ਬੁਲਾਈਏ ਹੱਸ ਕੇ ਨੀ ਬੋਲਦੀ, ਦਿਲ ਵਾਲੀ ਕੁੰਡੀ ਨੀ ਤੂੰ ਕਿਉਂ ਨੀ ਖੋਲਦੀ, ਸਾਡੇ ਨਾਲ ਸਦਾ ਰੱਖੇ ਮੂੰਹ ਵੱਟਿਆ, ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸਿੱਟਿਆ,
0: ਦੱਸ ਕੀ ਕਰਾਂ। ਵਾਹ ਜੀ ਵਾਹ ਜੀ ਵਾਹ, ਬਹੁਤ ਮਜ਼ਾ ਆਇਆ ਤੁਹਾਡੇ ਤੋਂ ਗਾਣਾ ਸੁਣ ਕੇ। ਤੇ ਤੁਹਾਨੂੰ ਨਾ ਇੱਕ ਛੋਟੀ ਜਿਹੀ ਸਲਾਹ ਦੇਵਾਂ ਚਰਨਜੀਤ ਜੀ,
1: ਹਾਂਜੀ,
0: ਚਾਹ ਦੇ ਵਿੱਚ ਨਾ ਅਗਲੀ ਵਾਰੀ ਸ਼ਹਿਦ ਪਾ ਲਿਓ।
1: ਹਾਂਜੀ, ਉਹ ਗਲਾ ਥੋੜਾ ਜਿਹਾ ਸਾਫ ਹੋ ਗਿਆ।
0: ਹਾਂ
1: ਹਾਂਜੀ,
0: ਚਲੋ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਹੁਣ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰ ਦਈਏ।
1: ਹਾਂਜੀ ਕਰ ਦਿਓ ਜੀ,
0: ਇੱਕ
1: ਮੈਨੂੰ ਵੀ ਬਹੁਤ ਮਜ਼ਾ ਆਇਆ ਜੀ।
0: ਅੱਛਾ ਜੀ,
1: ਮੇਰੀ ਵੀ ਕੋਸ਼ਿਸ਼ ਇਹ ਸੀ ਕਿ ਤੁਹਾਡੇ ਨਾਲ ਗੱਲ ਕਰਾਂ।
0: ਅੱਛਾ ਜੀ,
1: ਲੇਕਿਨ ਪਰਮਾਤਮਾ ਨੇ ਕਰਵਾ ਹੀ ਦਿੱਤੀ ਹੈ ਜੀ ਗੱਲ।
0: ਪਰਮਾਤਮਾ ਵੇਖੋ, ਕਰਨ ਕਰਾਉਣ ਵਾਲਾ ਪਰਮਾਤਮਾ ਹੈ।
1: ਹਾਂਜੀ,
0: ਪਰ ਚਰਨਜੀਤ ਜੀ ਇਹ ਗੱਲ ਦੱਸੋ, ਇਹ ਤੁਸੀਂ ਗਾਣਾ ਕਿਹਨੂੰ ਡੈਡੀਕੇਟ ਕਰ ਰਹੇ ਹੋ?
1: ਇਹ ਮੈਂ ਆਪਣੀ ਮੈਡਮ ਨੂੰ ਕਰ ਰਿਹਾ ਜੀ।
0: ਆਪਣੀ ਮੈਡਮ ਨੂੰ ਕਰ ਰਹੇ ਹੋ, ਜਿਹੜੇ ਚਾਹ ਬਣਾ ਕੇ ਦਿੰਦੇ ਤੁਹਾਨੂੰ?
1: ਉਹ ਨਾ ਜੀ, ਇੱਕ ਹਫਤਾ ਹੋ ਗਿਆ ਐਡਮਿਟ ਸੀ ਹਸਪੀਟਲ ਤੋਂ, ਤੇ ਉਹ ਅੱਜ ਛੁੱਟੀ ਮਿਲੀ ਆ ਉਹਨਾਂ ਨੂੰ, ਤੇ ਉਹਨਾਂ ਨੂੰ ਫਿਰ ਮੈਂ ਆਖਿਆ ਗਾਣਾ ਆ ਕੇ ਤੇ ਖੁਸ਼ ਕਰ ਦਿੱਤਾ।
0: ਵਾਹ ਜੀ ਵਾਹ ਜੀ ਵਾਹ, ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਅਸੀਂ ਉਮੀਦ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਜਲਦ ਤੋਂ ਜਲਦ ਤੰਦਰੁਸਤ ਬਣਾਵੇ।
1: ਥੈਂਕ ਯੂ ਜੀ,
0: ਸ਼ੁਕਰੀਆ ਜੀ, ਸ਼ੁਕਰੀਆ,
1: ਸ਼ੁਕਰੀਆ ਜੀ ਤੁਹਾਡਾ ਵੀ, ਬਹੁਤ
0: ਬਹੁਤ ਬਹੁਤ ਸ਼ੁਕਰੀਆ। ਸੋ ਚਰਨਜੀਤ ਹੋਰਾਂ ਨੇ ਸਾਨੂੰ ਬਹੁਤ ਹੀ ਵਧੀਆ ਗਾਣਾ ਸੁਣਾਇਆ ਹੈ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟੇ ਆ, ਦੱਸ ਕੀ ਕਰਾਂ। ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਫਰਮਾਇਸ਼ ਪੂਰੀ ਕਰੀਏ। ਸੋ ਅਸੀਂ ਆਪਣਾ ਫਰਜ਼ ਪੂਰਾ ਕਰਨ ਲੱਗੇ ਹਾਂ, ਅਤੇ ਤੁਸੀਂ ਆਪਣਾ ਫਰਜ਼ ਪੂਰਾ ਕਰੋ, ਸਾਨੂੰ ਨੰਬਰ 'ਤੇ ਕਾਲ ਕਰੋ। ਸਾਡਾ ਨੰਬਰ ਹੈਗਾ ਜੀ 0181 288 1213 0781 2812 0

0: ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਚਾਰਜ ਰੀਆ ਦੇ ਨਾਲ, ਅਤੇ ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਰੀਆ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ,
1: ਮੈਂ ਰਾਮ ਰਵਾਜ ਸ਼ਰਮਾ ਜੀ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਰਾਮ ਲਭਾਇਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਮੈਡਮ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ।
0: ਕੀ ਹਾਲ ਚਾਲ ਨੇ? ਮੈਂ ਕਿਹਾ ਜੀ
1: ਬਹੁਤ ਵਧੀਆ ਜੀ, ਆਖਰੀ ਡੱਬਾ ਫੜ ਲਿਆ ਮੈਂ।
0: ਬਿਲਕੁਲ ਜੀ, ਬਿਲਕੁਲ। ਰਾਮ ਲਭਾਇਆ ਜੀ, ਸਮਾਂ ਜਿਹੜਾ ਹੈਗਾ ਨਾ, ਬੜਾ ਹੀ ਥੋੜਾ ਰਹਿ ਗਿਆ, ਤੇ ਗਾਣੇ ਦੀ ਫਰਮਾਇਸ਼ ਕਰ ਦਿਓ ਤੇ ਨਾਲ ਗਾਣਾ ਸੁਣਾ ਵੀ ਦਿਓ।
1: ਤਸਵੀਰਾਂ ਗਾਣਾ ਸੁਣਾ ਦੇ ਜੀ, ਮੈਂ ਤੁਹਾਨੂੰ ਸੁਣਾ ਦਿੰਦਾ ਜੀ, ਗਾਣਾ ਵੀ ਸੁਣਾਉਂਦਾ ਜੀ।
0: ਜੀ ਜ਼ਰੂਰ।
1: ਮੋੜ ਦਿੱਤਾ ਦਿਲ, ਤਸਵੀਰਾਂ ਮੋੜ ਦਿੱਤੀਆਂ,
0: ਵਾਹ ਜੀ ਵਾਹ।
1: ਕਾਗਜ਼ਾਂ ਤੇ ਲੱਗੀਆਂ ਲਕੀਰਾਂ ਮੋੜ ਦਿੱਤੀਆਂ, ਬੁੱਲਾਂ ਸਾਡਿਆਂ ਦੇ ਹੱਥ ਮੋੜ

0: ਸਾਡਾ ਤੇਰੇ ਤੋਂ ਸਵਾ।
1: ਵਾਹ ਜੀ ਵਾਹ ਜੀ ਵਾਹ, ਰਾਮ ਲਭਾਇਆ ਜੀ, ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਪਰ ਜਿਹੜਾ ਸਮਾਂ
0: ਮੈਂ ਵੀ
1: ਹੈਗਾ ਨਾ,
0: ਹੁਣ ਟਾਈਮ ਥੋੜਾ ਨੀ, ਤੁਹਾਨੂੰ ਹੋਰ ਵੀ ਸਲਾਮ ਨੇ।
1: ਕੋਈ ਗੱਲ ਨੀ ਜੀ, ਅਗਲੀ ਵਾਰੀ ਸਹੀ, ਅਗਲੀ ਵਾਰੀ ਸਹੀ।
0: ਠੀਕ ਹੈ ਜੀ, ਠੀਕ ਹੈ,
1: ਠੀਕ ਹੈ
0: ਜੀ,
1: ਜੀ ਸ਼ੁਕਰੀਆ ਜੀ ਫੋਨ ਕਰਨ ਦੇ ਲਈ, ਸ਼ੁਕਰੀਆ ਜੀ, ਸ਼ੁਕਰੀਆ,
0: ਬਹੁਤ ਬਹੁਤ ਧੰਨਵਾਦ,
1: ਧੰਨਵਾਦ ਜੀ, ਧੰਨਵਾਦ। ਸੋ ਫਟਾਫਟ ਅਸੀਂ ਰਾਮ ਲਭਾਇਆ ਸ਼ਰਮਾ ਹੋਣਾ ਜੀ ਦੀ ਜਿਹੜੀ ਫਰਮਾਇਸ਼ ਹੈ ਪੂਰੀ ਕਰ ਦਿੰਦੇ ਹਾਂ। ਗਾਣਾ ਸੁਣਾਉਣ ਨੂੰ ਸੁਣਾਉਣ ਜਾ ਰਹੇ ਹਾਂ ਸਰਦੂਲ ਸਿੰਘ ਸਿਕੰਦਰ ਹੋਣਾ ਦੀ ਆਵਾਜ਼ ਵਿੱਚ, ਤਸਵੀਰਾਂ।

FM ਬੈਂਡ 102.7 ਮੈਗਾਹਰਟਜ਼ ਹੈ, ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਯੁਵਾ ਸਾਥੀ ਆਪਣਾ ਪ੍ਰੋਗਰਾਮ ਸੁਣਨਗੇ ਯੁਵਾਨੀ ਆਰਜੇ ਰਿਤਿਕਾ ਅਤੇ ਆਰਜੇ ਪ੍ਰੀਤੀ ਦੇ ਨਾਲ।

0: ਸੋਹਾਂ ਜੀ, ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ, ਨਮਸਕਾਰ, ਅੱਦਾਬ, ਮਿਹਰਬਾਨ, ਕਦਰਦਾਨ, 102.7 ਮੈਗਾਹਰਟਜ਼ ਤੇ ਕਰ ਦਿਓ ਤੁਹਾਡਾ ਸਵਾਗਤ ਦੋਸਤੋ। ਮੈਂ ਤੁਹਾਡੀ ਦੋਸਤ ਆਰਜੇ ਰਿਤਿਕਾ
1: ਤੇ ਮੈਂ ਆਰਜੇ ਪ੍ਰੀਤੀ,
0: ਤੇ ਅਸੀਂ ਦੋਨੋਂ ਲੈ ਕੇ ਹਾਜ਼ਰ ਹੋ ਗਏ ਹਾਂ ਤੁਹਾਡਾ ਫੇਵਰੇਟ ਪ੍ਰੋਗਰਾਮ ਯੁਵਾਣੀ। ਤੇ ਅੱਜ ਦਾ ਪ੍ਰੋਗਰਾਮ ਨਾ ਬਹੁਤ ਖਾਸ ਹੋਣ ਵਾਲਾ, ਕਿਉਂ ਪ੍ਰੀਤੀ?
1: ਅੱਜ ਦਾ ਪ੍ਰੋਗਰਾਮ ਸੰਡੇ ਦਾ ਪ੍ਰੋਗਰਾਮ, ਗੱਲ ਹੀ ਰਿਤਿਕਾ ਇੱਦਾਂ ਦੀ ਹੈ ਕਿ ਗਾਉਂਦਾ ਪੰਜਾਬ, ਜਦੋਂ ਲਿਸਨਰਸ ਦੀ ਫਰਮਾਇਸ਼ਾਂ ਪੂਰੀਆਂ ਹੁੰਦੀਆਂ ਹੈ ਨਾ ਪੰਜਾਬੀ ਗੀਤਾਂ ਦੀਆਂ,
0: ਜੀ
1: ਬਸ ਮਜ਼ਾ ਹੀ ਆ ਜਾਂਦਾ।
0: ਬਿਲਕੁਲ ਬਿਲਕੁਲ ਪ੍ਰੀਤੀ, ਤੇ ਇਸ ਦੇ ਨਾਲ ਹੀ ਗਾਉਂਦਾ ਪੰਜਾਬ ਦੀ ਤਾਂ ਅਸੀਂ ਗੱਲ ਕਰ ਹੀ ਲਈ ਹੈ, ਬਟ ਉਸ ਤੋਂ ਪਹਿਲਾਂ ਅਸੀਂ ਕਿਹੜਾ ਸੈਗਮੈਂਟ ਦੱਸਾਂਗੇ ਉਹ ਵੀ ਦੱਸ ਦਿੰਦੇ ਹਾਂ। ਤੇ ਦੋਸਤੋ, ਅੱਜ ਦਾ ਪਹਿਲਾ ਸੈਗਮੈਂਟ ਹੋਏਗਾ ਜੀ ਵਰਡ ਐਕਸਪ੍ਰੈਸ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਰਡ ਐਕਸਪ੍ਰੈਸ ਦੀ ਟ੍ਰੇਨ ਜਦੋਂ ਆਪਣੀ ਪਟਰੀ 'ਤੇ ਵਾਪਸ ਆਉਂਦੀ ਹੈ ਤਾਂ ਹਰ ਵਾਰ ਇੱਕ ਨਵਾਂ ਵਰਡ ਤੁਹਾਡੇ ਲਈ ਲੈ ਕੇ ਆਉਂਦੀ ਹੈ, ਤੇ ਅਸੀਂ ਵੀ ਅੱਜ ਇੱਕ ਬਹੁਤ ਅੱਛਾ ਵਰਡ ਤੁਹਾਡੇ ਲਈ ਲੈ ਕੇ ਆਏ ਹਾਂ। ਤੁਹਾਨੂੰ ਨਵਾਂ ਸਲੈਂਗ, ਨਵਾਂ ਵਰਡ ਅਸੀਂ ਦੱਸਾਂਗੇ ਜੋ ਕਿ ਜੈਨਸਸ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੈ ਨਾ, ਅੱਜ ਕੱਲ੍ਹ ਦੇ ਟ੍ਰੈਂਡ 'ਚ ਚੱਲ ਰਿਹਾ।
1: ਰਿਤਿਕਾ, ਵਰਡ 'ਤੇ ਆਪਾਂ ਜ਼ਰੂਰ ਦੱਸਾਂਗੇ, ਲੇਕਿਨ ਉਸ ਤੋਂ ਬਾਅਦ ਜਿਹੜੀ ਇੱਕ ਚੰਗੀ ਚੀਜ਼ ਜਿਹੜੀ ਹੈ ਨਾ ਸਿਖਾਈ ਜਾਂਦੀ ਹੈ
0: ਜੀ
1: ਹਰ ਘਰ ਦੇ ਵਿੱਚ, ਉਹ ਵੀ ਗੱਲ ਕਰਾਂਗੇ। ਤਹਿਜ਼ੀਬ ਜਿਹੜਾ ਸਾਡਾ ਅਗਲਾ ਸੈਗਮੈਂਟ ਹੋਏਗਾ, ਤੇ ਇੱਕ ਵਧੀਆ ਹਾਈਜੀਨ ਵਾਲੀ ਜਿਹੜੀ ਤਹਿਜ਼ੀਬ ਹੈ ਅੱਜ ਹੋਏਗੀ।
0: ਤੇ ਬਿਲਕੁਲ, ਤੇ ਉਸ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਨਾ ਜਦੋਂ ਘੜੀ ਦੀਆਂ ਸੂਈਆਂ ਘੁੰਮਦੀਆਂ ਨੇ ਤਾਂ ਉਸ ਵੇਲੇ ਦੀ ਉਡੀਕ ਹੁੰਦੀ ਹੈ ਕਿ ਕਦੋਂ ਅਸੀਂ ਤੁਹਾਡੀ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਨੂੰ ਸਟਾਰਟ ਕਰੀਏ ਤੇ ਤੁਹਾਡੇ ਗੀਤਾਂ ਦੀ ਫਰਮਾਇਸ਼ਾਂ ਨੂੰ ਪੂਰੀਆਂ ਕਰੀਏ। ਜੀ ਹਾਂ, ਉਹੀ ਪ੍ਰੋਗਰਾਮ ਅਸੀਂ ਲੈ ਕੇ ਹਾਜ਼ਰ ਹੋ ਜਾਵਾਂਗੇ। ਪਰ ਜਿਵੇਂ ਕਿ ਪ੍ਰੀਤ ਨੇ ਦੱਸਿਆ ਕਿ ਕੁਝ ਸਿਖਾਉਣਾ ਵੀ ਜ਼ਰੂਰੀ ਹੈ, ਇਸ ਦੇ ਨਾਲ ਜਿਹੜਾ ਯੁਵਾਣੀ ਪ੍ਰੋਗਰਾਮ ਹੋਏਗਾ ਉਹ ਇਨਫੋਰਮੇਸ਼ਨ ਵੀ ਦਏਗਾ ਤੇ ਐਂਟਰਟੇਨਮੈਂਟ ਵੀ। ਤੇ ਪਹਿਲਾਂ ਗੱਲ ਕਰ ਲਈਏ ਕਿ ਅੱਜ ਖਾਸ ਕੀ ਹੈ ਪ੍ਰੀਤ।

0: ਅੱਜ ਖਾਸ, ਬਹੁਤ ਖਾਸ ਦਿਨ ਹੈ, ਬਰਥ ਐਨੀਵਰਸਰੀ ਅੱਜ, ਬਹੁਤ ਹੀ ਖਾਸ ਜਿਹੜੇ ਆਪਣੇ ਹੈਗੇ ਸ਼ਖਸੀਅਤ ਸਾਡੇ ਨਾਲ।
1: ਜੀ ਦੋਸਤੋ, ਅੱਜ ਹੈ ਜੀ ਬਰਿੰਦਰ ਨਾਥ ਸਰਕਾਰ ਯਾਨੀ ਕਿ BN ਸਰਕਾਰ ਜੀ ਦੀ ਬਰਥ ਐਨੀਵਰਸਰੀ। ਦੋਸਤੋ, ਇਹ ਭਾਰਤੀ ਸਿਨੇਮਾ ਦੇ ਮਹਾਨ ਫਿਲਮ ਨਿਰਮਾਤਾ ਯਾਨੀ ਕਿ ਡਾਇਰੈਕਟਰ ਨੇ ਅਤੇ ਕੋਲਕਾਤਾ ਦੇ ਇੱਕ ਇਤਿਹਾਸਿਕ ਨਿਊ ਥੀਏਟਰ ਸਟੂਡੀਓ ਦੇ ਸੰਸਥਾਪਕ ਵੀ ਨੇ। ਲੰਡਨ ਤੋਂ ਇਹਨਾਂ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਫਿਲਮ ਦੇ ਜਗਤ ਦੇ ਵਿੱਚ ਜਿਹੜਾ ਹੈ ਕਦਮ ਰੱਖਿਆ ਅਤੇ 1931 ਵਿੱਚ ਨਿਊ ਥੀਏਟਰਸ ਦੀ ਸਥਾਪਨਾ ਕੀਤੀ।
0: ਅਤੇ ਰਿਤਿਕਾ, ਇਹਨਾਂ ਦੀ ਖਾਸ ਗੱਲ ਇਹ ਸੀਗੀ ਕਿ ਇਹਨਾਂ ਨੇ ਨਾ 1970 ਅਤੇ 72 ਦੇ ਵਿੱਚ ਅਵਾਰਡ, ਨੈਸ਼ਨਲ ਅਵਾਰਡ, ਦਾਦਾ ਸਾਹਿਬ ਫਾਲਕੇ ਅਵਾਰਡ ਵੀ ਵਿਨਰ ਸੀ। ਅਤੇ ਇਹਨਾਂ ਦੇ ਨਾ ਮਤਲਬ ਫਿਲਮਾਂ, ਓ ਮਾਈ ਗੋਡ, 1932 ਦੇ ਫਿਲਮ ਜ਼ਿੰਦਗੀ ਅਤੇ ਗੱਲ ਕਰੀਏ ਨਾਤੇ ਦੀ, ਦੈਟ ਇਜ਼ ਓਵਰਆਲ ਮਤਲਬ ਇੰਨੀ ਵਧੀਆ ਫਿਲਮ ਸੀ ਨਾ ਪੁਨਰ ਜਨਮ।
1: ਬਿਲਕੁਲ,
0: ਮਤਲਬ ਮੇਰੀ ਆਪਣੀ ਪਰਸਨਲ, ਪੁਰਾਣੀ ਫਿਲਮਾਂ ਇੱਦਾਂ ਦੀ ਹੈ ਕਿ ਆਪਣੀ ਪਰਸਨਲ ਫਿਲਮ ਹੈ ਮੇਰੀ ਪੁਨਰ ਜਨਮ, ਮੈਂ ਬੜੀ ਇੰਜੋਏ ਕੀਤੀ ਹੈ।
1: ਬਿਲਕੁਲ। ਅਤੇ ਪ੍ਰੀਤੀ, ਜਿੱਦਾਂ ਕਿ ਤੁਸੀਂ ਦੱਸਿਆ ਤਾਂ ਇੱਥੋਂ ਪਤਾ ਲੱਗਦਾ ਕਿ ਤੁਹਾਡਾ ਟੇਸਟ ਜਿਹੜਾ ਉਹ ਪੁਰਾਣੇ ਬੋਲੀਵੁੱਡ ਦੇ ਵੱਲ ਬਹੁਤ ਅੱਛਾ ਹੈ, ਅਤੇ ਇਵੇਂ ਹੀ ਮੈਨੂੰ ਲੱਗਦਾ ਜਿਹੜੇ ਸਾਡੇ ਜੈਨਜ਼ਸ ਨੇ ਉਹਨਾਂ ਨੂੰ ਵੀ ਨੀਡ ਹੈ ਕਿ ਉਹ ਕਿਤੇ ਨਾ ਕਿਤੇ ਪੁਰਾਣੀਆਂ ਫਿਲਮਾਂ ਨੂੰ ਦੇਖਣ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡਾ ਪੁਰਾਣਾ ਬੋਲੀਵੁੱਡ ਵੀ ਜਿਹੜਾ ਹੈ ਉਹ ਕਿੰਨਾ ਜ਼ਿਆਦਾ ਰਿਚ ਰਿਹਾ ਹੈ। ਅਤੇ ਦੋਸਤੋ, ਜਿਵੇਂ ਕਿ ਪ੍ਰੀਤੀ ਨੇ ਦੱਸਿਆ ਕਿ ਉਹਨਾਂ ਨੇ ਦਾਦਾ ਸਾਹਿਬ ਫਾਲਕੇ ਅਵਾਰਡ ਜਿੱਤਿਆ, ਬਿਲਕੁਲ ਸਹੀ ਗੱਲ ਹੈ, 1970 ਵਿੱਚ ਉਹਨਾਂ ਨੇ ਅਵਾਰਡ ਜਿੱਤਿਆ ਸੀ। ਬਟ ਪ੍ਰੀਤੀ, ਉਸ ਤੋਂ ਇਲਾਵਾ ਵੀ ਉਹਨਾਂ ਨੇ ਇੱਕ ਅਵਾਰਡ ਜਿੱਤਿਆ ਸੀ ਜੋ ਕਿ 1972 ਦੇ ਵਿੱਚ ਸੀ, ਉਹ ਸੀ ਪਦਮ ਭੂਸ਼ਣ। ਅਤੇ ਇਹ ਸਾਰੇ ਸਰਵਉੱਚ ਇਨਾਮਾਂ ਵਿੱਚੋਂ ਇੱਕ ਸੀਗਾ ਜੋ ਉਹਨਾਂ ਨੇ ਹਾਸਲ ਕੀਤਾ। ਅਤੇ ਅਜਿਹੇ ਕਲਾਕਾਰ ਨੂੰ ਯਾਦ ਕਰਨਾ ਸਾਡੇ ਲਈ ਬੜੇ ਮਾਣ ਦੀ ਗੱਲ ਹੈ, ਅਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਅਤੇ ਅੱਗੇ ਤੁਹਾਨੂੰ ਕੁਝ ਹੋਰ ਖਾਸ ਵੀ ਦੱਸਾਂਗੇ, ਪਰ ਪਹਿਲਾਂ ਲੈਣੇ ਇੱਕ ਮਿਊਜ਼ੀਕਲ ਬ੍ਰੇਕ।

0: ਉੱਤੇ ਜਿਹੜੇ ਮਤਲਬ ਕੇਸ ਹੁੰਦੇ ਸੀਗੇ ਉਹ ਬਹੁਤ ਉਲਝੇ ਹੋਏ ਹੁੰਦੇ ਸੀਗੇ, ਜਿਹੜੇ ਕੇਸ ਚੱਲਦੇ ਸੀਗੇ ਪੁਲਿਸ ਦੇ ਵਿੱਚ ਜਾਂ ਫਿਰ ਹੋਰ ਜਗ੍ਹਾਵਾਂ ਦੇ ਉੱਪਰ, ਅਤੇ ਉੱਥੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਇਹ ਟੈਕਨੀਕ ਸੀਗੀ ਨਾ DNA ਫਿੰਗਰ ਪ੍ਰਿੰਟਿੰਗ, ਇਸ ਦੇ ਨਾਲ ਮੈਚਿੰਗ ਹੋ ਜਾਂਦੀ ਸੀਗੀ ਕਿਤੇ ਨਾ ਕਿਤੇ, ਉਹਨਾਂ ਨੂੰ ਪਤਾ ਲੱਗ ਜਾਂਦਾ ਸੀਗਾ ਕਿ ਕੇਸ ਕਿਵੇਂ ਉਸਦੀ ਸੋਲਿਊਸ਼ਨ ਜਿਹੜਾ ਉਹਦਾ ਲੱਭਿਆ ਜਾ ਸਕਦਾ।
1: ਅਤੇ ਇੱਕ ਸੈਂਟਰ ਵੀ ਉਹਨਾਂ ਨੇ ਬਣਾਇਆ ਸੀਗਾ DNA ਫਿੰਗਰ ਪ੍ਰਿੰਟਿੰਗ ਦੇ ਲਈ, ਕਿ ਜੇ ਵੀ ਕੋਈ ਇਸ਼ੂ, ਜਦੋਂ ਵੀ ਕੋਈ ਇਸ਼ੂ ਕ੍ਰੀਏਟ ਹੁੰਦਾ ਜਾਂ ਇੱਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ, ਜਦੋਂ ਲੋੜ ਹੋਵੇ ਉਦੋਂ ਜਿਹੜੀ ਹੈ CDFD ਇੱਕ ਸਥਾਪਨਾ ਕੀਤੀ ਸੀ ਉਹਨਾਂ ਨੇ, ਹਿੰਦੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ ਹੈ। ਮਤਲਬ ਬੇਸਿਕਲੀ ਗੱਲ ਇਹ ਹੈ ਕਿ ਜਦੋਂ ਆਪਾਂ ਸਟਾਰਟਅਪ ਕਰਦੇ ਹਾਂ ਨਾ, ਗੱਲ ਇੱਥੇ ਆਉਂਦੀ ਹੈ ਕਿ ਹਰ ਇੱਕ ਪਰਸਨ ਜਿਹੜਾ ਇੱਕ ਨਵਾਂ ਸਟਾਰਟਅਪ ਕਰ ਸਕਦਾ ਹੈ, ਬਟ ਦ ਥਿੰਗ ਇਜ਼ ਸਟਾਰਟ ਕਰਨਾ ਪੈਂਦਾ।
0: ਬਿਲਕੁਲ, ਪਹਿਲ ਤਾਂ ਕਰਨੀ ਪੈਂਦੀ ਹੈ।
1: ਮੋਸਟਲੀ ਕੀ ਹੁੰਦਾ ਕਿ ਕਿਉਂਕਿ ਇਹ ਵੀ ਛੋਟੀ ਜਿਹੀ ਫੈਮਿਲੀ ਤੋਂ ਹੀ ਬਿਲੋਂਗ ਕਰਦੇ ਸੀ ਰਿਤਿਕਾ
0: ਜੀ, ਬਿਲਕੁਲ ਸਹੀ ਗੱਲ।
1: ਲੇਕਿਨ ਇਹਨਾਂ ਨੇ ਸਟਾਰਟ ਕੀਤਾ, ਜਦੋਂ ਸਟਾਰਟ ਕੀਤਾ ਅਤੇ ਇੱਕ ਮਤਲਬ ਡੇ ਬਾਏ ਡੇ ਸਟਾਰਟ ਕਰਨਾ ਇੱਕ ਇੱਦਾਂ ਦਾ ਹੈ ਕਿ ਤੁਸੀਂ ਜਦੋਂ ਕੰਮ ਸ਼ੁਰੂ ਕਰੋਗੇ ਨਾ, DNA ਫਿੰਗਰ ਪ੍ਰਿੰਟਿੰਗ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ।
0: ਬਿਲਕੁਲ ਬਿਲਕੁਲ। ਅਤੇ
1: ਇਹਨੂੰ ਸਟਾਰਟ ਕਰਨਾ ਵੀ ਉਸ ਟਾਈਮ ਦੇ ਵਿੱਚ ਕਿੰਨਾ ਮੁਸ਼ਕਿਲ ਹੋਇਆ ਹੋਊਗਾ ਉਹਨਾਂ ਦੇ ਲਈ।
0: ਬਟ ਫਿਰ ਵੀ ਕਹਿੰਦੇ ਨੇ ਨਾ, ਉਹਨਾਂ ਨੇ ਆਪਣੀ ਹਿੰਮਤ ਜਿਹੜੀ ਹੈ ਕਾਇਮ ਰੱਖੀ, ਉਹਨਾਂ ਨੇ ਆਪਣੇ ਘਰ ਤੋਂ ਪਹਿਲ ਕੀਤੀ, ਅਤੇ ਉਹਨਾਂ ਨੇ ਇੱਕ ਜਿਹੜੀ ਨਵੀਂ ਟੈਕਨੀਕ ਹੈ ਉਹ ਪੂਰੇ ਮਤਲਬ ਕਹਿ ਸਕਦੇ ਹਾਂ ਇੰਡੀਆ ਦੇ ਲਈ ਇੱਕ ਵੱਡਾ ਇਤਿਹਾਸ ਰਚ ਕੇ ਅੱਗੇ ਲਿਆਉਂਦਾ। ਇਸ ਦੇ ਨਾਲ ਨਾਲ ਤੁਹਾਨੂੰ ਪਤਾ ਉਸ ਟਾਈਮ 'ਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆਕਾਂਡ ਵਿੱਚ ਵੀ ਇਹ ਜਿਹੜਾ ਫਿੰਗਰ ਪ੍ਰਿੰਟਿੰਗ ਦਾ ਕੰਮ ਸੀਗਾ ਇਸਨੇ ਬਹੁਤ ਜ਼ਿਆਦਾ ਹੈਲਪ ਕੀਤੀ, ਤਾਂ ਕਹਿ ਸਕਦੇ ਹਾਂ ਇਹ ਜਿਹੜੀ ਟੈਕਨੀਕ ਸੀਗੀ ਕਾਫੀ ਹੈਲਪਫੁਲ ਸਿੱਧ ਹੋਈ। ਇਸ ਤੋਂ ਇਲਾਵਾ ਉਹ ਹੈਦਰਾਬਾਦ ਦੇ ਪ੍ਰਸਿੱਧ ਲੈਬ CCMB ਦੇ ਵੀ ਡਾਇਰੈਕਟਰ ਰਹੇ ਨੇ, ਅਤੇ ਉਹਨਾਂ ਨੂੰ 2004 ਵਿੱਚ ਪਦਮ ਸ਼੍ਰੀ ਵਰਗੇ ਸਨਮਾਨਾਂ ਦੇ ਨਾਲ ਨਿਵਾਜਿਆ ਗਿਆ ਸੀ।
1: ਅਤੇ ਇਹ ਗੱਲ ਹੈ ਕਿ ਸਾਇੰਸ ਦੇ ਖੇਤਰ ਦੇ ਵਿੱਚ ਨਾ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਰਿਤਿਕਾ, ਕਿ ਲਾਈਕ ਸਾਇੰਸ ਇਹੋ ਜਿਹੀ DNA ਫਿੰਗਰ ਪ੍ਰਿੰਟਿੰਗ ਹੋ ਗਿਆ, ਲਾਈਕ ਇੱਦਾਂ ਦੀ ਚੀਜ਼ਾਂ ਕ੍ਰੀਏਟ ਕਰਨਾ ਬਣਾਉਣਾ ਵੀ ਮਤਲਬ ਇੱਦਾਂ ਦਾ ਕੁਛ, ਅਤੇ ਇਹ ਵੀ ਬਹੁਤ ਮੁਸ਼ਕਿਲ ਕੰਮ ਹੈ।
0: ਬਿਲਕੁਲ ਬਿਲਕੁਲ, ਇਹ ਤਾਂ ਤੁਹਾਡੀ ਗੱਲ ਸਹੀ ਹੈ, ਅਤੇ ਇਸੇ ਕਰਕੇ ਅੱਜ ਅਜਿਹੀ ਮਹਾਨ ਸ਼ਖਸੀਅਤ ਨੂੰ ਅਸੀਂ ਯਾਦ ਕਰ ਰਹੇ ਹਾਂ।

0: ਸੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਯੁਵ ਬਾਣੀ ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਆਰਜੇ ਪ੍ਰੀਤੀ
1: ਤੇ ਆਰਜੇ ਰਿਤਿਕਾ ਦੇ ਨਾਲ।
0: ਤੇ ਰਿਤਿਕਾ, ਇੱਕ ਜਿਹੜੇ ਖਾਸ ਸੈਗਮੈਂਟ ਆਪਣੀ ਗੱਲ ਹੋਈ ਸੀ ਗਾਉਂਦਾ ਪੰਜਾਬ ਦੀ, ਹੁਣ ਤੁਸੀਂ ਸ਼ੁਰੂ ਕਰ ਸਕਦੇ ਹੋ ਆਪਣੀ ਫਰਮਾਇਸ਼ਾਂ ਭੇਜਣੀਆਂ। ਵੈਸੇ ਤਾਂ ਆਪਾਂ ਸਟਾਰਟਿੰਗ 'ਚ ਹੀ ਕਹਿ ਦਿੱਤਾ ਸੀਗਾ ਕਿ ਤੁਸੀਂ ਜਿਹੜੀ ਆ ਆਪਣੀ ਪੰਜਾਬੀ ਗੀਤਾਂ ਦੀ ਫਰਮਾਇਸ਼ਾਂ

0: ਹੈ ਫੇਸਬੁੱਕ ਮੈਸੇਂਜਰ 'ਤੇ ਸਾਡੇ ਕੋਲ ਭੇਜ ਸਕਦੇ ਹੋ ਤੁਸੀਂ ਕਰਨਾ ਆਕਾਸ਼ਵਾਣੀ ਜਲੰਧਰ ਸਰਚ ਕਰਨਾ ਹੈ ਅਤੇ ਆਪਣੀ ਫਰਮਾਇਸ਼ਾਂ ਛੇਤੀ ਛੇਤੀ ਸਾਨੂੰ ਭੇਜਣੀ ਹੈ ਕਿ ਤੁਹਾਡੀ ਫਰਮਾਇਸ਼ ਰਹਿਣੀ ਨਹੀਂ ਚਾਹੀਦੀ ਐਤਕੀ
1: ਬਿਲਕੁਲ ਦੋਸਤੋ, ਕਿਉਂਕਿ ਕਾਲਸ ਤਾਂ ਅਸੀਂ ਭਾਵੇਂ ਰੁਕ ਕੇ ਚੱਕਾਂਗੇ ਤੁਹਾਡੇ ਸਾਰਿਆਂ ਦੇ, ਬਟ ਫਿਰ ਵੀ ਤੁਸੀਂ ਮੈਸੇਂਜਰ ਦੇ ਉੱਤੇ ਸਾਨੂੰ ਜਲਦੀ ਜਲਦੀ ਮੈਸੇਜ ਕਰਕੇ ਆਪਣੀ ਫਰਮਾਇਸ਼ਾਂ ਪਹਿਲੇ ਐਡਵਾਂਸ ਭੇਜ ਸਕਦੇ ਹੋ ਅਤੇ ਸਾਨੂੰ ਵੀ ਵਧੀਆ ਵਧੀਆ ਗਾਣਿਆਂ ਦਾ ਪਤਾ ਲੱਗ ਜੂਗਾ, ਕਿਉਂ ਪ੍ਰੀਤੀ?
0: ਬਿਲਕੁਲ, ਕੁਛ ਨਵੇਂ ਨਵੇਂ ਗਾਣੇ ਤਾਂ ਆਪਾਂ ਵੀ ਸੁਣਨਾ ਪਸੰਦ ਕਰਾਂਗੇ।
1: ਬਿਲਕੁਲ, ਅਤੇ ਉਸ ਤੋਂ ਪਹਿਲਾਂ ਕਿਉਂ ਨਾ ਦੱਸ ਦਈਏ, ਹੁਣ ਵੇਲਾ ਹੋ ਗਿਆ ਜੀ ਵਰਡ ਐਕਸਪ੍ਰੈਸ ਦਾ। ਜੀ ਹਾਂ ਦੋਸਤੋ, ਅਤੇ ਵਰਡ ਐਕਸਪ੍ਰੈਸ ਦੇ ਵਿੱਚ ਅੱਜ ਦਾ ਜਿਹੜਾ ਵਰਡ ਹੈ ਉਹ ਹੈ ਜੀ ਦੈਲੂਲੂ।
0: ਦਿੱਲੀ ਦੀ ਲੂ?
1: ਦਿੱਲੀ ਦਿੱਲੀ ਦੀ ਲੂ ਨਹੀਂ, ਡੈਲੂਲੂ।
0: ਡੈਲੂਲੂ, ਇਹ ਕੀ ਮਤਲਬ ਹੋਇਆ? ਦਿੱਲੀ ਦੀ ਲੂ ਹੀ ਮਤਲਬ ਹੋਇਆ, ਗਰਮੀ ਬਹੁਤ ਪੈਂਦੀ ਨਾ ਦਿੱਲੀ 'ਚ।
1: ਕਿਆ ਬਾਤ ਹੈ, ਇਹ ਤਾਂ ਚਲੋ ਪ੍ਰੀਤੀ ਨੇ ਕਰ ਦਿੱਤਾ ਜੀ ਮਜ਼ਾਕ, ਅਤੇ ਚਲੋ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ, ਡੈਲੂਲੂ ਅੱਜ ਕੱਲ੍ਹ ਜਿਹੜਾ ਨਾ ਮੈਂ ਕਹਿੰਦੀ ਜੈਨਜ਼ ਦਾ ਸਭ ਤੋਂ ਜ਼ਿਆਦਾ ਟ੍ਰੈਂਡੀ ਅਤੇ ਫੇਵਰੇਟ ਸਲੈਂਗ ਬਣ ਗਿਆ ਹੋਇਆ, ਅਤੇ ਇਹ ਅੰਗਰੇਜ਼ੀ ਦੇ ਸ਼ਬਦ ਡੈਲੂਲੂਜ਼ਨਲ ਤੋਂ ਬਣਿਆ, ਜਿਸ ਦਾ ਮਤਲਬ ਹੁੰਦਾ ਹੈ ਜੀ ਭਰਮ, ਵਹਿਮ ਜਾਂ ਫਿਰ ਖਿਆਲੀ ਦੁਨੀਆ ਵਿੱਚ ਰਹਿਣਾ। ਇਸ ਦਾ ਪੂਰਾ ਮਤਲਬ ਜਿਹੜਾ ਉਹ ਇਹ ਹੈ ਕਿ ਜਿਵੇਂ ਕਿ ਕਈ ਵਾਰ ਅਸੀਂ ਕੀ ਸੋਚਦੇ ਹਾਂ, ਆਪਾਂ ਇਮੈਜੀਨੇਟਿਵ ਹੋ ਜਾਂਦੇ ਹਾਂ, ਬਹੁਤ ਜ਼ਿਆਦਾ ਅਨਰਿਅਲਿਸਟਿਕ ਚੀਜ਼ਾਂ ਨੂੰ ਜਿਹੜਾ ਇਮੈਜਿਨ ਕਰਨ ਲੱਗ ਪੈਂਦੇ ਹਾਂ, ਅਤੇ ਵਹਿਮੀ ਹੋ ਜਾਂਦੇ ਹਾਂ ਕਈ ਵਾਰ ਜਦੋਂ ਕੋਈ ਇਨਸਾਨ ਅਸਲੀਅਤ ਨੂੰ ਛੱਡ ਕੇ ਆਪਣੀ ਹੀ ਸੋਚਾਂ ਵਿੱਚ ਆਪਣੀ ਹੀ ਦੁਨੀਆ ਵਿੱਚ ਮਗਨ ਹੋਇਆ ਰਹਿੰਦਾ।
0: ਮਤਲਬ ਇਮੈਜਿਨ ਕਰੋ ਕਿ ਮੈਂ ਇੱਕ ਐਕਟਰ ਹਾਂ। ਓ ਮਾਈ ਗੋਡ,
1: ਕਿਆ ਬਾਤ ਹੈ! ਲਓ ਜੀ, ਹੁਣ ਤਾਂ ਪ੍ਰੀਤੀ ਲੱਗਦਾ ਇੱਥੇ ਬੈਠੀ ਖਿਆਲੀ ਦੁਨੀਆ 'ਚ ਪਹੁੰਚ ਗਈ ਹੈ।
0: ਸੋ ਇਹਨੂੰ ਹੀ ਡੈਲੂਲੂ ਕਹਿੰਦੇ ਨੇ ਕਿ ਜਿਹੜਾ ਅਨਰੀਅਲਿਸਟਿਕਲੀ ਥਿੰਕਿੰਗ ਰੱਖਦਾ ਹੈ, ਕਿ ਕੋਈ ਮਾਇੰਡ ਦੇ ਵਿੱਚ ਹੀ ਸੋਚੀ ਜਾਣਾ ਕਿ ਆਪਾਂ ਕੁਛ ਇੱਦਾਂ ਦਾ ਕਰ ਲਈਏ, ਆਪਾਂ ਕੁਛ ਇੱਦਾਂ ਦਾ ਬਣਨਾ ਹੈ, ਆਪਾਂ ਇੱਦਾਂ ਹੈ, ਬਟ ਉਹਨੂੰ ਰਿਐਲਿਟੀ ਜਦੋਂ ਮਤਲਬ ਫੇਸ ਕਰਨੀ ਪੈਂਦੀ ਹੈ ਨਾ, ਉਦੋਂ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਬਟ ਦ ਥਿੰਗ ਇਜ਼ ਕਿ ਜਦੋਂ ਤੁਸੀਂ ਕਿਸੇ ਨੂੰ ਕਹਿਣਾ ਹੈ ਕਿ ਉਹ ਆਪਣੀ ਹੀ ਦੁਨੀਆ ਦੇ ਵਿੱਚ ਮਗਨ ਰਹਿੰਦਾ, ਆਪਣੀ ਦੁਨੀਆ ਦੇ ਵਿੱਚ ਹੀ ਹੈ, ਉਹਨੂੰ ਇਹ ਨਹੀਂ ਕਹਿਣਾ ਆਪਣੀ ਦੁਨੀਆ 'ਚ ਮਗਨ, ਉਹਨੂੰ ਕਹਿਣਾ ਡੈਲੂਲੂ, ਦਿਸ ਪਰਸਨ ਇਜ਼ ਡੈਲੂਲੂ।
1: ਬਿਲਕੁਲ, ਅਤੇ ਤੁਹਾਨੂੰ ਪਤਾ ਅੱਜ ਕੱਲ੍ਹ ਇੰਟਰਨੈਟ 'ਤੇ ਇੱਕ ਲਾਈਨ ਵੀ ਬੜੀ ਫੇਮਸ ਹੋਈ ਸੀ ਇਸ ਦੇ ਨਾਲ ਹੀ ਰਿਲੇਟਡ ਜੀ, ਡੈਲੂਲੂ ਇਜ਼ ਸੈਲੂਲੂ ਟਾਈਪ ਕਰਕੇ, ਜਿਹਦਾ ਮਤਲਬ ਸੀਗਾ ਕਿ ਵਹਿਮੀ ਹੋਣਾ ਹੀ ਇੱਕ ਤਰ੍ਹਾਂ ਦਾ ਸੋਲਿਊਸ਼ਨ ਹੁੰਦਾ ਸਾਡੇ ਲਈ, ਕਿਉਂਕਿ ਜਦੋਂ ਅਸੀਂ ਡਾਊਟਸ ਰੱਖਦੇ ਹਾਂ ਉਹ ਸਾਨੂੰ ਉਸ ਚੀਜ਼ ਦੇ ਬਾਰੇ ਨਾ ਕੁਛ ਜਾਣਨ ਦੀ ਕਰਿਓਸਿਟੀ ਹੋ ਜਾਂਦੀ ਹੈ। ਪ੍ਰੀਤੀ,
0: ਮਤਲਬ ਕਰਿਓਸਿਟੀ ਦੀ ਗੱਲ ਕਰਾਂ ਤਾਂ ਮੈਂ ਵੀ ਹੁਣੇ ਗੱਲ ਕੀਤੀ ਹੈ।
1: ਬਿਲਕੁਲ,
0: ਮੈਂ ਇੱਕ ਐਕਟਰ ਹਾਂ। ਮਤਲਬ ਸਪਨੇ ਇਮੈਜੀਨੇਸ਼ਨ ਕਰਨਾ ਵਧੀਆ ਗੱਲ ਹੈ, ਕਿ ਤੁਸੀਂ ਇੱਕ ਡ੍ਰੀਮ ਰੱਖ ਰਹੇ ਹੋ, ਬਟ ਉਹਨੂੰ ਥੋੜ੍ਹਾ ਰਿਅਲਿਸਟਿਕਲੀ ਰੱਖਣਾ ਹੈ।
1: ਬਿਲਕੁਲ,
0: ਤੁਹਾਡੀ ਲਾਈਫ ਜਿਹੜੀ ਹੈ ਇਮੈਜੀਨੇਸ਼ਨ ਅਤੇ ਰਿਐਲਿਟੀ ਦੇ ਵਿੱਚ ਫਰਕ ਨਾ ਕਰੇ।
1: ਬਿਲਕੁਲ ਦੋਸਤੋ, ਅਤੇ ਸੋਚਣਾ ਵੀ ਹਮੇਸ਼ਾ ਪੋਜ਼ਿਟਿਵ ਹੈ, ਕਦੀ ਵੀ ਨੈਗੇਟਿਵ ਚੀਜ਼ ਨੂੰ ਲੈ ਕੇ ਨਹੀਂ ਸੋਚਣਾ, ਇਸ ਕਰਕੇ ਡੈਲੂਲੂ ਨੂੰ ਆਪਣੇ ਜਿਹੜੇ ਡੇਲੀ ਰੂਟੀਨ ਦੇ ਵਿੱਚ ਯੂਜ਼ ਕਰੋ, ਅਤੇ ਉਸ ਦੇ ਨਾਲ ਨਾਲ ਉਸਨੂੰ ਪੋਜ਼ਿਟਿਵਲੀ ਲੈ ਕੇ ਸੋਚੋ। ਅਤੇ ਹੁਣ ਸੁਣਦੇ ਹਾਂ ਡੈਲੂਲੂ ਨਾਲ ਰਿਲੇਟਿਡ ਇੱਕ ਪਿਆਰਾ ਜਿਹਾ ਗੀਤ।

0: ਤੁਸੀਂ ਸੁਣ ਰਹੇ ਹੋ ਐਫਐਮ ਬੈਂਡ 102.7 ਆਪਣੀ ਦੋਸਤ ਆਰਜੇ ਰਿਤਿਕਾ
1: ਤੇ ਆਰਜੇ ਪ੍ਰੀਤੀ ਨਾਲ।
0: ਤੇ ਦੋਸਤੋ ਵੇਲਾ ਹੋ ਗਿਆ ਅੱਜ ਦੇ ਦੂਜੇ ਸੈਗਮੈਂਟ ਦਾ। ਕਿਉਂ ਪ੍ਰੀਤੀ?
1: ਸੈਗਮੈਂਟ ਬਹੁਤ ਹੀ ਖਾਸ ਹੈ ਤੁਹਾਡੇ ਲਈ ਤੇ ਸਾਡੇ ਲਈ ਵੀ, ਕਿਉਂਕਿ ਜੇ ਐਟੀਕੇਟ ਸਾਡੇ ਲਈ ਜ਼ਰੂਰੀ ਹੈ, ਤਹਿਜ਼ੀਬ ਸਾਡੇ ਲਈ ਜ਼ਰੂਰੀ ਹੈ, ਤੁਹਾਡੇ ਲਈ ਵੀ ਓਨੀ ਹੀ ਜ਼ਰੂਰੀ ਹੈ, ਕਿਉਂਕਿ ਤਹਿਜ਼ੀਬ ਇਹੋ ਜਿਹੀ ਚੀਜ਼ ਹੈ ਜਿਹੜੀ ਹਰ ਬੰਦੇ ਨੂੰ ਉਹਦੀ ਪਰਸਨੈਲਿਟੀ ਦੇ ਨਾਲ ਡਿਪੈਕਟ ਕਰਦੀ ਹੈ।
0: ਬਿਲਕੁਲ ਦੋਸਤੋ, ਤੇ ਤੁਹਾਨੂੰ ਹਰ ਵਾਰ ਅਸੀਂ ਕੁਛ ਨਾ ਕੁਛ ਵਧੀਆ ਦੱਸਦੇ ਹਾਂ, ਕੋਈ ਨਾ ਕੋਈ ਸਿਵਿਕ ਸੈਂਸ ਦੇ ਨਾਲ ਰਿਲੇਟਡ ਗੱਲਾਂ ਦੱਸਦੇ ਹਾਂ, ਕੋਈ ਨਾ ਕੋਈ ਅੱਛੇ ਐਟੀਕੇਟਸ ਤੁਹਾਨੂੰ ਦੱਸਦੇ ਹਾਂ, ਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਹੋਰ ਅੱਛੀ ਗੱਲ। ਕਿਉਂ ਹੈ ਨਾ
1: ਅੱਛੀ? ਤੇ ਬਹੁਤ ਜ਼ਿਆਦਾ ਅੱਛੀ ਹੈ ਉਹ ਗੱਲ ਤੇ।
0: ਬਿਲਕੁਲ ਸਹੀ ਗੱਲ ਹੈ। ਤੇ ਦੋਸਤੋ, ਅੱਜ ਦੀ ਅਸੀਂ ਤੁਹਾਡੇ ਨਾਲ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਡੇਲੀ ਰੂਟੀਨ ਦੇ ਨਾਲ ਬਹੁਤ ਜ਼ਿਆਦਾ ਰਿਲੇਟਡ ਹੈ, ਜੋ ਕਿ ਚੰਗੀ ਹੈਬਿਟਸ ਨੂੰ ਸਿਖਾਉਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਵਾਸ਼ਰੂਮ ਐਟੀਕੇਟਸ ਦੇ ਬਾਰੇ, ਯਾਨੀ ਕਿ ਤੁਸੀਂ ਵਾਸ਼ਰੂਮ ਦੇ ਵਿੱਚ ਜਦੋਂ ਜਾਂਦੇ ਹੋ ਤਾਂ ਤੁਸੀਂ ਉੱਥੇ ਕੀ ਰੂਲ ਜਿਹੜੇ ਨੇ ਫੋਲੋ ਨਹੀਂ ਕਰਦੇ, ਕੀ ਰੂਲ ਤੁਸੀਂ ਫੋਲੋ ਕਰ ਸਕਦੇ ਹੋ।
1: ਉੱਥੇ ਦੇ ਰੂਲਸ ਜਿਹੜੇ ਆ ਬਹੁਤ ਸਿੰਪਲ ਹੈ, ਬਹੁਤ ਸੋਬਰ ਹੈ, ਅਤੇ ਸਮਝਣੇ ਜਿਹੜਾ ਬਹੁਤ ਈਜ਼ੀ ਹੈ। ਲੇਕਿਨ ਜੇ ਗੱਲ ਕਰਦੇ ਹਾਂ,
0: ਬਿਲਕੁਲ ਦੋਸਤੋ, ਜਿਵੇਂ ਕਿ ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਆਪਾਂ ਡੇਲੀ ਰੂਟੀਨ ਦੇ ਵਿੱਚ ਜਾਂਦੇ ਹਾਂ, ਅਤੇ ਇਹ ਕਿਤੇ ਨਾ ਕਿਤੇ ਸਾਨੂੰ ਐਟੀਕੇਟਸ, ਮੈਨਰ, ਸਭ ਤੋਂ ਸਾਰੀ ਚੀਜ਼ਾਂ ਇੱਥੇ ਤੁਹਾਨੂੰ ਪਤਾ ਲੱਗਣੀਆਂ ਚਾਹੀਦੀਆਂ, ਕਿਉਂਕਿ ਵਾਸ਼ਰੂਮ ਦੀ ਵਰਤੋਂ ਨਾ ਸਿਰਫ ਹਾਈਜੀਨ ਲਈ ਬਲਕਿ ਸਾਡੀ ਹੈਲਥ ਅਤੇ ਦੂਜਿਆਂ ਦੇ ਪ੍ਰਾਈਵੇਸੀ ਅਤੇ ਸਤਿਕਾਰ ਦੇ ਲਈ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਰਿਲੇਟਡ ਹੁੰਦੀ ਹੈ। ਆਓ ਦੇਖੀਏ ਅਜਿਹੇ ਕਿਹੜੇ ਰੂਲਸ ਹੁੰਦੇ ਨੇ। ਪ੍ਰੀਤੀ, ਪਹਿਲਾਂ ਦੱਸੋ।
1: ਪਹਿਲਾਂ ਤਾਂ ਵਾਸ਼ਰੂਮ ਨੂੰ ਹਮੇਸ਼ਾ ਸਾਫ਼ ਰੱਖੋ।
0: ਬਿਲਕੁਲ,
1: ਜਿਹੜੇ ਮਤਲਬ ਮੋਸਟਲੀ ਲਾਈਕ ਗਿੱਲਾ ਕਰ ਦਿੰਦੇ ਹੈ ਵਾਸ਼ਰੂਮ, ਜਾਂ ਫਿਰ ਉਹਨੂੰ ਗਿੱਲਾ ਹੀ ਛੱਡ ਦਿੰਦੇ ਹੈ। ਜਦੋਂ ਆਪਾਂ ਗਿੱਲਾ ਛੱਡ ਦਿੰਦੇ ਹਾਂ, ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਫਿਸਲਣ ਦਾ ਮਤਲਬ ਬਹੁਤ ਡਰ ਰਹਿੰਦਾ ਹੈ ਕਿ ਚਲੋ ਤੁਸੀਂ ਨਹਾ ਕੇ ਨਿਕਲ ਗਏ ਹੋ ਜਾਂ ਤੁਸੀਂ ਠੀਕ ਹੋ, ਪਾਣੀ ਡਿੱਗ ਗਿਆ, ਬਟ ਉੱਥੇ ਸਾਫ਼ ਰੱਖਣਾ ਸਾਡੀ ਜ਼ਿੰਮੇਦਾਰੀ ਹੈ। ਇਹੀ ਨਹੀਂ ਕਿ ਮੰਮੀ ਨੇ ਆਪਾਂ ਕਰਤਾ ਹੈ ਅਤੇ ਮੰਮੀ ਜਾ ਕੇ ਸਾਫ਼ ਕਰੇ।
0: ਬਿਲਕੁਲ ਦੋਸਤੋ, ਅਤੇ ਉਸ ਤੋਂ ਬਾਅਦ ਅਸੀਂ ਕਈ ਵਾਰ ਕੀ ਸੋਚਦੇ ਹਾਂ ਕਿ ਅਸੀਂ ਵਾਸ਼ਰੂਮ ਨੂੰ, ਜਦੋਂ ਅਸੀਂ ਕਿਤੇ ਵੀ ਜਾਂਦੇ ਹਾਂ, ਕਿਸੇ ਆਪਾਂ ਪਬਲਿਕ ਪਲੇਸ 'ਤੇ ਜਾਂਦੇ ਹਾਂ ਜਾਂ ਆਪਾਂ ਕਿਤੇ ਵੀ ਜਾਂਦੇ ਹਾਂ, ਅਸੀਂ ਲੋਕ ਸੋਚਦੇ ਹਾਂ ਕਿ ਵਾਸ਼ਰੂਮ ਜਿਹੜਾ ਨਾ ਸਾਨੂੰ ਇੱਕਦਮ ਨੀਟ ਐਂਡ ਕਲੀਨ ਹੋਣਾ ਚਾਹੀਦਾ, ਸਾਨੂੰ ਮਿਲਣਾ ਚਾਹੀਦਾ। ਲੇਕਿਨ ਕੀ ਕਦੀ ਇਹ ਚੀਜ਼ ਸੋਚੀ ਅਸੀਂ ਕਿ ਜਦੋਂ ਅਸੀਂ ਯੂਜ਼ ਕਰਦੇ ਹਾਂ ਤਾਂ ਉਸ ਤੋਂ ਬਾਅਦ ਜਿਹੜਾ ਨੈਕਸਟ ਪਰਸਨ ਹੋਏਗਾ ਉਸਨੂੰ ਵੀ ਇਹੀ ਐਕਸਪੈਕਟੇਸ਼ਨ ਸਾਡੇ ਤੋਂ ਹੋਣਗੀਆਂ? ਅਸੀਂ ਇਹ ਚੀਜ਼ਾਂ ਨਹੀਂ ਸੋਚਦੇ, ਇਸ ਦੇ ਕਾਰਨ ਹੀ ਕਈ ਵਾਰ ਅਸੀਂ ਜਿਹੜੀ ਹੈ ਆਪਣੀ ਲਾਪਰਵਾਹੀ ਦਿਖਾ ਦਿੰਦੇ ਹਾਂ, ਅਤੇ ਜਿੱਥੇ ਨਾ ਜਿੱਥੇ ਅਸੀਂ ਉਹ ਜਿਹੀ ਲਾਪਰਵਾਹੀ ਦਿਖਾ ਦਿੰਦੇ ਹਾਂ, ਉਹ ਜਿਹੜੀ ਲਾਪਰਵਾਹੀ ਕਿਤੇ ਨਾ ਕਿਤੇ ਅਗਲੇ ਬੰਦੇ ਨੂੰ ਜਾ ਕੇ ਬਹੁਤ ਜ਼ਿਆਦਾ ਗੁੱਸਾ ਚੜਾ ਦਿੰਦੀ
1: ਹੈ। ਕਹਿਣਾ
0: ਪ੍ਰੀਤੀ?
1: ਬਿਲਕੁਲ ਰਿਤਿਕਾ, ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਹਾਈਜੀਨ ਦੀ ਗੱਲ ਕੀਤੀ ਹੈ, ਅਤੇ ਹਾਈਜੀਨ ਦੇ ਵਿੱਚ ਮੈਂ ਗੱਲ ਕਰਾਂ ਤਾਂ ਹੈਂਡ ਵਾਸ਼ ਮੋਸਟ ਇੰਪੋਰਟੈਂਟ ਹੈ।
0: ਹੈਂਡ ਵਾਸ਼
1: ਜਿਹੜੇ ਹੋਣਗੇ, ਪਹਿਲੀ ਜਦੋਂ ਹੈਂਡ ਵਾਸ਼ ਕਰਦੇ ਹੋ, ਸੋਪ ਨੂੰ ਸਾਈਡ 'ਤੇ ਰੱਖੋ, ਇਹ ਨਹੀਂ ਕਿ ਉਹਨੂੰ ਵਿੱਚ ਹੀ ਪਾਣੀ 'ਤੇ ਸੁੱਟ ਕੇ ਆ ਗਏ।
0: ਬਿਲਕੁਲ ਬਿਲਕੁਲ,
1: ਬਹੁਤ ਲੋਕ ਕਰਦੇ ਆ ਕਿ ਸਾਬਣ ਨਾਲ ਹੱਥ ਹੈਂਡ ਵਾਸ਼ ਕਰ ਲਿਆ ਅਤੇ ਸਾਬਣ ਨੂੰ ਪਾਣੀ ਦੇ ਵਿੱਚ ਹੀ ਸੁੱਟਤਾ, ਕਿਤੇ ਬਾਹਰ ਵੀ ਰੱਖੀ ਹੁੰਦੀ ਹੈ। ਮੈਂ ਮੋਸਟਲੀ ਦੇਖਿਆ ਕਿ ਆਪਾਂ ਜਦੋਂ ਹੈਂਡ ਵਾਸ਼ ਬਾਹਰ ਵੀ ਕਿਤੇ ਕਰਦੇ ਤਾਂ ਲੋਕ ਇੱਦਾਂ ਹੀ ਪਾਣੀ ਦੇ ਵਿੱਚ ਸੁੱਟ ਕੇ ਚੱਲ ਜਾਂਦੇ, ਬਟ ਉਹ ਗੱਲ ਸਹੀ ਨਹੀਂ ਹੈ, ਕਿਉਂਕਿ ਸੋਪ ਜਿਹੜਾ ਬੇਸਿਕਲੀ, ਚਾਹੇ ਉਹ 10 ਰੁਪਏ ਦਾ ਹੋਵੇ ਚਾਹੇ 25 ਰੁਪਏ ਦਾ, ਬਟ ਹੈ ਤਾਂ ਸੋਪ ਹੀ, ਕਿਸੇ ਹੋਰ ਦੇ ਲਈ ਵੀ ਯੂਜ਼ ਹੋ ਸਕਦਾ।
0: ਬਿਲਕੁਲ ਦੋਸਤੋ, ਇਹ ਤਾਂ ਤੁਹਾਡੇ ਹੱਥ ਧੋਣ ਦੇ ਨਾਲ ਰਿਲੇਟਡ ਇਸਨੇ ਗੱਲ ਦੱਸੀ ਹੈ ਸਾਡੀ ਪ੍ਰੀਤੀ ਨੇ, ਅਤੇ ਇਸ ਤੋਂ ਇਲਾਵਾ ਤੁਹਾਨੂੰ ਆਪਾਂ ਦੱਸੀਏ ਕਿ ਪਾਣੀ ਦੀ ਜਿਹੜੀ ਪ੍ਰੀਤੀ ਫਿਜ਼ੂਲ ਵਰਤੀ ਜਿਹੜੇ ਅਸੀਂ ਲੋਕ ਕਰਦੇ ਹਾਂ, ਉਹ ਵੀ ਕਿਤੇ ਨਾ ਕਿਤੇ ਜਿੱਥੇ ਇਹ ਵਾਸ਼ਰੂਮ ਐਟੀਕੇਟਸ ਦੇ ਵਿੱਚ ਅਸੀਂ ਗੱਲ ਕਰੀਏ, ਕਿਤੇ ਨਾ ਕਿਤੇ ਸਾਡੇ ਲਈ ਇਹ ਵੀ ਬਹੁਤ ਗਲਤ ਗੱਲ ਹੈ ਕਿ ਅਸੀਂ ਪਾਣੀ ਦੀ ਬਰਬਾਦੀ ਕਰ ਰਹੇ ਹਾਂ।

0: ਚਾਹੇ ਇਹ ਕਿਤੇ ਨਾ ਕਿਤੇ ਪਾਣੀ ਨੂੰ ਬਹੁਤ ਜ਼ਿਆਦਾ ਨੁਕਸਾਨ ਵੀ ਦੇ ਰਿਹਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਆਲਰੇਡੀ ਘੱਟ ਰਿਹਾ ਹੈ।
1: ਟੂਟੀ ਖੋਲ ਕੇ ਬਸ ਹੱਥ ਧੋ ਲੈ, ਚਲੋ ਚਲਦੇ ਹਾਂ, ਪਰ ਕਿਸੇ ਨੇ ਬੰਦ ਨਹੀਂ ਕਰਨੀ।
0: ਬਿਲਕੁਲ
1: ਦੇਖਿਆ ਮੈਂ ਕਈ ਵਾਰੀ, ਮਤਲਬ ਰਿਤਿਕਾ ਤੁਸੀਂ ਮੇਰਾ ਪਰਸਨਲ ਐਕਸਪੀਰੀਅੰਸ ਹੈ ਇਸ ਚੀਜ਼ ਨੂੰ ਲੈ ਕੇ, ਤਾਂ ਆਪਾਂ ਜਦੋਂ ਕਿਤੇ ਵੀ ਜਾਈਏ ਨਾ ਤਾਂ ਲੋਕ ਪਾਣੀ ਖੋਲ ਕੇ ਟੈਪ ਖੋਲ ਕੇ ਹੈਂਡ ਵਾਸ਼ ਕਰ ਲਿਆ ਜਾਂ ਹੱਥ ਮੂੰਹ ਧੋ ਕੇ ਫਿਰ ਸਾਈਡ 'ਤੇ ਹੋ ਜਾਂਦੇ ਆ, ਬਟ ਚਾਹੇ ਟੈਪ ਖਰਾਬ ਵੀ ਹੈ ਲੇਕਿਨ ਟਰਾਈ ਤਾਂ ਕਰੋ ਕੀ ਪਤਾ ਬੰਦ ਹੋ ਜਾਏ।
0: ਬਿਲਕੁਲ, ਅਸੀਂ ਲੋਕ ਸੋਚਦੇ ਕਿ ਟੈਬ ਆਲਰੇਡੀ ਖਰਾਬ ਹੈ ਤਾਂ ਸਾਡਾ ਕੀ ਜਾ ਰਿਹਾ, ਪਾਣੀ ਤਾਂ ਜਾਈ ਜਾ ਰਿਹਾ, ਕੋਈ ਗੱਲ ਨਹੀਂ ਆਪੇ ਕੋਈ ਹੋਰ ਆ ਕੇ ਦੇਖ ਲਏਗਾ, ਪਰ ਕਹਿੰਦੇ ਨੇ ਨਾ ਪਹਿਲ ਤਾਂ ਆਪਣੇ ਆਪ ਤੋਂ ਹੀ ਕਰਨੀ ਚਾਹੀਦੀ ਹੈ।
1: ਬਿਲਕੁਲ, ਅਤੇ ਇੱਕ ਚੀਜ਼ ਹੈ ਕਿ ਆਪਣੇ ਜਿਹੜੇ ਟਿਸ਼ੂਜ਼ ਵਗੈਰਾ ਯੂਜ਼ ਕਰਦੇ ਹੋ ਅਤੇ ਉਹ ਵੀ ਜਿਹੜਾ ਡਸਟਬਿਨ 'ਚ ਹੀ ਥਰੋ ਕਰੋ, ਇਹ ਨਹੀਂ ਕਿ ਕਿਤੇ ਵੀ ਸੁੱਟ ਕੇ ਆਪਾਂ ਸਾਈਡ 'ਤੇ ਚੱਲ ਗਏ। ਬਾਹਰ ਹੀ ਹੈ, ਬਾਹਰ ਵਾਲੇ ਵਾਸ਼ਰੂਮ ਜਿਹੜੇ ਆਪਾਂ ਯੂਜ਼ ਕਰਦੇ ਹਾਂ, ਬੇਸਿਕਲੀ ਘਰ ਦੇ ਵਿੱਚ ਤਾਂ ਆਪਾਂ ਸਫਾਈ ਰੱਖ ਹੀ ਦਿੰਦੇ ਹਾਂ, ਬਟ ਬਾਹਰ ਦੇ ਵਾਸ਼ਰੂਮ ਜਿਹੜੇ ਹੁੰਦੇ ਹਨ ਉੱਥੇ ਦੇ ਲਈ ਬਹੁਤ ਜ਼ਰੂਰੀ ਹੈ।
0: ਬਿਲਕੁਲ ਦੋਸਤੋ, ਅਤੇ ਜਿਵੇਂ ਕਿ ਹੁਣੇ ਪ੍ਰੀਤੀ ਨੇ ਤੁਹਾਨੂੰ ਦੱਸਿਆ ਹਾਈਜੀਨ ਦੇ ਨਾਲ ਰਿਲੇਟਡ ਗੱਲਾਂ, ਇਸ ਤੋਂ ਇਲਾਵਾ ਜਦੋਂ ਅਸੀਂ ਵਾਸ਼ਰੂਮ ਦੇ ਵਿੱਚ ਜਾਂਦੇ ਹਾਂ ਦਰਵਾਜ਼ਾ ਲੋਕ ਕਰਨਾ ਨਹੀਂ ਭੁੱਲਣਾ, ਅਤੇ ਬਾਹਰ ਆਉਂਦੇ ਵਕਤ ਵੀ ਦਰਵਾਜ਼ੇ ਨੂੰ ਲੋਕ ਕਰਕੇ ਹੀ ਆਉਣਾ, ਕਿਉਂ ਨਾ ਪ੍ਰੀਤੀ?
1: ਬਿਲਕੁਲ ਲੋਕ ਤਾਂ ਜ਼ਰੂਰੀ ਹੈ ਰਿਤਿਕਾ, ਵਰਨਾ ਇਸ਼ੂ ਹੋ
0: ਜਾਏ। ਇਹ ਤਾਂ ਗੱਲਾਂ ਤੁਹਾਡੇ ਸਹੀ ਹੈ, ਅਤੇ ਪਰਸਨਲ ਹਾਈਜੀਨ ਦੇ ਨਾਲ ਨਾਲ ਜਿਵੇਂ ਕਿ ਅਸੀਂ ਆਪਣਾ ਆਲਾ ਦੁਆਲਾ ਸਾਫ਼ ਰੱਖਦੇ ਹਾਂ, ਉਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਪਬਲਿਕ ਟੋਇਲਟਸ ਹੁੰਦੇ ਨੇ ਉਹਨਾਂ ਨੂੰ ਵੀ ਆਪਣੀ ਪ੍ਰੋਪਰਟੀ ਸਮਝ ਕੇ ਰੱਖੋ। ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਸਫਾਈ ਰੱਖਦੇ ਹਾਂ, ਘਰ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਦੇ ਹਾਂ ਹਰੇਕ ਚੀਜ਼ ਦਾ, ਉਵੇਂ ਹੀ ਆਪਾਂ ਨੂੰ ਚਾਹੀਦਾ ਕਿ ਅਸੀਂ ਜਦੋਂ ਬਾਹਰ ਜਾਂਦੇ ਹਾਂ ਉੱਥੇ ਵੀ ਆਪਣੇ ਜਿਹੜੇ ਇਹ ਐਟੀਕੇਟਸ ਉਹਨਾਂ ਨੂੰ ਕਿਤੇ ਨਾ ਕਿਤੇ ਫੋਲੋ ਕਰੀਏ।
1: ਅਤੇ ਰਿਤਿਕਾ ਜਦੋਂ ਮਤਲਬ ਅਸੀਂ ਗੱਲ ਕਰ ਰਹੇ ਸੀਗੇ ਕਿ ਬਾਹਰ ਦੀ ਅਤੇ ਬਾਹਰ ਦੀ ਸਫਾਈ ਜਿਹੜੀ ਹੈ, ਮਤਲਬ ਇਹ ਕਿ ਵਾਸ਼ਰੂਮ ਤੁਸੀਂ ਸਵੇਰੇ ਹਜੇ ਹੀ ਗੱਲ ਕੀਤੀ ਹੈ ਕਿ ਵਾਸ਼ਰੂਮ ਜਿਹੜਾ ਬਾਹਰ ਜਾਂਦੇ ਹੋ ਤਾਂ ਬਾਹਰ ਦੀ ਸਫਾਈ ਬਹੁਤ ਜ਼ਰੂਰੀ ਹੈ, ਬਟ ਦ ਥਿੰਗ ਇਜ਼ ਕਿ ਮੋਸਟਲੀ ਆਪਾਂ ਕੀ ਕਰਦੇ ਹਾਂ ਕਿ ਆਪਣੇ ਜਿਹੜੇ ਕੋਈ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੇ ਨਹੀਂ ਯੂਜ਼ ਹੁੰਦੀਆਂ, ਲਾਈਕ ਬ੍ਰਸ਼ ਵਗੈਰਾ ਹੋ ਗਿਆ ਜਾਂ ਉਹ ਖਰਾਬ ਹੋ ਗਿਆ, ਟੁੱਟ ਗਿਆ, ਆਪਾਂ ਦੇ ਕਾਂਟ ਥਰੋ ਇਨ ਦ ਡਸਟਬਿਨ, ਉਹ ਜਿਹੜੇ ਸੁੱਟ ਦਿੰਦੇ ਆ ਨਾ ਉਹ ਇੱਦਾਂ ਹੀ।
0: ਹਾਂ ਬਿਲਕੁਲ, ਇਹ ਵੀ ਗੱਲ ਤੁਹਾਡੀ ਸਹੀ ਹੈ, ਜਿਵੇਂ ਕਿ ਹੁਣੇ ਪ੍ਰੀਤੀ ਨੇ ਦੱਸਿਆ ਕਿ ਅਸੀਂ ਲੋਕ ਪਬਲਿਕ ਪਲੇਸਿਸ 'ਤੇ ਵੀ ਜਾਂਦੇ, ਚਾਹੇ ਅਸੀਂ ਕਿਤੇ ਹੋਰ ਵੀ ਜਾਂਦੇ ਹਾਂ, ਅਸੀਂ ਲੋਕ ਨੋਰਮਲੀ ਕੀ ਕਰਦੇ ਹਾਂ ਜਦੋਂ ਵੀ ਅਸੀਂ ਕੁਛ ਯੂਜ਼ ਕਰਦੇ ਹਾਂ, ਬੇਸ਼ੱਕ ਲਾਈਕ ਜਿੱਦਾਂ ਉਹਨਾਂ ਨੇ ਗੱਲ ਕੀਤੀ ਹੈ ਕਿ ਬ੍ਰਸ਼ ਦੀ ਗੱਲ ਕੀਤੀ ਹੈ, ਕੋਈ ਵੀ ਚੀਜ਼ ਅਗਰ ਸਾਡੇ ਕੋਲ ਟੁੱਟ ਜਾਂਦੀ ਹੈ ਤਾਂ ਅਸੀਂ ਉਹਨਾਂ ਨੂੰ ਇੱਦਾਂ ਹੀ ਥਰੋ ਕਰਕੇ ਆ ਜਾਂਦੇ ਹਾਂ। ਇਹ ਚੀਜ਼ ਨੂੰ ਹਮੇਸ਼ਾ ਅਵੋਇਡ ਕਰਨੀ ਚਾਹੀਦੀ ਹੈ, ਕਿਉਂਕਿ ਦੋਸਤੋ ਜੇਕਰ ਸਾਡੇ ਘਰ ਦੇ ਵਿੱਚ ਅਸੀਂ ਸਫਾਈ ਰੱਖਦੇ ਹਾਂ ਇਸੇ ਤਰ੍ਹਾਂ ਸਾਨੂੰ ਬਾਹਰ ਵੀ ਸਫਾਈ ਰੱਖਣੀ ਚਾਹੀਦੀ ਹੈ, ਇਹ ਕਿਤੇ ਨਾ ਕਿਤੇ ਸਾਡੀ ਆਦਤਾਂ ਨੂੰ ਦਰਸਾਉਂਦੇ ਨੇ, ਇਸ ਲਈ ਸਾਨੂੰ ਚਾਹੀਦਾ ਕਿ ਉਹਨਾਂ ਚੀਜ਼ਾਂ ਨੂੰ ਵੀ ਬਾਹਰ ਆਲੇ ਦੁਆਲੇ ਨਾ ਸੁੱਟ ਕੇ ਉਹਨਾਂ ਨੂੰ ਪ੍ਰੋਪਰਲੀ ਡਸਟਬਿਨ ਦੇ ਵਿੱਚ ਥਰੋ ਕਰੀਏ। ਇਸ ਤੋਂ ਇਲਾਵਾ ਜਿਵੇਂ ਕਿ ਪ੍ਰੀਤੀ ਨੇ ਦੱਸਿਆ ਕਿ ਤੁਸੀਂ ਜਿਹੜੇ ਸੈਨੇਟਰੀ ਨੈਪਕਿਨਸ ਜਾਂ ਹੋਰ ਵੀ ਚੀਜ਼ਾਂ ਯੂਜ਼ ਕਰਦੇ ਹੋ ਉਹਨਾਂ ਨੂੰ ਵੀ ਤੁਸੀਂ ਡਸਟਬਿਨ ਦੇ ਵਿੱਚ ਥਰੋ ਕਰੋ।
1: ਅਤੇ ਇੱਕ ਚੀਜ਼ ਹੋਰ ਹੈ, ਆਪਾਂ ਗੱਲ ਕਰ ਰਹੇ ਸੀਗੇ ਕਿ ਫਲੋਰ ਗਿੱਲਾ ਕਰਨ ਦੀ, ਮਿਰਰ ਨੂੰ ਗੰਦਾ ਨਾ ਕਰਨਾ। ਬਾਹਰ ਦੇ ਮਤਲਬ ਵਾਸ਼ਰੂਮਸ ਹੁੰਦੇ ਆ ਲਾਈਕ ਹੋਟਲ ਦੇ ਜਾਂ ਰੈਸਟੋਰੈਂਟ ਦੇ ਜਾਂ ਕਿਤੇ ਵੀ ਆਪਾਂ ਜਾ ਰਹੇ ਹਾਂ ਉੱਥੇ ਮਿਰਰ ਲੱਗਾ ਹੁੰਦਾ, ਉੱਥੇ ਵੀ ਮਤਲਬ ਚਾਹੇ ਆਪਾਂ ਬੱਚੇ ਦੀ ਗੱਲ ਕਰੀਏ, ਆਪਾਂ ਬੱਚੇ ਨੂੰ ਵੀ ਨਹੀਂ ਕਰੀਏ ਕਿ ਬੱਚਾ ਵੀ ਗੰਦਾ ਕਰ ਦਿੰਦਾ, ਉਹ ਸਾਡੀ ਜ਼ਿੰਮੇਦਾਰੀ ਹੈ ਕਿ ਆਪਾਂ ਬੱਚੇ ਨੂੰ ਸਿਖਾਉਣਾ ਕਿ ਇਹਨੂੰ ਗੰਦਾ ਨਹੀਂ ਕਰਨਾ।
0: ਬੱਚੇ ਦੇ ਨਾਲ ਨਾਲ ਕਿਤੇ ਅੱਜ ਕੱਲ੍ਹ ਨਾ ਤੁਹਾਨੂੰ ਪਤਾ ਜਿਵੇਂ ਕਿ ਜੈਨਜ਼ ਜਿਹੜੀ ਇਹ ਨਾ ਜਨਰੇਸ਼ਨ ਉਹ ਬਹੁਤ ਜ਼ਿਆਦਾ ਟਰੈਂਡੀ ਰਹਿੰਦੀ ਹੈ, ਅਤੇ ਅੱਜ ਕੱਲ੍ਹ ਮਿਰਰ ਦੇ ਉੱਤੇ ਕੁਛ ਨਾ ਕੁਛ ਉਹ ਚਾਹੇ ਲਿਪਸਟਿਕਸ ਨਾਲ ਚਾਹੇ ਹੋਰ ਚੀਜ਼ਾਂ ਦੇ ਨਾਲ ਚਾਹੇ ਕ੍ਰੇਓਨਸ ਦੇ ਨਾਲ ਗੱਲ ਕਰ ਲਈਏ ਕੁਛ ਨਾ ਕੁਛ ਡਰੋ ਕਰਕੇ ਆ ਜਾਂਦੇ ਨੇ ਸਾਨੂੰ, ਜਿਹੜੇ ਵਾਲਸ ਹੈ ਜਾਂ ਫਿਰ ਅਸੀਂ ਕਹੀਏ ਮਿਰਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਕਦੀ ਵੀ ਇੱਦਾਂ ਨਹੀਂ ਖਰਾਬ ਕਰਨਾ ਚਾਹੀਦਾ, ਕਿਉਂਕਿ ਉਹ ਵੀ ਕਿਤੇ ਨਾ ਕਿਤੇ ਪ੍ਰੋਪਰਟੀ ਜਿਹੜੀ ਹੈ ਕਿਤੇ ਨਾ ਕਿਤੇ ਕਿਸੇ ਜਗ੍ਹਾ ਦੇ ਨਾਲ ਰਿਲੇਟ ਕਰ ਰਹੀ ਹੈ, ਸੋ ਉਹਨਾਂ ਚੀਜ਼ਾਂ ਨੂੰ ਵੀ ਅਵੋਇਡ ਕਰਨ ਦੀ ਬਹੁਤ ਲੋੜ ਹੈ ਅੱਜ ਕੱਲ੍ਹ ਦੇ ਟਾਈਮ 'ਚ, ਕਿਉਂ ਪ੍ਰੀਤੀ?
1: ਬਿਲਕੁਲ, ਅਤੇ ਇੱਕ ਹੋਰ ਗੱਲ ਹੈ ਕਿ ਆਪਾਂ ਨਾ ਵਾਸ਼ਰੂਮ 'ਚ ਫੋਨ ਜ਼ਰੂਰ ਯੂਜ਼ ਕਰਦੇ ਹਾਂ
0: ਜੀ,
1: ਅਤੇ ਵਾਸ਼ਰੂਮ 'ਤੇ ਬਹਿ ਕੇ ਉੱਥੇ ਗੱਲ ਕਰਨਾ, ਹਾਂਜੀ ਕਿੱਥੇ ਹੋ ਜੀ, ਅਤੇ ਉਹ ਜ਼ੋਰ ਜ਼ੋਰ ਦੀ ਗੱਲ ਕਰਦੇ ਹੋ ਨਾ, ਅਤੇ ਉਹ ਮਤਲਬ ਜੇ ਕੋਈ ਬਾਹਰ ਹੈਵੀ ਤਾਂ ਉਹਨਾਂ ਨੂੰ ਵੀ ਡਿਸਟਰਬ ਕਰਦਾ ਹੈ ਕਿ ਲਾਈਕ ਉਹ ਵੇਟ ਕਰ ਰਿਹਾ ਕਿ ਉਹਨਾਂ ਨੇ ਵਾਸ਼ਰੂਮ ਜਾਣਾ ਜਾਂ ਯੂਜ਼ ਕਰਨਾ, ਬਟ ਦ ਥਿੰਗ ਇਜ਼ ਕਿ ਤੁਸੀਂ ਆਪਣਾ ਟਾਈਮ ਮਤਲਬ ਵੇਸਟ ਕਰ ਰਹੇ ਹੋ ਕਿਸੇ ਨਾਲ ਗੱਲ ਕਰਕੇ, ਯੂ ਹੈਵ ਟੂ ਡੂ ਆਪਣਾ ਜੋ ਹੋ ਸਕਦਾ ਕਰੋ, ਅਤੇ ਫਟਾਫਟ ਵਾਸ਼ਰੂਮ ਨੂੰ ਫ੍ਰੀ ਕਰੋ।
0: ਔਰ ਪਹਿਲੀ ਗੱਲ ਤਾਂ ਇਹ ਹੈ ਕਿ ਕਦੀ ਵੀ ਵਾਸ਼ਰੂਮ ਦੇ ਵਿੱਚ ਫੋਨ ਯੂਜ਼ ਕਰਨਾ ਹੀ ਨਹੀਂ ਚਾਹੀਦਾ, ਆਈ ਡੋਂਟ ਥਿੰਕ ਸੋ, ਕਿਉਂਕਿ ਉੱਥੇ ਬਹੁਤ ਜ਼ਿਆਦਾ ਆਪਾਂ ਜਦੋਂ ਜਾਂਦੇ ਹਾਂ ਤਾਂ ਓਬਵੀਅਸਲੀ ਜਾਮਸ ਵਗੈਰਾ ਦੀ ਚੀਜ਼ਾਂ ਹੁੰਦੀਆਂ ਨੇ, ਤਾਂ ਇੱਦਾਂ ਦੀ ਚੀਜ਼ਾਂ 'ਚ ਅਵੋਇਡ ਹੀ ਕਰਨਾ ਚਾਹੀਦਾ ਫੋਨ ਯੂਜ਼ ਕਰਨਾ। ਪਲੱਸ ਆਪਣੀ ਲਾਈਨ ਜਦੋਂ ਅਸੀਂ ਪਬਲਿਕ ਪਲੇਸਿਸ 'ਤੇ ਜਾਂਦੇ ਸਮਟਾਈਮ ਇੱਦਾਂ ਹੁੰਦਾ ਬਹੁਤ ਜ਼ਿਆਦਾ ਰਸ਼ ਵੀ ਹੁੰਦਾ, ਕਿਉਂ ਪ੍ਰੀਤੀ? ਤਾਂ ਉੱਥੇ ਝਗੜਾ ਕਰਨਾ ਜਾਂ ਡਿਸਟਰਬੈਂਸ ਕ੍ਰੀਏਟ ਕਰਨਾ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ, ਤਾਂ ਚੁੱਪਚਾਪ ਆਪਣੀ ਟਰਨ ਦੀ ਵੇਟ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਅਸੀਂ ਡਿਸਿਪਲਨ ਦੇ ਵਿੱਚ ਰਵਾਂਗੇ ਤਾਂ ਜਿਹੜੇ ਨੈਕਸਟ ਲੋਕ ਹੁੰਦੇ ਨੇ ਉਹ ਵੀ ਡਿਸਿਪਲਨ 'ਚ ਰਹਿਣਗੇ, ਅਤੇ ਮੈਨੂੰ ਲੱਗਦਾ ਤੁਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਕਰੋਗੇ, ਕਿਉਂਕਿ ਯਾਦ ਰੱਖੋ ਸਾਫ਼ ਵਾਸ਼ਰੂਮ ਸਿਰਫ ਸਫਾਈ ਦੀ ਨਿਸ਼ਾਨੀ ਨਹੀਂ, ਸਗੋਂ ਚੰਗੀ ਸੋਚ ਚੰਗੀ ਜ਼ਿੰਮੇਦਾਰੀ ਦੀ ਵੀ ਪਹਿਚਾਣ ਹੁੰਦੀ ਹੈ।

0: ਲਓ ਜੀ ਦੋਸਤੋ, ਸ਼ੁਰੂ ਹੋ ਗਿਆ ਹੈ ਤੁਹਾਡਾ ਤੇ ਸਾਡਾ ਫੇਵਰੇਟ ਪ੍ਰੋਗਰਾਮ
1: ਜੀ ਦੋਸਤੋ, ਗਾਉਂਦਾ ਪੰਜਾਬ ਸ਼ੁਰੂ ਹੋ ਗਿਆ ਤੇ ਯੁਵਾਣੀ ਸੁਣਨ ਵਾਲੇ ਸਾਰੇ ਸਰੋਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਇੰਜੋਏ ਕਰਨ ਵਾਲੇ ਨੇ, ਕਿਉਂਕਿ ਪਹਿਲਾਂ ਵੀ ਬਹੁਤ ਇੰਜੋਏ ਕਰ ਚੁੱਕੇ ਨੇ, ਇਨਫੋਰਮੇਸ਼ਨ ਤਾਂ ਪ੍ਰੋਪਰ ਦੇ ਚੁੱਕੇ ਹਾਂ ਅਸੀਂ ਤੇ ਹੁਣ ਵੇਲਾ ਹੋ ਗਿਆ ਐਂਟਰਟੇਨਮੈਂਟ ਦਾ ਤੇ ਮੈਂ ਤੇ ਬਹੁਤ ਐਕਸਾਈਟਿਡ ਹਾਂ। ਸਾਨੂੰ ਫਰਮਾਇਸ਼ਾਂ ਵੀ ਦੌੜ ਦੌੜ ਕੇ ਆ ਰਹੀਆਂ, ਕਿਉਂ ਹੈ ਨਾ ਪ੍ਰੀਤੀ?
0: ਬਿਲਕੁਲ ਰਿਤਿਕਾ, ਤੇ ਫਰਮਾਇਸ਼ ਤੁਸੀਂ ਫੇਸਬੁੱਕ ਮੈਸੇਂਜਰ ਤੇ ਤਾਂ ਕਰ ਹੀ ਰਹੇ ਹੋ, ਨਾਲ ਤੁਸੀਂ ਆਪਣੀ ਜਿਹੜੀ ਫਰਮਾਇਸ਼ ਹੈ ਫੋਨ ਕਾਲ ਦੇ ਰਾਹੀਂ ਵੀ ਦੇ ਸਕਦੇ ਹੋ। 0181 23 42 174 ਮੈਂ ਨੰਬਰ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੀ ਹਾਂ, 0181 23 42 174।
1: ਤੇ ਜੀ ਦੋਸਤੋ, ਇਸ ਤੋਂ ਇਲਾਵਾ ਤੁਸੀਂ ਸਾਨੂੰ ਫੇਸਬੁੱਕ ਮੈਸੇਂਜਰ ਦੇ ਉੱਪਰ ਵੀ ਮੈਸੇਜ ਕਰ ਸਕਦੇ ਹੋ, ਜਿਵੇਂ ਕਿ ਤੁਸੀਂ ਹੁਣ ਵੀ ਕੀਤਾ ਹੈ ਤੇ ਸਾਨੂੰ ਪਹਿਲੀ ਫਰਮਾਇਸ਼ ਆ ਗਈ ਹੈ। ਤੇ ਚਲੋ ਪ੍ਰੀਤੀ, ਜਦ ਤੱਕ ਅਸੀਂ ਉਹ ਗੀਤ ਸੁਣਦੇ ਹਾਂ ਤਾਂ ਦੇਖਦੇ ਹਾਂ ਕਿਹੜੇ ਕਿਹੜੇ ਲਿਸਨਰ ਸਾਨੂੰ ਹੋਰ ਫਰਮਾਇਸ਼ਾਂ ਭੇਜਦੇ ਨੇ।
0: ਸਟਿਲ ਪਹਿਲੀ ਜਿਹੜੀ ਫਰਮਾਇਸ਼ ਆਈ ਹੈ ਉਹ ਪੌਲ ਜੀ ਵੱਲੋਂ ਆਈ ਹੈ, ਤੇ ਲਓ ਪੌਲ ਜੀ ਤੁਹਾਡੀ ਪਹਿਲੀ ਫਰਮਾਇਸ਼।
1: ਰੁੱਖਾਂ ਵਾਂਗੂ ਖੜੇ ਰਹੇ ਬਾਈ ਸਾਬਰਕੋਟੀ।

0: ਤੇ ਰਿਤਿਕਾ, ਜਿਸ ਹਿਸਾਬ ਨਾਲ ਫਰਮਾਇਸ਼ਾਂ ਸਾਡੇ ਕੋਲ ਸ਼ੁਰੂ ਹੋ ਗਿਆ ਹੈ ਨਾ, ਮੈਨੂੰ ਤਾਂ ਲੱਗਦਾ ਕਿ ਹੁਣ ਸ਼ੁਰੂ ਕਰ ਦਈਏ ਬਸ, ਫਟਾਫਟ ਫਰਮਾਇਸ਼ਾਂ ਜਿਹੜੀ ਹੈ ਖਤਮ ਹੋਣੀਆਂ ਚਾਹੀਦੀਆਂ ਅੱਜ।
1: ਬਿਲਕੁਲ ਦੋਸਤੋ, ਤੇ ਇੱਕ ਹੋਰ ਫਰਮਾਇਸ਼ ਆ ਗਈ ਹੈ ਜੀ, ਫਰਮਾਇਸ਼ ਆਈ ਹੈ ਮਰਜਾਣਾ ਗਿੱਲ ਕਰਕੇ ਆਈ ਡੀ ਹੈ ਜੀ, ਤੇ ਜਸਪਾਲ ਸਿੰਘ ਜੀ ਇਹਨਾਂ ਦਾ ਨਾਮ ਹੈ, ਤੇ ਇਹਨਾਂ ਨੇ ਗਾਣਾ ਜਿਹੜਾ ਹੈ ਉਹਦੀ ਫਰਮਾਇਸ਼ ਭੇਜੀ ਅਮਰਿੰਦਰ ਗਿੱਲ ਦੀ ਡਾਇਰੀ ਸੌਂਗ ਦੀ।
0: ਤੇ ਲਓ ਜੀ, ਤੁਹਾਡੀ ਜਿਹੜੀ ਹੈ ਜਸਪਾਲ ਜੀ ਫਰਮਾਇਸ਼ ਪੂਰੀ ਹੋ ਗਈ ਹੈ, ਤੇ ਨੈਕਸਟ ਤੁਸੀਂ ਵੀ ਹੋ ਸਕਦੇ ਹੋ, ਜਲਦੀ ਜਲਦੀ ਆਪਣੀ ਜਿਹੜੀ ਫਰਮਾਇਸ਼ ਭੇਜਣੀ ਸ਼ੁਰੂ ਕਰ ਦਿਓ।

0: ਤੇ ਲਓ ਜੀ ਰਿਤਿਕਾ ਸਾਡੇ ਨਾਲ, ਸਾਡੇ ਜਿਹੜੇ ਪਹਿਲੇ ਲਿਸਨਰ ਜੁੜ ਚੁੱਕੇ ਨੇ ਤੇ ਲੱਗਦਾ ਬਹੁਤ ਐਕਸਾਈਟਮੈਂਟ ਹੈ ਕਿ ਸਾਰਿਆਂ ਨੂੰ ਆਪਣੀ ਫਰਮਾਇਸ਼ ਜਿਹੜੀ ਪੂਰੀ ਕਰਾਣੀ ਹੈ ਤੇ ਆਓ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਫਿਰ। ਹੈਲੋ
1: ਮੈਡਮ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਯੁਵਾਨੀ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਹੇ ਜੀ?
1: ਮੈਡਮ ਜਿਹੜਾ ਲੁਧਿਆਣਾ ਮੁੱਲਾਪੁਰ ਜਾਖਾ ਮੰਡੀ ਤੋਂ ਰਾਜੇਸ਼ ਜਨ ਬਿੱਟੂ ਬੋਲ ਰਹੇ ਜੀ।
0: ਰਾਜੇਸ਼ ਜੀ,

0: हाँ जी
1: ਤੇ ਮੈਨੂੰ ਨਾ ਆਪਾਂ ਗੱਲ ਕੀਤੀ ਸੀ ਅੱਜ ਵਾਸ਼ਰੂਮ ਹਾਈਜੀਨ ਦੀ।
0: ਹਾਂ ਜੀ।
1: ਤੇ ਤੁਸੀਂ ਸਾਫ ਰੱਖਦੇ ਹੋ? ਫਿਰ ਤੁਸੀਂ ਸਫਾਈ ਦਾ ਧਿਆਨ ਰੱਖਦੇ ਹੋ ਨਾ ਹਰ ਪਾਸੇ?
0: ਪੂਰਾ ਜੀ ਪੂਰਾ।
1: ਚਲੋ ਬਹੁਤ ਵਧੀਆ ਗੱਲ ਹੈ। ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
0: ਰੰਗੀਲਾ ਘਰ ਦੇ ਸੰਦਰ ਕੌਰ ਜੀ ਕਿਹਾ ਜੀ ਭਾਂਡੇ ਕਲੀ ਕਰਾ ਲਓ।
1: ਭਾਂਡੇ ਕਲੀ ਕਰਾ ਲਓ ਜ਼ਰੂਰ ਇੱਕ ਵਾਰੀ। ਫੇਰ ਬਹੁਤ ਬਹੁਤ ਸ਼ੁਕਰੀਆ ਯੁਵਾਨੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਜੁੜਨ ਦੇ ਲਈ।
0: ਧੰਨਵਾਦ।
1: ਨੈਕਸਟ ਤੁਸੀਂ ਵੀ ਹੋ ਸਕਦੇ ਹੋ। ਤੁਸੀਂ ਕੀ ਕਰਨਾ ਹੈ? ਜਸਟ ਕਾਲ ਕਰਨਾ ਹੈ 0181 2342174।

0: ਕੇ ਹੱਥ ਫੜਾਵਾਂ ਭਾਂਡੇ ਜੋ ਪੁਰਾਣੇ ਮੋਇਆਂ ਦੇ ਵਿੱਚ ਜਾਨ ਪਾ ਦਿਆਂ ਕਰਾਂ।
1: ਦੋਸਤੋ, ਗੀਤਾਂ ਨੂੰ ਸੁਣਨ ਦਾ ਮਨ ਤੇ ਬਹੁਤ ਜ਼ਿਆਦਾ ਕਰਦਾ, ਪਰ ਜਿਹੜੀਆਂ ਫਰਮਾਇਸ਼ਾਂ ਉਹ ਭਾਰੀ ਤੇ ਭਾਰੀ ਆ ਰਹੀਆਂ ਨੇ ਤੇ ਮੈਨੂੰ ਲੱਗਦਾ ਅਗਲੀ ਫਰਮਾਇਸ਼ ਸਾਨੂੰ ਸੁਣ ਲੈਣੀ ਚਾਹੀਦੀ ਹੈ। ਜੀ ਦੋਸਤੋ, ਅਗਲੀ ਫਰਮਾਇਸ਼ ਸਾਨੂੰ ਆਈ ਹੈ ਫੇਸਬੁੱਕ ਮੈਸੇਂਜਰ ਦੇ ਉੱਪਰ। ਇਹ ਨੇ ਜੀ ਸੰਦੀਪ ਕੁਮਾਰ, ਇਹਨਾਂ ਨੇ ਮੈਸੇਜ ਦੀ ਜਿਹੜੀ ਗੱਲ ਕੀਤੀ ਹੈ, ਇਹ ਚਾਹੁੰਦੇ ਨੇ ਦਿਲ ਦੀ ਗੱਲ, ਜੋ ਕਿ ਕੰਟਕਲੇਵ ਦਾ ਗੀਤ ਹੈ, ਉਹ ਗੀਤ ਸੁਣਨਾ ਚਾਹੁੰਦੇ ਨੇ, ਤਾਂ ਜ਼ਰੂਰ ਤੁਹਾਡੀ ਫਰਮਾਇਸ਼ ਹੁਣੇ ਪੂਰੀ ਕਰਦੇ ਹਾਂ।

0: ਸੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਹੈ ਯੋਫਾਨੀ,
1: ਤੁਸੀਂ ਸੈਗਮੈਂਟ ਚੱਲ ਰਿਹਾ ਜੀ ਗਾਉਂਦਾ ਪੰਜਾਬ,
0: ਤੇ ਤੁਹਾਡੀ ਜਿਹੜੀ ਹੈ ਫਰਮਾਇਸ਼ਾਂ ਪੂਰੀ ਕਰ ਰਹੇ ਨੇ ਆਰ ਜੇ ਪ੍ਰੀਤੀ
1: ਤੇ ਆਰ ਜੇ ਰਿਤਿਕਾ।
0: ਤੇ ਲਓ ਜੀ ਸਾਡੀ ਜਿਹੜੀ ਅਗਲੀ ਫਰਮਾਇਸ਼ ਹੈ, ਸੰਦੀਪ ਜੀ ਕਹਿ ਰਹੇ ਨੇ ਕਿ ਹਰਜੀਤ ਹਰਮਨ ਦਾ ਕੋਈ ਵੀ ਗਾਣਾ ਲਾ ਦਿਓ ਜ਼ਰੂਰ। ਸੰਦੀਪ ਜੀ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਹੋਏਗੀ। ਤੇ ਲਓ ਨੈਕਸਟ ਤੁਸੀਂ ਵੀ ਹੋ ਸਕਦੇ ਹੋ। ਮੈਂ ਨੰਬਰ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੀ ਹਾਂ, 0181 2342174।

0: ਦੋਸਤੋ ਸਾਡੇ ਨਾਲ ਸਾਡੇ ਅੱਜ ਦੇ ਇੱਕ ਹੋਰ ਲਿਸਨਰ ਜੁੜ ਗਏ ਨੇ ਤੇ ਚਲੋ ਆਓ ਬਿਨਾਂ ਦੇਰੀ ਤੋਂ ਕਰਦੇ ਉਹਨਾਂ ਦੇ ਨਾਲ ਗੱਲਬਾਤ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ
0: ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਮ ਸ਼ਰਨ ਗੱਲ ਕਰ ਰਹੀ ਹੈ ਜੈਪੁਰ ਜਿੱਟਾ ਤੋਂ।
0: ਸ਼ਰਨ ਜੀ, ਕੀ ਹਾਲ ਚਾਲ ਹੈ ਤੁਹਾਡੇ?
1: ਬਹੁਤ ਵਧੀਆ ਮੈਡਮ, ਤੁਹਾਡੇ ਨਾਲ ਗੱਲ ਹੋ ਗਈ, ਹਾਲ ਹੋਰ ਵਧੀਆ ਹੋ ਗਿਆ।
0: ਕੀ ਬਾਤ ਹੈ ਜੀ, ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਫਿਰ ਫੁੱਲ ਫੁੱਲ?
1: ਹਾਂਜੀ ਮੈਮ, ਸੁਣ ਰਹੇ ਸੀ
0: ਜੀ। ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ ਸਾਡੇ ਲਈ?
1: ਮੈਮ ਅੱਜ ਮੈਂ ਤੁਹਾਡੀ ਚੋਇਸ ਦਾ ਕੋਈ ਵੀ ਸੋਨਾ, ਕਿਉਂਕਿ ਮੇਰੀਆਂ ਭੈਣਾਂ ਬੈਠੀਆਂ, ਉਹਨਾਂ ਦੀ ਚੋਇਸ ਦੇਖ ਲਈ ਹੈ ਕਿੱਦਾਂ ਦੀ ਹੈ।
0: ਕਿਆ ਬਾਤ ਹੈ ਜੀ, ਤੇ ਇਹ ਤਾਂ ਬਹੁਤ ਵੱਡੀ ਗੱਲ ਹੈ, ਮਤਲਬ ਤੁਸੀਂ ਸਾਡੇ ਲਈ ਸੋਚ ਰਹੇ ਹੋ ਤੇ ਮੈਂ ਤਾਂ ਬੜੀ ਖੁਸ਼ ਹਾਂ ਇਸ ਗੱਲ ਸੋਚ ਕੇ। ਕਿ ਪ੍ਰੀਤੀ
2: ਬਹੁਤ ਜ਼ਿਆਦਾ ਖੁਸ਼ ਹਾਂ, ਕਿਉਂਕਿ ਫਰਮਾਇਸ਼ਾਂ ਤੇ ਹਰ ਬੰਦੇ ਦੇ ਲਈ ਸਾਡੀ ਵੀ ਕੁਝ ਫਰਮਾਇਸ਼ਾਂ ਹੁੰਦੀਆਂ ਨੇ।
1: ਵਧੀਆ ਕਰਦੇ ਆ
0: ਜੀ, ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਵਰਗੇ ਜਿਹੜੇ ਸਰੋਤੇ ਹੁੰਦੇ ਨੇ, ਇਹਨਾਂ ਦਾ ਪਿਆਰ ਹੀ ਜਿਹੜਾ ਕਿਤੇ ਨਾ ਕਿਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਦਿੰਦਾ ਹੈ, ਤੇ ਅਸੀਂ ਬਹੁਤ ਜ਼ਿਆਦਾ ਉਤਸ਼ਾਹਿਤ ਹੁੰਦੇ ਹਾਂ ਇਹੋ ਜਿਹੇ ਪ੍ਰੋਗਰਾਮਾਂ ਨੂੰ ਹੋਰ ਵਧੀਆ ਕਰਨ ਲਈ।
1: ਮੈਮ ਆਪਾਂ ਇਹ ਸਟੋਰੀਆਂ ਇੰਸਟਾਗ੍ਰਾਮ ਤੇ ਵੀ ਵੱਟ, ਚਲੋ ਬਲਾਈਂਡ ਪੱਪੇ ਲਾਸੀ, ਫਿਰ ਵੀ ਸੁਣਦੇ ਰਹੀਦਾ ਸਟੋਰੀਆਂ ਜੋ ਬਣੀਆਂ ਇੰਸਟਾਗ੍ਰਾਮ ਤੇ।
0: ਜੀ ਬਹੁਤ ਬਹੁਤ ਸ਼ੁਕਰੀਆ, ਇਹ ਸੁਣ ਕੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੰਦੇ ਹੋ ਸ਼ਰਨ, ਤੇ ਬਹੁਤ ਬਹੁਤ ਸ਼ੁਕਰੀਆ। ਤੇ ਆਓ ਹੁਣ ਫਿਰ ਤੁਹਾਡੀ ਆਪਣੀ ਪਿਆਰੀ ਦੋਸਤਾਂ, ਤੁਹਾਡੀ ਆਪਣੀਆਂ ਭੈਣਾਂ ਦੀ ਫਰਮਾਇਸ਼ ਹੀ ਸੁਣ ਲੈਂਦੇ ਹਾਂ, ਤੇ ਬਹੁਤ ਬਹੁਤ ਸ਼ੁਕਰੀਆ ਆਕਾਸ਼ਵਾਣੀ ਦਾ ਹਿੱਸਾ ਬਣਨ ਲਈ।

0: ਜੀ ਦੋਸਤੋ, ਸ਼ਰਨ ਜੀ ਦੀ ਫਰਮਾਇਸ਼ ਦੇ ਅਸੀਂ ਆਪਣਾ ਫੇਵਰੇਟ ਗਾਣਾ ਦੇ ਸੁਣ ਲਿਆ ਹੈ, ਅਤੇ ਸਾਡੇ ਜਿਹੜੇ ਅਗਲੇ ਲਿਸਨਰ ਨੇ ਨਾ, ਉਹ ਵੀ ਸਾਨੂੰ ਫਰਮਾਇਸ਼ ਕਰ ਰਹੇ ਨੇ, ਦਿਲੀਪ ਕੁਮਾਰ ਜੀ, ਕਿ ਉਹਨਾਂ ਨੇ ਗਾਣਾ ਸੁਣਨਾ ਗੁਰੂ ਰੰਧਾਵਾ ਦਾ, ਇਸ਼ਾਰੇ ਤੇਰੇ, ਇਸ਼ਾਰੇ ਤੇਰੇ ਜ਼ਰੂਰ ਲਵਾਂਗੇ, ਅਤੇ ਇੰਜੋਏ ਕਰਦੇ ਰਹੋ ਤੁਸੀਂ ਵੀ, ਜਿਹੜਾ ਹੈ
1: ਸਾਨੂੰ ਮੈਸੇਂਜਰ ਦੇ ਉੱਪਰ, ਇਸ ਦੇ ਨਾਲ ਨਾਲ ਸਾਨੂੰ ਕਾਲਸ ਦੇ ਉੱਪਰ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਣੀਆਂ ਫਰਮਾਇਸ਼ਾਂ ਨੂੰ, ਅਸੀਂ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ, ਕਿਉਂ ਪ੍ਰੀਤੀ?
0: ਬਿਲਕੁਲ ਰਿਤਿਕਾ, ਫਟਾਫਟ ਭੇਜੋ, ਟਾਈਮ ਥੋੜ੍ਹਾ ਹੀ ਰਹਿ ਗਿਆ ਕਿਉਂਕਿ ਹੁਣ।

0: ਜੀ ਦੋਸਤੋ, ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਗਾਣੇ ਇੰਨੇ ਸੋਹਣੇ ਸੋਹਣੇ ਲੱਗ ਰਹੇ ਨੇ, ਤੇ ਮੈਨੂੰ ਲੱਗਦਾ ਸੀ ਅਸੀਂ ਆਪਣੇ ਲਿਸਨਰਸ ਦੇ ਕਿਤੇ ਨਾ ਕਿਤੇ ਫੈਨ ਬਣਦੇ ਜਾ ਰਹੇ ਹਾਂ, ਤੇ ਸਾਨੂੰ ਇੱਕ ਹੋਰ ਫਰਮਾਇਸ਼ ਆ ਗਈ। ਕਿਉਂ ਪ੍ਰੀਤੀ?
1: ਸੁਣੋ ਲੌਂਗ ਲਾਚੀ
0: ਜੀ, ਇਹ ਫਰਮਾਇਸ਼ ਹੈ ਜੀ ਦੀਪਕ ਭਗਤ ਦੀ, ਜੋ ਕਿ ਅੰਮ੍ਰਿਤਸਰ ਤੋਂ ਗੱਲ ਕਰ ਰਹੇ ਨੇ, ਤੇ ਆਓ ਉਹਨਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਮੰਨਤ ਨੂਰ ਦਾ ਗਾਣਾ ਲੌਂਗ ਲਾਚੀ।

0: ਜੀ ਦੋਸਤੋ, ਬੜਾ ਹੀ ਪਿਆਰਾ ਜਿਹਾ ਗੀਤ ਅਸੀਂ ਸੁਣ ਲਿਆ ਤੇ ਇਸ ਦੇ ਨਾਲ ਨਾਲ ਅਸੀਂ ਪ੍ਰੋਗਰਾਮ ਨੂੰ ਵੀ ਫੁੱਲ ਟੂ ਫੁੱਲ ਇੰਜੋਏ ਕਰ ਲਿਆ, ਕਿਉਂ ਪ੍ਰੀਤੀ?
1: ਬਿਲਕੁਲ ਦੋਸਤੋ, ਇੰਨਾ ਇੰਜੋਏ ਤੇ ਮਤਲਬ ਇੱਕ ਗਾਣਿਆਂ ਦੇ ਨਾਲ ਵਾਈਬ ਬਣ ਜਾਂਦੀ ਹੈ, ਕਿਉਂ?
0: ਬਿਲਕੁਲ, ਤਾਂ ਹੀ ਤਾਂ ਮੈਂ ਕਿਹਾ ਸੀਗਾ ਇਨਫੋਰਮੇਸ਼ਨ ਦੇ ਨਾਲ ਨਾਲ ਐਂਟਰਟੇਨਮੈਂਟ ਭਰਪੂਰ ਦੇਣਾ, ਸੋ ਇਨਫੋਰਮੇਟਿਵ ਤੇ ਨਾਲ ਨਾਲ ਐਂਟਰਟੇਨਮੈਂਟ ਨਾਲ ਭਰਿਆ ਹੋਇਆ ਸ਼ੋਅ ਸੀਗਾ ਅੱਜ, ਕਿਉਂ, ਹੈ ਨਾ?
1: ਬਿਲਕੁਲ ਰਿਤਿਕਾ, ਤੇ ਇਸ ਦੇ ਨਾਲ ਸੋਨੂ ਜੀ ਵੀ ਕੀ ਕਹਿ ਰਹੇ ਨੇ ਕਿ ਆਪ ਮੇਰੀ ਵੀ ਇੱਕ ਫਰਮਾਇਸ਼ ਪੂਰੀ ਕਰ ਦਿਓ, ਲੇਕਿਨ ਸਮਾਂ ਜਿਹੜਾ ਹੈ ਸਾਡੇ ਕੋਲ ਬਹੁਤ ਘੱਟ ਹੈ, ਬਹੁਤ ਜ਼ਿਆਦਾ ਘੱਟ ਹੈ, ਇਸ ਕਰਕੇ ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਕਰਦੇ ਅਸੀਂ, ਬਟ ਨੈਕਸਟ ਟਾਈਮ। ਤੇ ਅੱਜ ਦੀ ਜੇ ਗੱਲ ਕਰੀਏ ਤਾਂ ਇੱਕ ਅੱਛੀ ਬਹੁਤ ਵਧੀਆ ਗੱਲ ਕੀਤੀ ਹੈ ਕਿ ਵਾਸ਼ਰੂਮ ਐਟੀਕੇਟਸ ਦੀ।

0: ਬਿਲਕੁਲ ਦੋਸਤੋ, ਇਸ ਦੇ ਨਾਲ ਨਾਲ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ, ਨਾਲ ਨਾਲ ਤੁਹਾਨੂੰ ਅਸੀਂ ਨਵੇਂ ਵਰਡ ਦੇ ਬਾਰੇ ਜਾਣਕਾਰੀ ਦਿੱਤੀ, ਅਤੇ ਜਿੱਥੇ ਅਸੀਂ ਗੱਲ ਕੀਤੀ ਹੈ ਫਰਮੈਸ਼ੀ ਪ੍ਰੋਗਰਾਮ ਦੀ, ਤਾਂ ਉੱਥੇ ਵੀ ਸਾਨੂੰ ਬਹੁਤ ਅੱਛੇ ਅੱਛੇ ਲਿਸਨਰਸ ਦੀਆਂ ਕਾਲਸ ਆਈਆਂ, ਜਿਹਨਾਂ ਤੋਂ ਅਸੀਂ ਇੰਨੇ ਕੁ ਅੱਛੀਆਂ ਅੱਛੀਆਂ ਗੱਲਾਂ ਸੁਣੀਆਂ, ਗੱਲਾਂ ਸੁਣਨ ਦੇ ਨਾਲ ਨਾਲ ਪਿਆਰੇ ਪਿਆਰੇ ਗੀਤ ਵੀ ਸੁਣੇ, ਕਿਉਂ ਹੈ ਨਾ ਪ੍ਰੀਤੀ?
1: ਬਿਲਕੁਲ, ਇੰਜੋਇਮੈਂਟ ਉਦੋਂ ਹੀ ਹੁੰਦਾ ਹੈ ਜਦੋਂ ਮਤਲਬ ਸਾਡੇ ਲਿਸਨਰਸ ਨਾ ਕੀ ਕਹਿੰਦੇ ਰਿਵਿਊ ਕਰਦੇ ਆ।
0: ਬਿਲਕੁਲ, ਅਤੇ ਜਿਹੜਾ ਰਿਵਿਊ ਸੀਗਾ ਨਾ, ਉਸਨੇ ਤਾਂ ਸਾਡਾ ਦਿਨ ਬਣਾ ਦਿੱਤਾ। ਬਿਲਕੁਲ, ਜਿੱਦਾਂ ਕਿ ਸ਼ਰਨ ਜੀ ਨੇ ਸਾਡੇ ਨਾਲ ਗੱਲ ਕੀਤੀ, ਅਤੇ ਇਸ ਦੇ ਨਾਲ ਹੀ ਹੁਣ ਇੱਥੇ ਪ੍ਰੋਗਰਾਮ ਯੁਵਾਣੀ ਜਿਹੜਾ ਉਹ ਸਮਾਪਤ ਹੁੰਦਾ। ਕੱਲ੍ਹ ਸ਼ਾਮ 5 ਵਜੇ ਫਿਰ ਹੋਏਗੀ ਮੁਲਾਕਾਤ ਨਵੇਂ ਦੋਸਤਾਂ ਦੇ ਨਾਲ, ਅਤੇ ਨਵੇਂ ਯੁਵਾ ਦੋਸਤਾਂ ਦੇ ਨਾਲ ਇੰਜੋਏ ਕਰਿਓ ਪ੍ਰੋਗਰਾਮ ਯੁਵਾਣੀ। ਇਸ ਦੇ ਲਈ ਅੱਜ ਮੈਨੂੰ ਆਰਜੇ ਰਿਤਿਕਾ
1: ਅਤੇ ਆਰਜੇ ਪ੍ਰੀਤੀ ਨੂੰ
0: ਦਿਓ ਇਜਾਜ਼ਤ। ਨਮਸਕਾਰ।

ਨਮਸਕਾਰ ਅਬਾਵ ਸਤਿ ਸ਼੍ਰੀ ਅਕਾਲ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ। ਜ਼ਿੰਦਗੀ ਅਤੇ ਜ਼ਿੰਦਗੀ ਨੂੰ ਅਸੀਂ ਅੱਜ ਕਹਿ ਰਹੇ ਹਾਂ ਲਵ ਯੂ ਜ਼ਿੰਦਗੀ, ਪਰ ਉਹਦੇ ਤੋਂ ਪਹਿਲੇ ਨਾ ਸਾਨੂੰ ਜ਼ਿੰਦਗੀ ਦਾ ਸਵਾਗਤ ਕਰਨਾ ਚਾਹੀਦਾ ਹੈ, ਜ਼ਿੰਦਗੀ ਨੂੰ ਕਬੂਲ ਕਰਨਾ ਚਾਹੀਦਾ, ਜ਼ਿੰਦਗੀ ਜਿੱਦਾਂ ਦੀ ਵੀ ਹੈਗੀ ਹੈ। ਇੱਕ ਸ਼ੇਰ ਹੈ, ਕਹਿੰਦੇ ਨੇ ਕਿ ਇਹ ਜ਼ਿੰਦਗੀ ਤੇਰਾ ਸਵਾਗਤ ਹੈ, ਕਦੇ ਹਾਸਿਆਂ 'ਚ, ਕਦੇ ਹੰਝੂਆਂ 'ਚ, ਕਦੇ ਖੁਸ਼ੀਆਂ 'ਚ, ਕਦੇ ਖਾਮੋਸ਼ੀਆਂ 'ਚ, ਕਦੇ ਮੇਰੀਆਂ ਨਾਦਾਨੀਆਂ 'ਚ ਅਤੇ ਕਦੇ ਤੇਰੀ ਬੇਪਰਵਾਹੀਆਂ 'ਚ। ਮੈਨੂੰ ਮੁਹੱਬਤ ਹੈ ਤੇਰੇ ਹਰ ਇੱਕ ਰੰਗ ਦੇ ਨਾਲ ਅਤੇ ਹਰ ਇੱਕ ਰੂਪ 'ਚ ਤੇਰਾ ਸਵਾਗਤ ਹੈ। ਸੋ ਅੱਜ ਦੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਇਹੀ ਕਰਾਂਗੇ ਕਿ ਅਸੀਂ ਜ਼ਿੰਦਗੀ ਦੇ ਹਰ ਰੂਪ ਵਿੱਚ ਉਹਨੂੰ ਕਬੂਲਣਾ ਹੈ, ਹਰ ਰੂਪ ਦੇ ਵਿੱਚ ਉਹਨੂੰ ਸਵੀਕਾਰਨਾ ਹੈ, ਕਿਉਂਕਿ ਜ਼ਿੰਦਗੀ ਕਦੇ ਵੀ ਇੱਕ ਮੌਸਮ ਦੀ ਨਹੀਂ ਰਹਿੰਦੀ। ਮੌਸਮ

ਆਉਂਦੇ ਨੇ, ਮੌਸਮ ਚ ਆਉਂਦੇ ਨੇ, ਮੌਸਮ ਬਦਲਦੇ ਨੇ ਅਤੇ ਜ਼ਿੰਦਗੀ ਦੇ ਰੰਗ ਵੀ ਇੱਦਾਂ ਹੀ ਬਦਲਦੇ ਨੇ, ਕਦੇ ਖੁਸ਼ੀਆਂ ਦਾ ਮੌਸਮ, ਕਦੇ ਖਾਮੋਸ਼ੀਆਂ ਦਾ ਮੌਸਮ, ਅਤੇ ਹਰ ਮੌਸਮ ਦੇ ਵਿੱਚ ਅਸੀਂ ਜ਼ਿੰਦਗੀ ਨੂੰ ਕਿਵੇਂ ਕਬੂਲ ਕਰ ਸਕਦੇ ਹਾਂ, ਕਿਵੇਂ ਸਿਰ ਮੱਥੇ ਲੈ ਸਕਦੇ ਹਾਂ, ਅੱਜ ਇਹਦੀ ਗੱਲਬਾਤ ਕਰਾਂਗੇ।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ, ਅਤੇ ਜਿਵੇਂ ਕਿ ਤੁਸੀਂ ਸੁਣਿਆ ਕਿ ਆਲ ਇਜ਼ ਵੈਲ, ਮੈਨੂੰ ਲੱਗਦਾ ਕਿ ਇਸ ਗਾਣੇ ਦੇ ਵਿੱਚ ਨਾ ਸਾਨੂੰ ਜ਼ਿੰਦਗੀ ਦੇ ਸਾਰੇ ਸਾਰ ਹੀ ਕਹਿ ਦਿੱਤੇ ਨੇ ਕਿ ਸਾਨੂੰ ਕੀ ਪਤਾ ਸਾਡਾ ਫਿਊਚਰ ਕੀ ਹੋਣਾ ਹੈ, ਅਤੇ ਫਿਰ ਜੇ ਸਾਨੂੰ ਪਤਾ ਹੀ ਨਹੀਂ ਹੈ ਜਿਸ ਚੀਜ਼

ਬਹੁਤ ਹੀ ਟੈਨਸ਼ਨ ਲੈ ਗਏ ਅਸੀਂ ਕੀ ਕਰਨਾ ਹੈ। ਸੋ ਇਸ ਕਰਕੇ ਸਾਨੂੰ ਜ਼ਿੰਦਗੀ ਦੇ ਵਿੱਚ ਟੈਨਸ਼ਨ ਜੇ ਲੈਣੀ ਹੈ ਤਾਂ ਅੱਜ ਦੀ ਲੈਣੀ ਚਾਹੀਦੀ ਹੈ, ਆਉਣ ਵਾਲੇ ਕੱਲ੍ਹ ਦਾ ਤਾਂ ਸਾਨੂੰ ਪਤਾ ਵੀ ਨਹੀਂ ਹੈ ਕਿ ਅਸੀਂ ਹੋਣਾ ਹੈ ਕਿ ਨਹੀਂ ਹੋਣਾ। ਤਿਆਰੀ ਸਾਡੀ ਜ਼ਰੂਰ ਹੋਣੀ ਚਾਹੀਦੀ ਹੈ, ਪਰ ਉਹਦੇ ਲਈ ਤਿਆਰੀ ਅਤੇ ਟੈਨਸ਼ਨ ਦੇ ਵਿੱਚ ਨਾ ਇੱਕ ਬੜੀ ਥਿਨ ਲਾਈਨ ਹੁੰਦੀ ਹੈ, ਅਤੇ ਉਸ ਥਿਨ ਲਾਈਨ ਦਾ ਡਿਫਰੈਂਸ ਸਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਜ਼ਿੰਦਗੀ ਜਿਵੇਂ ਅਸੀਂ ਚਾਹੁੰਦੇ ਹਾਂ ਹਮੇਸ਼ਾ ਉੱਦਾਂ ਜ਼ਰੂਰੀ ਨਹੀਂ ਆ ਚੱਲੇ। ਕਦੇ ਕਦੇ ਮਤਲਬ ਬਹੁਤ ਹੀ ਵਧੀਆ ਹੋਏਗੀ, ਅਤੇ ਕਦੇ ਕਦੇ ਕਿਤੇ ਨਾ ਕਿਤੇ ਮੁਸ਼ਕਿਲ ਸਮੇਂ ਵੀ ਆਊਗਾ। ਜਿਵੇਂ ਜ਼ਿੰਦਗੀ ਦੇ ਜਿਵੇਂ ਸਾਲ ਦੇ ਵਿੱਚ ਕਈ ਤਰ੍ਹਾਂ ਦੇ ਮੌਸਮ ਆਉਂਦੇ ਨੇ ਨਾ, ਤਾਂ ਮੈਨੂੰ ਲੱਗਦਾ ਕਿ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਨਾ ਖੁਸ਼ੀਆਂ ਅਤੇ ਗਮੀਆਂ ਦੇ ਬਰਾਬਰ ਜਿਹੀ ਨਾ ਕੁਝ ਮੌਸਮਸ ਆਉਂਦੇ ਨੇ। ਜਿੱਦਾਂ ਬਸੰਤ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਖੁਸ਼ੀਆਂ ਹੀ ਖੁਸ਼ੀਆਂ ਨੇ, ਆਲੇ ਦੁਆਲੇ ਨਵੀਆਂ ਸ਼ੁਰੂਆਤਾਂ ਹੋ ਰਹੀਆਂ ਨੇ, ਨਵੀਆਂ ਉਮੀਦਾਂ ਜਿਹੜੀਆਂ ਹੈਗੀਆਂ ਨੇ ਜਨਮ ਲੈਂਦੀਆਂ ਨੇ। ਅਤੇ ਗਰਮੀ ਦੇ ਵਾਂਗ ਕੁਝ ਮੌਸਮ ਹੁੰਦੇ ਨੇ ਜਿਹਦੇ ਵਿੱਚ ਸਾਨੂੰ ਚੈਲੇਂਜਸ ਆਉਂਦੇ ਨੇ, ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਸਾਨੂੰ ਪਸੀਨਾ ਜਿਹੜਾ ਹੈਗਾ ਸਾਡਾ ਵਹਿੰਦਾ ਹੈ, ਪਰ ਕਿਤੇ ਨਾ ਕਿਤੇ ਸ਼ਾਇਦ ਸਾਨੂੰ ਉਹਦੇ ਰਿਜ਼ਲਟਸ ਨਹੀਂ ਮਿਲਦੇ। ਫਿਰ ਬਰਸਾਤ ਦਾ ਮੌਸਮ ਆਉਂਦਾ ਹੈ, ਜਦੋਂ ਸਾਡੇ ਜਿਹੜੇ ਇਮੋਸ਼ਨਸ ਹੈਗੇ ਨੇ ਉਹ ਬਾਹਰ ਨਿਕਲਦੇ ਨੇ ਬਰਸਾਤ ਦੇ ਮੌਸਮ ਦੇ ਵਿੱਚ। ਅਤੇ ਫਿਰ ਸਰਦੀ ਦਾ ਮੌਸਮ ਆਉਂਦਾ ਹੈ, ਜਿਹਦੇ ਵਿੱਚ ਸਾਨੂੰ ਠਹਿਰਾਵ ਸਿੱਖਣ ਨੂੰ ਮਿਲਦਾ ਹੈ, ਅਸੀਂ ਰੈਸਟ ਕਰਦੇ ਹਾਂ, ਅਸੀਂ ਥੋੜ੍ਹਾ ਸਬਰ ਕਰਦੇ ਹਾਂ। ਸੋ ਜ਼ਿੰਦਗੀ ਦੇ ਵਿੱਚ ਵੀ ਜਿੱਦਾਂ ਅਸੀਂ ਇੱਕ ਸਾਲ ਦੇ ਵਿੱਚ ਇਹ ਸਾਰੇ ਮੌਸਮ ਆਉਂਦੇ ਨੇ, ਤਾਂ ਜ਼ਿੰਦਗੀ ਦੇ ਵਿੱਚ ਵੀ ਕਈ ਤਰ੍ਹਾਂ ਦੇ ਮੌਸਮ ਜਿਹੜੇ ਹੈਗੇ ਨੇ ਆਉਂਦੇ ਨੇ ਅਤੇ ਗੁਜ਼ਰ ਜਾਂਦੇ ਨੇ। ਅਤੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਹਰ ਮੌਸਮ ਦੇ ਵਿੱਚ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਆਤਮ ਵਿਸ਼ਵਾਸ ਨੂੰ ਬਣਾ ਕੇ ਰੱਖੀਏ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਵ ਯੂ ਜ਼ਿੰਦਗੀ, ਆਪਣੇ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ ਔਨ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਇੱਕ ਜ਼ਰੂਰੀ ਸੂਚਨਾ, ਅਸੀਂ ਆਕਾਸ਼ਵਾਣੀ ਜਲੰਧਰ ਦੇ ਐਫ ਐਮ ਰੇਨਬੋ ਚੈਨਲ 102.7 ਮੈਗਾਹਰਟਜ਼ ਤੋਂ ਬੋਲ ਰਹੇ ਹਾਂ। ਆਈ ਸੀ ਸੀ ਵਿਮੈਨਸ ਟੀ ਟਵੈਂਟੀ ਵਰਲਡ ਕੱਪ ਤਹਿਤ ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਕਾਰ ਲਾਰਡਸ ਕ੍ਰਿਕਟ ਗਰਾਊਂਡ ਲੰਡਨ ਵਿਖੇ ਖੇਡੇ ਜਾਣ ਵਾਲੀ ਟੀ ਟਵੈਂਟੀ ਕ੍ਰਿਕਟ ਦੇ ਫਾਈਨਲ ਮੈਚ ਦੀ ਆਫ ਟਿਊਬ ਕਮੈਂਟਰੀ ਆਪਣੇ ਦਿੱਲੀ ਕੇਂਦਰ ਤੋਂ ਸ਼ਾਮ 6:30 ਤੋਂ ਸੁਣਾਵਾਂਗੇ। ਪਰ ਐਫ ਐਮ ਰੇਨਬੋ ਤੋਂ ਪ੍ਰੋਗਰਾਮ ਤੁਸੀਂ ਐਫ ਐਮ ਰੇਨਬੋ ਜਲੰਧਰ ਐਪ ਤੋਂ ਸੁਣਦੇ ਰਹੋਗੇ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਸੁਣੋਗੇ ਪੰਜਾਬੀ 'ਚ ਖਬਰਾਂ।

0: ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: 6:20 ਹੋ ਰਹੇ ਨੇ, ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ

0: नमस्कार, ए आकाशवाणी है। हूँ
1: छेती करो यार, प्लीज छेती करो।
2: दूजा भी कोई मैच है?
1: यही समझ ले यार, बैंक जाना है दादा जी नु लेके।
2: हाँ यार, उम्र हो जाती है तो रनर लेना ही पैंदा है।
3: पर बैंकिंग में नहीं,
4: उंज भी आरबीआई कहिंदा है सीनियर सिटीजन सब तो पहला। जे तुसी 70 सालों तो ऊपर हो, डिफरेंटली एबल्ड हो ते तुसी बैंक नहीं जा सकते, तां बैंक आवेगा तुहाडे कोल जरूरी सेवावां लेके, वो भी वाजब दरां ते।
3: सीनियर सब तो पहला, आरबीआई कहिंदा है जानकार बनो, सचेत रहो।
0: ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਹੁਸ਼ਿਆਰਪੁਰ ਨਗਰ ਨਿਗਮ ਦੇ ਪੰਜਾਬ ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ। ਸ਼ਾਮ 4 ਵਜੇ 58.99% ਪੋਲਿੰਗ ਦਰਜ ਕੀਤੀ ਗਈ। ਪੰਜਾਬ 'ਚ ਪੱਟੀਦਰ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਇਲਜ਼ਾਮ ਲਾਇਆ ਕਿ ਸੂਬਾ ਸਰਕਾਰ ਵੱਲੋਂ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਉਲਟ ਕਦਮਾਂ ਰਾਹੀਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਹੈ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਮਹੀਨੇ ਦੀ 1 ਤਰੀਕ ਤੋਂ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ VVG ਰਾਂਝੀ ਕਾਨੂੰਨ 2025 ਦੇ ਸਫਲਤਾ ਨਾਲ ਲਾਗੂ ਹੋਣ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਏ। ਸ਼੍ਰੀ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮਿਸ਼ਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਮੁੱਖ ਸਹਾਇਤਾ ਜਾਰੀ ਕੀਤੀ। ਸ਼੍ਰੀ ਚੌਹਾਨ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਿਹਾਤੀ ਵਿਕਾਸ ਮੰਤਰੀਆਂ ਨਾਲ VVG ਰਾਂਝੀ ਸਕੀਮ ਦੇ ਲਾਗੂ ਕਰਨ ਦੀ ਸਮੀਖਿਆ ਵੀ ਕੀਤੀ। ਉਹਨਾਂ ਕਿਹਾ ਕਿ ਅੱਜ ਜਾਰੀ ਕੀਤੀ ਗਈ 1 ਕਿਸ਼ਤ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਰਾਜਾਂ ਕੋਲ ਲੋੜੀਂਦੇ ਫੰਡ ਹੋਣ ਤਾਂ ਜੋ 15 ਦਿਨਾਂ ਦੇ ਅੰਦਰ ਮਜ਼ਦੂਰੀ ਦਾ ਭੁਗਤਾਨ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਮਨਰੇਗਾ ਨੂੰ ਲਾਗੂ ਕਰਨ ਵਿੱਚ 3 ਸਾਲਾਂ ਤੋਂ ਵੱਧ ਸਮਾਂ ਲੱਗਿਆ, ਪਰ ਵਿਕਸਿਤ ਭਾਰਤ JRAMJI ਨੂੰ ਸਿਰਫ਼ 1 ਦਿਨ ਵਿੱਚ ਦੇਸ਼ ਭਰ ਵਿੱਚ ਲਾਗੂ ਕੀਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਤੇਜ਼ ਕਰਨ ਲਈ ਇਸ ਕਾਨੂੰਨ ਤਹਿਤ ਅਗਲੇ 5 ਸਾਲਾਂ ਵਿੱਚ 2,86,000 ਪੰਚਾਇਤਾਂ ਵਿੱਚ 7.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਏਗਾ।
5: ਮਨਰੇਗਾ ਕੋ ਪੂਰੇ ਦੇਸ਼ ਮੇਂ ਲਾਗੂ ਕਰਨੇ ਮੇਂ 3 ਸਾਲ ਲਗੇ ਥੇ, ਲੇਕਿਨ ਮੁਝੇ ਆਪ ਸਭ ਪਰ ਗਰਵ ਹੈ, 1 ਸਾਲ 2 ਸਾਲ ਨਹੀਂ, ਪਹਿਲੇ ਦਿਨ ਹੀ ਵਿਕਸਿਤ ਭਾਰਤ JRAMJI ਯੋਜਨਾ ਇੱਕ ਸਾਥ ਪੂਰੇ ਦੇਸ਼ ਮੇਂ ਲਾਗੂ ਹੋ ਗਈ। 100 ਦਿਨ ਨਹੀਂ, ਅਭੀ 125 ਦਿਨ ਰੋਜ਼ਗਾਰ, 5 ਸਾਲ ਮੇਂ 7.5 ਲੱਖ ਕਰੋੜ ਸੇ ਜ਼ਿਆਦਾ ਕੀ ਰਾਸ਼ੀ 2,86,000 ਪੰਚਾਇਤੋਂ ਮੇਂ ਠੀਕ ਸੇ ਲੱਗ ਗਈ, ਤੋ ਗਾਓ ਸੰਪੂਰਨ ਵਿਕਸਿਤ ਹੋ ਜਾਏਂਗੇ, ਸਮ੍ਰਿਧ ਔਰ ਵਿਕਸਿਤ ਗਾਓ ਕਾ ਨਿਰਮਾਣ ਹੋ ਜਾਏਗਾ।
0: ਉਹਨਾਂ ਇਹ ਵੀ ਕਿਹਾ ਕਿ VVG ਰਾਂਝੀ ਸਕੀਮ ਤਹਿਤ ਮਜ਼ਦੂਰੀ ਦਰਾਂ ਵਿੱਚ ਔਸਤਨ ਕਰੀਬ 10% ਦਾ ਵਾਧਾ ਕੀਤਾ ਗਿਆ। ਉਹਨਾਂ ਕਿਹਾ ਕਿ ਹੁਣ ਦੇਸ਼ ਦੇ ਕਿਸੇ ਵੀ ਰਾਜ ਵਿੱਚ ਮਜ਼ਦੂਰੀ ਦਰ 300 ਰੁਪਏ ਪ੍ਰਤੀ ਦਿਨ ਤੋਂ ਘੱਟ ਨਹੀਂ ਹੋਏਗੀ। ਸ਼੍ਰੀ ਚੌਹਾਨ ਨੇ ਭਰੋਸਾ ਦਿੱਤਾ ਕਿ VVG ਰਾਂਝੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੋਏਗੀ, ਪਾਰਦਰਸ਼ਿਤਾ ਅਤੇ ਜਵਾਬਦੇਹੀ

ਜ਼ੋਰ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਚਿਹਰਾ ਪ੍ਰਮਾਣਿਕਤਾ, ਜੀਓ ਟੈਗਿੰਗ ਅਤੇ ਹੋਰ ਤਕਨੀਕੀ ਉਪਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਕੀਮ ਵਿੱਚ ਕਿਸੇ ਤਰ੍ਹਾਂ ਦੀਆਂ ਵੀ ਬੇਨੇਮੀਆਂ ਜਾਂ ਧੋਖਾਧੜੀ ਦੀ ਕੋਈ ਗੁੰਜਾਇਸ਼ ਨਹੀਂ ਹੈ ਅਤੇ ਸਰਕਾਰ ਪਾਰਦਰਸ਼ਿਤਾ, ਭਰੋਸੇਯੋਗਤਾ ਅਤੇ ਗੁਣਵੱਤਾ ਵਾਲੀਆਂ ਸੰਪਤੀਆਂ ਦੇ ਨਿਰਮਾਣ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਹੁਸ਼ਿਆਰਪੁਰ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ। ਸਵੇਰੇ ਪਏ ਮੀਂਹ ਕਾਰਨ ਵੋਟਿੰਗ ਦੀ ਰਫ਼ਤਾਰ ਹੌਲੀ ਰਹੀ, ਪਰ ਮੌਸਮ ਸਾਫ਼ ਹੋਣ ਤੋਂ ਬਾਅਦ ਪੋਲਿੰਗ ਕੇਂਦਰਾਂ 'ਤੇ ਵੋਟਰਾਂ ਦੀ ਗਿਣਤੀ ਵਧਣ ਲੱਗੀ। ਨਗਰ ਨਿਗਮ ਦੀਆਂ 50 ਸੀਟਾਂ ਲਈ ਚੋਣਾਂ ਵਿੱਚ ਜ਼ਿਆਦਾਤਰ ਵਾਰਡਾਂ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੈ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਵੱਡੀ ਗਿਣਤੀ ਵਿੱਚ ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਚੋਣ ਅਧਿਕਾਰੀਆਂ ਵੱਲੋਂ ਜਾਰੀ ਅੰਕੜੇ ਅਨੁਸਾਰ ਸ਼ਾਮ 4 ਵਜੇ ਤੱਕ 58.99 ਫੀਸਦੀ ਪੋਲਿੰਗ ਦਰਜ ਕੀਤੀ ਗਈ। ਸਾਰੇ ਪੋਲਿੰਗ ਕੇਂਦਰਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਕਿਸੇ ਵੀ ਅਣਸੁਖਾਵੀ ਘਟਨਾ ਦੀ ਸੂਚਨਾ ਨਹੀਂ ਹੈ। ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਐਲਾਨ ਕੀਤਾ ਕਿ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਪ੍ਰਕਿਰਿਆ ਨੂੰ ਸੁਚਾਰੂ, ਆਧੁਨਿਕ ਅਤੇ ਪਾਰਦਰਸ਼ੀ ਬਣਾਉਣ ਲਈ ਇਹ ਸਕੀਮ ਰਾਸ਼ਟਰੀ ਸਕਾਲਰਸ਼ਿਪ ਪੋਰਟਲ NSP ਰਾਹੀਂ ਲਾਗੂ ਕੀਤੀ ਜਾ ਰਹੀ ਹੈ, ਜੋ ਕਿ 1 ਜੁਲਾਈ 2026 ਤੋਂ ਬਿਨੈਕਾਰਾਂ ਲਈ ਸਫਲਤਾ ਨਾਲ ਕਾਰਜਸ਼ੀਲ ਹੋ ਚੁੱਕਿਆ ਹੈ। ਵਿਦਿਆਰਥੀ ਪੱਖੀ ਪਹੁੰਚ 'ਤੇ ਜ਼ੋਰ ਦਿੰਦਿਆਂ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਆਰਥਿਕ ਤੰਗੀ ਕਦੇ ਵੀ ਕਿਸੇ ਹੋਣਹਾਰ ਵਿਦਿਆਰਥੀ ਦੇ ਸੁਪਨਿਆਂ ਅਤੇ ਉੱਚੇ ਇਰਾਦਿਆਂ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ। ਉਹਨਾਂ ਨੇ ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਯੋਗ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਖਰੀ ਤਰੀਕ ਤੋਂ ਪਹਿਲਾਂ ਅਪਲਾਈ ਕਰਨ ਦੀ ਅਪੀਲ ਕੀਤੀ, ਤਾਂ ਜੋ ਆਪਣੇ ਸੁਪਨਿਆਂ ਨੂੰ ਸਾਕਾਰ ਕਰਕੇ ਸੁਨਹਿਰੀ ਭਵਿੱਖ ਦੀ ਸਿਰਜਣਾ ਕਰ ਸਕਣ। ਮੰਤਰੀ ਨੇ ਕਿਹਾ ਕਿ ਇੱਕ ਪ੍ਰਗਤੀਸ਼ੀਲ, ਬਰਾਬਰੀ ਵਾਲੇ ਅਤੇ ਸਿੱਖਿਆ ਮੁਖੀ ਸਮਾਜ ਦੀ ਸਿਰਜਣਾ ਉਦੋਂ ਹੀ ਸੰਭਵ ਹੈ ਜਦੋਂ ਸਾਡੀ ਨੌਜਵਾਨ ਪੀੜ੍ਹੀ ਉੱਚ ਸਿੱਖਿਆ ਪ੍ਰਾਪਤ ਕਰਕੇ ਆਤਮ ਨਿਰਭਰ ਬਣੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਕਿਹਾ ਕਿ ਵਿਸ਼ੇਸ਼ ਪੜਤਾਲੀਆ ਟੀਮ SIT ਵੱਲੋਂ ਉਹਨਾਂ ਨੂੰ ਮੁੜ ਨੋਟਿਸ ਜਾਰੀ ਕੀਤਾ ਗਿਆ, ਜਦਕਿ ਉਹ ਪਹਿਲਾਂ ਵੀ ਜਾਂਚ ਵਿੱਚ ਪੂਰਾ ਸਹਿਯੋਗ ਦੇ ਚੁੱਕੇ ਨੇ ਅਤੇ ਲਿਖਤੀ ਰੂਪ ਵਿੱਚ ਭਰੋਸਾ ਦੇ ਚੁੱਕੇ ਨੇ ਕਿ ਅੱਗੇ ਵੀ ਪੂਰਾ ਸਹਿਯੋਗ ਦੇਣਗੇ। ਇੱਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਪੜਤਾਲੀਆ ਟੀਮ SIT 2015 ਦੇ ਵੈਬਲ ਕਲਾਂ ਪੁਲਿਸ ਗੋਲੀਬਾਰੀ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਦੇ ਸਬੰਧ ਵਿੱਚ ਸੀਨੀਅਰ ਭਾਜਪਾ ਨੇਤਾ ਦੀ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਅੱਜ ਤੱਕ ਉਹ ਦਸਤਾਵੇਜ਼ ਉਪਲਬਧ ਨਹੀਂ ਕਰਾਏ ਗਏ ਜਿਨ੍ਹਾਂ ਦੇ ਆਧਾਰ 'ਤੇ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਜਾ ਰਿਹਾ ਹੈ। ਸਬੰਧਤ ਦਸਤਾਵੇਜ਼ ਦਿੱਤੇ ਬਿਨਾਂ ਕਿਸੇ ਨਾਗਰਿਕ ਨੂੰ ਵਾਰ ਵਾਰ ਤਲਬ ਕਰਨਾ ਕੁਦਰਤੀ ਨਿਆਂ ਅਤੇ ਕਾਨੂੰਨੀ ਪ੍ਰਕਿਰਿਆ 'ਤੇ ਉਲਟੇ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਸੰਬੰਧੀ ਦਿੱਤੇ ਗਏ ਫੈਸਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ ਕਾਨੂੰਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਹੋਈ ਵਿਆਪਕ ਨੁਕਤਾਚੀਨੀ ਤੋਂ ਬਾਅਦ ਸੂਬਾ ਸਰਕਾਰ ਬੁਰੀ ਤਰ੍ਹਾਂ ਘਬਰਾ ਗਈ ਹੈ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਵਿਰੋਧੀ ਧਿਰ, ਖਾਸ ਕਰਕੇ ਭਾਜਪਾ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚੰਪਾਵਤ ਜ਼ਿਲ੍ਹੇ ਦੇ ਟੰਕਾਪੁਰ ਤੋਂ ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜੱਥੇ ਵਿੱਚ 49 ਸ਼ਰਧਾਲੂ ਸ਼ਾਮਲ ਨੇ, ਜਿਨ੍ਹਾਂ ਵਿੱਚ 34 ਮਰਦ ਅਤੇ 15 ਔਰਤਾਂ ਨੇ। ਇਨ੍ਹਾਂ ਵਿੱਚ ਇੱਕ ਡਾਕਟਰ ਵੀ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੈਲਾਸ਼ ਮਾਨਸਰੋਵਰ ਯਾਤਰਾ ਸਿਰਫ਼ ਇੱਕ ਧਾਰਮਿਕ ਯਾਤਰਾ ਨਹੀਂ, ਸਗੋਂ ਅਧਿਆਤਮਿਕ ਜਾਗ੍ਰਿਤੀ, ਸੱਭਿਆਚਾਰਕ ਏਕਤਾ ਅਤੇ ਰਾਸ਼ਟਰੀ ਸਦਭਾਵਨਾ ਦਾ ਪ੍ਰਤੀਕ ਹੈ। ਮਾਨਸਾ ਰੋਡ ਦੇ ਪਿੰਡ ਕੋਟਣਾ ਕਲਾਂ ਦੇ ਨਜ਼ਦੀਕ ਇੱਕ ਕਾਰ ਅਤੇ ਟਰਾਲੇ ਦੀ ਸਿੱਧੀ ਟੱਕਰ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਦੋਵੇਂ ਮਾਨਸਾ ਤੋਂ ਪਟਿਆਲਾ ਵੱਲ ਜਾ ਰਹੇ ਸਨ, ਤਾਂ ਸਾਹਮਣੇ ਆ ਰਹੇ ਇੱਕ ਟਰਾਲੇ ਦੀ ਇਹਨਾਂ ਦੇ ਵਾਹਨ ਨਾਲ ਸਿੱਧੀ ਟੱਕਰ ਹੋ ਗਈ, ਜਿਸ ਕਾਰਨ ਸਵਾਰ ਨੌਜਵਾਨਾਂ ਨੂੰ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿੱਥੇ ਉਹਨਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਟਰਾਲੇ ਦੇ ਚਾਲਕ ਨੂੰ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੋਹਾਲੀ ਦੇ ਵਣ ਵਿਭਾਗ ਵੱਲੋਂ ਚੁਗਿਰਦਾ ਬਚਾਉਣ, ਰੁੱਖ ਲਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਵਾਹਨਾਂ ਦੀ ਵਰਤੋਂ ਘਟਾ ਕੇ ਸਾਈਕਲ ਦੀ ਵਰਤੋਂ ਨੂੰ ਹੁੰਗਾਰਾ ਦੇਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਫੇਸ 5 ਵਿਖੇ ਇੱਕ ਸਮਾਗਮ ਕਰਾਇਆ ਗਿਆ। ਇਸ ਉਪਰਾਲੇ ਤਹਿਤ ਇੱਕ ਰੈਲੀ, ਗ੍ਰੀਨਥਨ 2026 ਨਾਂ ਦੀ ਮੈਰਾਥਨ ਅਤੇ ਸਾਈਕਲ ਰੈਲੀ ਕਰਾਈ ਗਈ। ਇਸ 'ਚ ਸ਼ਹਿਰ 'ਚ ਵੱਖ ਵੱਖ ਥਾਵਾਂ ਤੋਂ ਲੋਕਾਂ, ਬਜ਼ੁਰਗਾਂ, ਔਰਤਾਂ, NGO ਸੰਸਥਾਵਾਂ, ਸਕੂਲਾਂ ਦੇ ਵਿਦਿਆਰਥੀਆਂ, CRPF ਦੇ ਜਵਾਨਾਂ ਨੇ ਹਿੱਸਾ ਲਿਆ।
ਇਹ ਰੈਲੀ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਖਤਮ ਹੋਈ, ਲੋਕਾਂ ਨੂੰ ਬੂਟੇ ਵੀ ਵੰਡੇ ਗਏ। ਰੈਲੀ ਦੀ ਅਗਵਾਈ DFO ਮੋਹਾਲੀ ਦੇ ਡਿਵੀਜ਼ਨ ਫੋਰੈਸਟ ਅਫਸਰ ਅਮਨੀਤ ਸਿੰਘ ਅਤੇ MC ਨਸੀਬ ਸਿੰਘ ਸੱਧੂ ਨੇ ਕੀਤੀ ਅਤੇ ਮੌਕੇ 'ਤੇ ਲੋਕਾਂ ਨੂੰ ਚੁਗਿਰਦਾ

0: ਬਚਾਉਣ ਲਈ ਕੋਸ਼ਿਸ਼ ਕਰਨ ਲਈ ਪ੍ਰੇਰਿਆ। ਡੀਐਫਓ ਅਮਨਜੀਤ ਸਿੰਘ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ,
1: ਇਹ ਅੱਜ ਦਾ ਜਿਹੜਾ ਉਪਰਾਲਾ ਹੈ ਇਹ ਬੇਸਿਕਲੀ ਆਪਾਂ ਰੱਖਿਆ ਸੀ ਗ੍ਰੀਨਾਥੋਨ ਰਨਿੰਗ ਪਲੱਸ ਸਾਈਕਲਿੰਗ, 200 ਤੋਂ ਪਲੱਸ ਲੋਕਾਂ ਨੇ ਪਾਰਟਿਸਿਪੇਟ ਕੀਤਾ। ਮੋਟੀਵੇਸ਼ਨ ਮੰਗ ਦੀ ਕਾਮਨ ਪਬਲਿਕ ਕਿ ਹਾਂ ਜੀ ਆਪਾਂ ਅਵੇਅਰਨੈਸ ਕ੍ਰੀਏਟ ਕਰਨੀ ਹੈ ਟੂਵਰਡਸ ਨੇਚਰ। ਫੋਰੈਸਟ ਡਿਪਾਰਟਮੈਂਟ ਵੱਲੋਂ ਸੈਪਲਿੰਗਸ ਆਪਾਂ ਦੇਣ ਨੂੰ ਰੈਡੀ ਹੈ। ਪਬਲਿਕ ਨੂੰ ਅਪੀਲ ਹੈ ਕਿ ਜਿੰਨੇ ਮਰਜ਼ੀ ਤੁਸੀਂ ਲੈ ਕੇ ਜਾਓ, ਲਾਓ ਜ਼ਰੂਰ ਪਰ ਉਹਨੂੰ ਪਾਲੋ ਜ਼ਰੂਰ। ਮੇਰੀ ਇੱਕ ਰਿਕੁਐਸਟ ਹੈ, ਬੀਇੰਗ ਅ ਇੰਡੀਅਨ ਸਿਟੀਜ਼ਨ ਸਾਡੇ ਕਨਸਟੀਟਿਊਸ਼ਨ 'ਚ ਵੀ ਲਿਖਿਆ ਹੋਇਆ ਵੀ ਇੱਕ ਫੰਡਾਮੈਂਟਲ ਡਿਊਟੀ ਹੈ ਹਰ ਪਬਲਿਕ ਦੀ ਕਿ ਆਪਣੇ ਵਾਤਾਵਰਨ ਨੂੰ ਪ੍ਰੋਟੈਕਟ ਕਰਨੀ।
0: ਇਹ ਖਬਰਾਂ ਤੁਸੀਂ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ। ਕੇਂਦਰ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਹੁਸ਼ਿਆਰਪੁਰ ਨਗਰ ਨਿਗਮ ਦੇ ਪੰਜਾਬ ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ। ਸ਼ਾਮ 4 ਵਜੇ 58.99% ਪੋਲਿੰਗ ਦਰਜ ਕੀਤੀ ਗਈ। ਪੰਜਾਬ 'ਚ ਪੱਟੀਦਾਰ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ ਅਤੇ ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਹੋਏਗਾ। ਨਮਸਕਾਰ।
2: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਅਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਕਮਾਲ ਤਾਂ ਦੇਖੋ ਉਦੋਂ ਹੋਊਗਾ ਜਦੋਂ ਅਸੀਂ ਜ਼ਿੰਦਗੀ ਨੂੰ ਪਿਆਰ ਕਰਨਾ ਸਿੱਖਾਂਗੇ ਅਤੇ ਜ਼ਿੰਦਗੀ ਨੂੰ ਗਲਵੱਖੜੀ ਪਾ ਕੇ ਕਹਾਂਗੇ ਲਵ ਯੂ ਜ਼ਿੰਦਗੀ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਵ ਯੂ ਜ਼ਿੰਦਗੀ, ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ। ਅਤੇ ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਕਿ ਕਿਵੇਂ ਜ਼ਿੰਦਗੀ ਦੇ ਕਈ ਮੌਸਮ ਜਾਂਦੇ ਨੇ, ਕਈ ਮੌਸਮ ਆਉਂਦੇ ਨੇ, ਅਤੇ ਹਰ ਆਉਂਦਾ ਹੋਇਆ ਮੌਸਮ, ਹਰ ਜਾਂਦਾ ਹੋਇਆ ਮੌਸਮ ਸਾਨੂੰ ਕੁਛ ਨਾ ਕੁਛ ਸਿਖਾ ਕੇ ਜਾਂਦਾ। ਤੁਹਾਨੂੰ ਯਾਦ ਹੈ ਜਦੋਂ ਤੁਸੀਂ ਫਸਟ ਟਾਈਮ ਸਕੂਲ ਗਏ ਸੀਗੇ ਆਪਣੀ ਮਾਂ ਤੋਂ ਥੋੜ੍ਹਾ ਦੂਰ ਹੋ ਕੇ, ਅਤੇ ਕਿੰਨਾ ਡਰ ਲੱਗਿਆ ਸੀਗਾ, ਜਾਂ ਫਿਰ ਜਦੋਂ ਆਪਣਾ ਸ਼ਹਿਰ ਛੱਡਣਾ ਪਿਆ ਪਹਿਲੀ ਵਾਰੀ ਨੌਕਰੀ ਦੇ ਲਈ, ਜਾਂ ਫਿਰ ਸ਼ਹਿਰ ਵੈਸੇ ਵੀ ਤੁਸੀਂ ਆਪਣੀ ਰੈਜ਼ੀਡੈਂਸ਼ੀਅਲ ਜਗ੍ਹਾ ਚੇਂਜ ਕੀਤੀ, ਜਦੋਂ ਕਿੰਨਾ ਡਰ ਲੱਗਾ ਸੀਗਾ ਨਵੀਂ ਥਾਂ 'ਤੇ ਆ ਕੇ ਨਵੇਂ ਲੋਕਾਂ 'ਚ ਜਾ ਕੇ, ਅਤੇ ਕਿੰਨਾ ਲੱਗਦਾ ਸੀਗਾ ਕਿ ਕਦੇ ਸਾਨੂੰ ਅਸੀਂ ਪੁਰਾਣੇ ਜਿਹੜਾ ਸਾਨੂੰ ਕੰਫਰਟ ਸੀਗਾ ਸ਼ਹਿਰ ਜਿੰਨਾ, ਉਹ ਅਸੀਂ ਕਦੇ ਵਾਪਸ ਮਿਲ ਹੀ ਨਹੀਂ ਸਕਦਾ ਸਾਨੂੰ, ਜਾਂ ਫਿਰ ਜਿਹੜਾ ਕੰਫਰਟ ਸਾਨੂੰ ਸਾਡੀ ਮਾਂ ਦੀਆਂ ਬਾਹਾਂ ਸੀਗਾ ਉਹ ਕਦੇ ਮਿਲ ਹੀ ਨਹੀਂ ਸਕਦਾ। ਪਰ ਜਦੋਂ ਹੁਣ ਪਿੱਛੇ ਮੁੜ ਕੇ ਜੇ ਤੁਸੀਂ ਕਦੇ ਵੀ ਦੇਖੋ ਨਾ, ਤਾਂ ਤੁਹਾਨੂੰ ਰਿਅਲਾਈਜ਼ ਹੋਏਗਾ ਕਿ ਉਹ ਚੀਜ਼ ਨੂੰ, ਪੁਰਾਣੀ ਚੀਜ਼ ਨੂੰ ਛੱਡਣਾ ਕਿੰਨਾ ਜ਼ਰੂਰੀ ਸੀਗਾ, ਅਤੇ ਨਵੀਂ ਚੀਜ਼ ਨੂੰ, ਹਾਲਾਂਕਿ ਜਦੋਂ ਨਵੀਂ ਚੀਜ਼ ਕੋਈ ਵੀ ਚੇਂਜ ਹੁੰਦੀ ਹੈ ਅਤੇ ਉਹਦੇ ਲਈ ਸਟਾਰਟਿੰਗ ਵਿੱਚ ਤਾਂ ਬਹੁਤ ਡਰ ਲੱਗਦਾ ਹੈ, ਪਰ ਜਿੱਦਾਂ ਜਿੱਦਾਂ ਅਸੀਂ ਉਸ ਚੀਜ਼ ਨਾਲ ਯੂਜ਼ ਟੂ ਹੋ ਜਾਂਦੇ ਹਾਂ, ਥੋੜ੍ਹਾ ਲੜਦੇ ਹਾਂ ਜ਼ਿੰਦਗੀ ਦੇ ਨਾਲ, ਥੋੜ੍ਹਾ ਝਗੜਦੇ ਹਾਂ, ਥੋੜ੍ਹੀ ਜ਼ਿੱਦ ਕਰਦੇ ਹਾਂ, ਤਾਂ ਜ਼ਿੰਦਗੀ ਨਾ ਫਿਰ ਤੁਹਾਨੂੰ ਜਿਸ ਚੀਜ਼ ਲਈ ਤੁਸੀਂ ਮਿਹਨਤ ਕਰਦੇ ਹੁੰਦੇ ਹੋ ਤੁਹਾਨੂੰ ਦੇ ਦਿੰਦੀ ਹੈ। ਜਦ ਵੀ ਆਪਾਂ ਨੌਕਰੀ ਦੇ ਲਈ ਜਾਂ ਕਾਰੋਬਾਰ ਦੇ ਲਈ ਕੋਈ ਰਿਸਕ ਚੱਕਦੇ ਹਾਂ ਜਾਂ ਚੇਂਜ ਕਰਦੇ ਹਾਂ, ਅਤੇ ਕਿੰਨਾ ਡਰ ਲੱਗਦਾ ਖੁਦ ਨੂੰ ਕਿ ਪਤਾ ਨਹੀਂ ਆਪਣੀ ਕੰਫਰਟ ਸਪੇਸ ਛੱਡਣ ਲੱਗੇ ਹਾਂ ਕਿ ਅੱਗੇ ਕੀ ਹੋਊਗਾ ਅਤੇ ਕੀ ਨਹੀਂ ਹੋਊਗਾ। ਪਰ ਤੁਸੀਂ ਹੁਣ ਜਦੋਂ ਪਿੱਛੇ ਮੁੜ ਕੇ ਦੇਖੋਗੇ ਨਾ, ਤੁਸੀਂ ਇਹੀ ਰਿਅਲਾਈਜ਼ ਕਰੋਗੇ ਕਿ ਉਹ ਬਦਲਾਵ ਕਿੰਨਾ ਜ਼ਰੂਰੀ ਸੀਗਾ, ਆਪਣੇ ਕੰਫਰਟ ਜ਼ੋਨ ਨੂੰ ਛੱਡਣਾ ਕਿੰਨਾ ਜ਼ਰੂਰੀ ਸੀਗਾ। ਅਤੇ ਇਹੀ ਚੀਜ਼ ਸਾਨੂੰ ਕੁਦਰਤ ਸਿਖਾਉਂਦੀ ਹੈ, ਜਦੋਂ ਵੀ ਕੋਈ ਵੀ ਪੁਰਾਣਾ ਮੌਸਮ ਚਲੇ ਜਾਂਦਾ ਅਤੇ ਨਵਾਂ ਮੌਸਮ ਆਉਂਦਾ ਹੈ, ਅਤੇ ਸਾਨੂੰ ਸਟਾਰਟਿੰਗ ਦੇ ਵਿੱਚ ਥੋੜ੍ਹਾ ਬੁਖਾਰ ਹੁੰਦਾ, ਥੋੜ੍ਹੇ ਅਸੀਂ ਬਿਮਾਰ ਹੁੰਦੇ ਹਾਂ, ਪਰ ਬਾਅਦ ਵਿੱਚ ਰਿਅਲਾਈਜ਼ ਹੁੰਦਾ ਹੈ ਕਿ ਇਹ ਨਵਾਂ ਮੌਸਮ ਆਉਣਾ ਬਹੁਤ ਜ਼ਰੂਰੀ ਸੀਗਾ। ਸੋ ਪ੍ਰੋਗਰਾਮ ਤੁਸੀਂ ਇੱਦਾਂ ਹੀ ਸੁਣਦੇ ਰਹੋ ਲਵ ਯੂ ਜ਼ਿੰਦਗੀ, ਆਪਣੀ ਦੋਸਤ ਅਤੇ ਹੋਸਟ ਆਰ ਜਰੀਆ ਦੇ ਨਾਲ। ਅਤੇ ਇੱਦਾਂ ਦੀ ਹੀ ਬਹੁਤ ਸਾਰੀਆਂ ਮੋਟੀਵੇਸ਼ਨਲ ਫੈਕਟਸ, ਬਹੁਤ ਹੀ ਮੋਟੀਵੇਸ਼ਨਲ ਕੋਟਸ ਤੁਹਾਡੇ ਲਈ ਲੈ ਕੇ ਮੈਂ ਆਉਂਦੀ ਰਹਾਂਗੀ। ਫਿਲਹਾਲ ਤੁਹਾਡੇ ਲਈ ਗਾਣਾ ਲੈ ਕੇ ਆ ਰਹੀ ਹਾਂ ਸ਼ਾਂਤ ਕੇ ਹੋਰਾਂ ਦੀ ਆਵਾਜ਼ ਵਿੱਚ, ਕੋਈ ਕਹੇ ਕਹਿਤਾ ਰਹੇ।

ਅੰਦਾਜ਼ ਨੂੰ ਆਪਣੇ ਮਿਜਾਜ਼ ਨੂੰ ਪੁਰਾਣਾ ਕਿਉਂ ਰੱਖਣਾ ਜਦੋਂ ਸਮਾਂ ਬਦਲ ਰਿਹਾ ਹੈ? ਅਤੇ ਸਮੇਂ ਦੇ ਨਾਲ ਬਦਲਣਾ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਮੈਂ ਤਾਂ ਇਹੀ ਕਹੂੰਗੀ ਕਿ ਬਈ ਜਿਹੜੀ ਚੀਜ਼ ਸਮੇਂ ਦੇ ਨਾਲ ਨਹੀਂ ਬਦਲਦੀ ਨਾ, ਉਹ ਕਿਤੇ ਨਾ ਕਿਤੇ ਸਾਨੂੰ ਤਕਲੀਫ ਜ਼ਰੂਰ ਦੇ ਕੇ ਜਾਂਦੀ ਹੈ। ਇੱਕ ਕਿਤਾਬ ਹੈਗੀ ਹੈ, ਬਹੁਤ ਹੀ ਸੋਹਣੀ ਕਿਤਾਬ ਹੈ ਅੰਗਰੇਜ਼ੀ, ਉਹਦੇ ਵਿੱਚ ਵੀ ਨਾ ਜਿਹੜੇ ਰਾਈਟਰ ਨੇ ਉਹ ਵੀ ਇਹੀ ਲਿਖਦੇ ਨੇ ਕਿ ਸਮਾਂ ਜਿਹੜਾ ਹੈਗਾ ਹੈ ਉਹ ਲਗਾਤਾਰ ਬਦਲਦਾ ਰਹਿੰਦਾ ਹੈ। ਅਤੇ ਸਮੇਂ ਦੇ ਨਾਲ ਜਿਹੜਾ ਜਿਹੜੇ ਸ਼ਖਸ ਜਿਹੜੀਆਂ ਚੀਜ਼ਾਂ ਜਿਹੜੀਆਂ ਆਦਤਾਂ ਬਦਲ ਜਾਂਦੀਆਂ ਨੇ ਨਾ, ਉਹ ਵਧੀਆ ਰਹਿ ਜਾਂਦੀਆਂ ਨੇ। ਜਿਹੜੇ ਸਮੇਂ ਨੂੰ, ਪੁਰਾਣੀਆਂ ਚੀਜ਼ਾਂ ਨੂੰ, ਪੁਰਾਣੇ ਗਿਲੇ ਸ਼ਿਕਵਿਆਂ ਨੂੰ ਪਕੜ ਕੇ ਰੱਖਦੇ ਨੇ, ਉਹ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਖੁਸ਼ੀਆਂ ਨੇ ਨਾ, ਉਹਨਾਂ ਨੂੰ ਅਣਜਾਣੇ ਦੇ ਵਿੱਚ ਨਕਾਰ ਦਿੰਦੇ ਨੇ। ਇੱਕ ਸਟੋਰੀ ਸੁਣਾਉਂਦੀ ਹਾਂ ਤੁਹਾਨੂੰ, ਸਟੋਰੀ ਨਹੀਂ ਹੈ, ਇੱਕ ਰੀਅਲ ਚੀਜ਼ ਹੀ ਹੈਗੀ ਹੈ। ਤੁਸੀਂ ਜੇ ਕਦੇ ਬੈਂਬੂ ਦਾ ਪੇੜ ਦੇਖਿਆ ਹੋਵੇ ਨਾ, ਬੈਂਬੂ ਪਲਾਂਟ ਦੇਖਿਆ ਹੋਵੇ, ਤਾਂ ਤੁਸੀਂ ਨੋਟਿਸ ਕਰੋਗੇ ਕਿ ਉਹ ਜਿਹੜਾ ਬੈਂਬੂ ਦਾ ਪਲਾਂਟ ਹੁੰਦਾ ਹੈ ਨਾ, ਉਹ 4-5 ਸਾਲ ਤੱਕ ਨਾ ਜ਼ਮੀਨ ਦੇ ਉੱਪਰ ਨਹੀਂ ਆਉਂਦਾ। ਜਿਹੜੇ ਉਹਦੇ ਬੀ ਹੈਗੇ ਨੇ ਉਹ ਅੰਦਰ ਹੀ ਅੰਦਰ ਰਹਿੰਦੇ ਨੇ। ਅਤੇ ਲੋਕ ਸੋਚਦੇ ਨੇ ਕਿ ਯਾਰ ਇਹਦਾ ਕੁਛ ਨਹੀਂ ਹੋ ਸਕਦਾ, ਇਹ ਤਾਂ ਉੱਗੇਗਾ ਹੀ ਨਹੀਂ ਕਦੇ ਵੀ, ਕਿਉਂਕਿ ਸਬਰ ਕਰਨਾ ਪੈਂਦਾ ਅਤੇ ਹਰ ਕੋਈ ਸਬਰ ਤਾਂ ਕਰ ਨਹੀਂ ਸਕਦਾ। ਪਰ ਕੁਝ ਸਾਲਾਂ ਦੇ ਵਿੱਚ ਨਾ, ਜਦੋਂ ਬੈਂਬੂ ਦਾ ਪੇੜ ਬਾਹਰ ਆਉਂਦਾ, ਜਿਹੜਾ ਪਲਾਂਟ ਹੈ ਉਹ ਬਾਹਰ ਆਉਂਦਾ, ਅਤੇ ਉਹ ਅਸਮਾਨ ਨੂੰ ਛੂਹਣ ਦੀ ਕੋਸ਼ਿਸ਼ ਕਰਦਾ, ਮਤਲਬ ਇੰਨੀ ਤੇਜ਼ੀ ਨਾਲ ਗਰੋ ਕਰਦਾ। ਅਤੇ ਜਿਹੜੇ ਉਹ 5-6 ਸਾਲ ਜਦੋਂ ਉਹ ਬਿਲਕੁਲ ਵੀ ਜ਼ਮੀਨ ਦੇ ਉੱਪਰ ਨਹੀਂ ਆਇਆ ਹੁੰਦਾ, ਉਸ ਟਾਈਮ ਤੁਹਾਨੂੰ ਪਤਾ ਕੀ ਕਰ ਰਿਹਾ ਹੁੰਦਾ? ਉਹ ਆਪਣੀਆਂ ਜੜ੍ਹਾਂ ਜਿਹੜੀਆਂ ਹੈਗੀਆਂ ਨਾ, ਮਜ਼ਬੂਤ ਬਣਾ ਰਿਹਾ ਹੁੰਦਾ ਜ਼ਮੀਨ ਦੇ ਵਿੱਚ। ਅਤੇ ਇਸ ਗੱਲ ਨਾਲ ਨਾ ਬਹੁਤ ਸਾਰੇ ਉਹ ਲੋਕ ਰਿਲੇਟ ਕਰਨਗੇ ਜਿਹੜੀ ਅਜੇ ਕਿਸੇ ਚੀਜ਼ ਦੀ ਤਿਆਰੀ ਕਰ ਰਹੇ ਨੇ, ਮਿਹਨਤ ਕਰ ਰਹੇ ਨੇ, ਪਰ ਉਹਨਾਂ ਨੂੰ ਮਿਹਨਤ ਦਾ ਫਲ ਜਿਹੜਾ ਹੈਗਾ ਨਾ, ਲੋਕ ਮਤਲਬ ਦਿਖ ਨਹੀਂ ਰਿਹਾ, ਵਿਜ਼ੀਬਲ ਨਹੀਂ ਹੋ ਰਿਹਾ, ਮਟੀਰੀਅਲਿਸਟਿਕਲੀ ਉਹ ਮੈਨੀਫੈਸਟ ਨਹੀਂ ਹੋ ਰਹੀ ਚੀਜ਼, ਪਰ ਉਹਨਾਂ ਨੂੰ ਪਤਾ ਕਿ ਉਹ ਤਿਆਰੀ ਕਰ ਰਹੇ ਨੇ। ਸਪੈਸ਼ਲੀ ਉਹ ਲੋਕ ਜਿਹੜੇ ਕਿਸੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਾਂ ਕਿਸੇ ਨੌਕਰੀ ਦੀ ਤਿਆਰੀ ਕਰ ਰਹੇ ਨੇ, ਜਾਂ ਫਿਰ ਕਿਸੇ ਇੰਟਰਨਸ਼ਿਪ ਦੇ ਵਿੱਚ ਨੇ, ਟ੍ਰੇਨਿੰਗ ਦੇ ਵਿੱਚ ਨੇ, ਉਹ ਲੋਕ ਬਹੁਤ ਜ਼ਿਆਦਾ ਰਿਲੇਟ ਕਰਨਗੇ ਇਸ ਗੱਲ ਨੂੰ, ਕਿਉਂਕਿ ਇਸ ਪੀਰੀਅਡ ਦੇ ਵਿੱਚ ਨਾ ਸਿਰਫ ਮਿਹਨਤ ਦਿਖਦੀ ਹੈ, ਉਹ ਵੀ ਸਿਰਫ ਸਾਨੂੰ ਪਤਾ ਹੁੰਦਾ ਕਿ ਅਸੀਂ ਮਿਹਨਤ ਕਰ ਰਹੇ ਹੁੰਦੇ ਹਾਂ, ਸਾਡੇ ਸੀਨੀਅਰਸ ਨੂੰ ਨਹੀਂ ਪਤਾ ਹੁੰਦਾ, ਸਾਡੇ ਪੇਰੈਂਟਸ ਨੂੰ ਨਹੀਂ ਪਤਾ ਹੁੰਦਾ, ਸੋਸਾਇਟੀ ਨੂੰ ਨਹੀਂ ਪਤਾ ਹੁੰਦਾ, ਅਤੇ ਨਾ ਹੀ ਸਾਡੇ ਕੋਲ ਕੋਈ ਇਹੋ ਜਿਹੀ ਚੀਜ਼ ਹੁੰਦੀ ਹੈ ਜਿਹਦੇ ਨਾਲ ਅਸੀਂ ਆਪਣੀ ਮਿਹਨਤ ਪ੍ਰੂਵ ਕਰ ਸਕਦੇ ਹਾਂ। ਪਰ ਇੱਕ ਚੀਜ਼ ਹੁੰਦੀ ਹੈ ਜੋ ਇਹ ਸਭ ਸਾਡੀ ਸਾਰੀ ਮਿਹਨਤ ਦੀ ਵਿਟਨੈਸ ਹੁੰਦੀ ਹੈ, ਸਾਡੀ ਸਾਰੀ ਮਿਹਨਤ ਜਿਹਨੂੰ ਵੇਖ ਰਹੀ ਹੁੰਦੀ ਹੈ, ਉਹ ਅਸੀਂ ਉਹ ਹੁੰਦੇ ਹਾਂ ਅਸੀਂ ਆਪ। ਅਸੀਂ ਖੁਦ ਆਪਣੀ ਮਿਹਨਤ ਵੇਖਦੇ ਹੁੰਦੇ ਹਾਂ, ਅਤੇ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਕਿੰਨੀ ਮਿਹਨਤ ਕਰ ਰਹੇ ਹਾਂ, ਅਤੇ ਉਹ ਜਿਹੜੀ ਮਿਹਨਤ ਹੈ ਨਾ, ਉਹ ਸਾਨੂੰ ਇੱਕ ਨਾ ਇੱਕ ਦਿਨ ਫਲ ਤਾਂ ਜ਼ਰੂਰ ਦਿੰਦੀ ਹੈ, ਪਰ ਨਾਲ ਦੇ ਨਾਲ ਇੱਕ ਹੋਰ ਚੀਜ਼ ਦਿੰਦੀ ਹੈ, ਕੌਨਫੀਡੈਂਸ, ਜਿਹੜਾ ਸਾਨੂੰ ਸਾਡੀ ਮਿਹਨਤ ਅਤੇ ਕੌਨਫੀਡੈਂਸ ਹੁੰਦਾ ਨਾ, ਕਿਉਂਕਿ ਸਾਨੂੰ ਪਤਾ ਹੁੰਦਾ ਕਿ ਅਸੀਂ ਇਹ ਚੀਜ਼ ਕੀਤੀ ਹੈ ਅਤੇ ਅਸੀਂ ਇਸ ਚੀਜ਼ ਦੇ ਹੱਕਦਾਰ ਹਾਂ। ਅਤੇ ਕੱਲ੍ਹ ਨੂੰ ਕੋਈ ਵੀ ਇਨਸਾਨ ਆ ਕੇ ਸਾਡੇ 'ਤੇ ਉਂਗਲ ਨਹੀਂ ਚੱਕ ਸਕਦਾ ਕਿ ਤੂੰ ਇਸ ਚੀਜ਼ ਦਾ ਹੱਕਦਾਰ ਨਹੀਂ ਹੈਗਾ, ਕਿਉਂਕਿ ਸਾਨੂੰ ਪਤਾ ਹੁੰਦਾ ਕਿ ਅਸੀਂ ਉਸ ਮੁਕਾਮ ਨੂੰ ਹਾਸਿਲ ਕਰਨ ਦੇ ਲਈ ਕਿੰਨੀ ਸ਼ਿੱਦਤ ਨਾਲ ਮਿਹਨਤ ਕੀਤੀ ਹੈ, ਅਤੇ ਉਹ ਮੁਕਾਮ ਜਦੋਂ ਅਖੀਰਕਾਰ ਸਾਨੂੰ ਮਿਲ ਜਾਂਦਾ ਹੈ ਅਤੇ ਅਸੀਂ ਆਪਣੇ ਆਪ ਨੂੰ ਉਹਦੇ ਡਿਜ਼ਰਵਿੰਗ ਸਮਝਦੇ ਹਾਂ, ਅਤੇ ਇੱਕ ਵੱਖਰਾ ਹੀ ਨੂਰ, ਇੱਕ ਵੱਖਰਾ ਹੀ ਕੌਨਫੀਡੈਂਸ ਚਿਹਰੇ 'ਤੇ ਹੁੰਦਾ ਹੈ। ਸੋ ਜੇਕਰ ਤੁਸੀਂ ਮਿਹਨਤ ਕਰ ਰਹੇ ਹੋ ਪਰ ਤੁਹਾਡੀ ਮਿਹਨਤ ਅਜੇ ਮਟੀਰੀਅਲਿਸਟਿਕਲੀ ਤੁਸੀਂ ਨਹੀਂ ਕਿਸੇ ਨੂੰ ਦਿਖਾ ਪਾ ਰਹੇ, ਤੁਹਾਡੇ ਪੇਰੈਂਟਸ ਨੂੰ, ਸੋਸਾਇਟੀ ਨੂੰ, ਫਰੈਂਡਸ ਨੂੰ, ਤਾਂ ਇੱਕ ਹੀ ਚੀਜ਼ ਕਹੂੰਗੀ, ਬੈਂਬੂ ਦੇ ਪਲਾਂਟ ਤੋਂ ਇੰਸਪੀਰੇਸ਼ਨ ਲਵੋ। ਜਿੱਦਾਂ ਉਹ 4-5 ਸਾਲ ਆਪਣੀ ਜੜ੍ਹਾਂ ਮਜ਼ਬੂਤ ਕਰਦਾ ਹੈ ਨਾ, ਅਤੇ ਬਾਅਦ ਵਿੱਚ ਅਸਮਾਨ ਨੂੰ ਛੂੰਦਾ ਹੈ, ਤੁਸੀਂ ਵੀ ਇਸ ਤਿਆਰੀ ਤੋਂ ਬਾਅਦ ਅਸਮਾਨ ਨੂੰ ਛੂਓਗੇ। ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰਾ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਅਤੇ ਇਸ ਗਾਣੇ ਦੇ ਉਸ ਪਾਰ ਇੱਕ ਹੋਰ ਬਹੁਤ ਹੀ ਇੰਸਪੀਰੇਸ਼ਨਲ ਸਟੋਰੀ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਜਾਵਾਂਗੀ।

बिल्कुल जी, सच है सच है। सो प्रोग्राम तुसी इंजॉय कर रही हो, लव यू जिंदगी, अपनी दोस्त ते होस्ट आरजे रिया दे नाल। ते अज गलबात करदे पए आ कि किवें जिंदगी दी छोटी छोटी चीज़ां सानू जिंदगी दे वड्डे वड्डे जिहड़े लैसन्स न्यू सिखा जांदे। ਜੇ ਤੁਸੀਂ ਕਦੇ ਟ੍ਰੇਨ 'ਚ ਸਫ਼ਰ ਕੀਤਾ ਹੋਵੇ ਨਾ ਤਾਂ ਤੁਸੀਂ ਇਸ ਗੱਲ ਨਾਲ ਬਹੁਤ ਰਿਲੇਟ ਕਰੋਗੇ। ਜਦੋਂ ਆਪਾਂ ਟ੍ਰੇਨ 'ਤੇ ਜਾਂਦੇ ਹਾਂ ਅਤੇ ਰਸਤੇ 'ਚ ਕਈ ਸਟੇਸ਼ਨਸ ਆਉਂਦੇ ਨੇ, ਪਰ ਜਿਹੜੀ ਟ੍ਰੇਨ ਹੁੰਦੀ ਹੈ ਨਾ ਉਹ ਹਰ ਸਟੇਸ਼ਨ 'ਤੇ ਨਹੀਂ ਰੁਕਦੀ। ਕਈ ਲੋਕ ਆਉਂਦੇ ਨੇ ਕਿਸੇ ਸਟੇਸ਼ਨ ਤੋਂ ਸਾਡੇ ਨਾਲ ਤੱਕ ਚੱਲਦੇ ਨੇ, ਅਤੇ ਕਦੇ ਅਸੀਂ ਉਹਨਾਂ ਕਦੇ ਸਾਡਾ ਜਿਹੜਾ ਸਟੋਪ ਹੈ ਪਹਿਲੇ ਆ ਜਾਂਦਾ, ਅਤੇ ਕਦੇ ਉਹਨਾਂ ਦਾ ਸਟੋਪ ਪਹਿਲੇ ਆ ਜਾਂਦਾ। ਅਤੇ ਆਪਾਂ ਆਪਣੀ ਜਦੋਂ ਸਟੋਪ ਜਦੋਂ ਆ ਜਾਂਦਾ ਤਾਂ ਅਸੀਂ ਟ੍ਰੇਨ ਛੱਡ ਕੇ ਆਪਣੀ ਸਟੋਪ 'ਤੇ ਉਤਰ ਜਾਂਦੇ ਹਾਂ। ਕਈ ਲੋਕ ਵੀ ਹੁੰਦੇ ਨੇ ਕਿ ਵਿੱਚ ਰਸਤੇ ਦੇ ਆਉਂਦੇ ਨੇ, ਬੜੇ ਵਧੀਆ ਲੱਗਦੇ ਨੇ, ਗੱਲਾਂ ਬਾਤਾਂ ਕਰਦੇ ਆ ਸਫ਼ਰ ਦੇ ਵਿੱਚ, ਉਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਸਫ਼ਰ ਹੈ ਉਹ ਸੋਹਣਾ ਲੱਗ ਜਾਂਦਾ, ਫਿਰ ਉਹਨਾਂ ਦਾ ਸਟੋਪ ਆ ਜਾਂਦਾ ਅਤੇ ਉਹਨਾਂ ਨੂੰ ਉਤਰਨਾ ਪੈ ਜਾਂਦਾ। ਅਤੇ ਕੀ ਅਸੀਂ ਉਹਨਾਂ ਦੇ ਨਾਲ ਹੀ ਉਸ ਸਟੋਪ 'ਤੇ ਉਤਰ ਜਾਂਦੇ ਹਾਂ, ਜਾਂ ਫਿਰ ਕੀ ਅਸੀਂ ਉਹਨਾਂ ਨੂੰ ਰੋਕ ਲੈਂਦੇ ਹਾਂ ਕਿ ਨਹੀਂ ਤੁਸੀਂ ਨਹੀਂ ਜਾਣਾ? ਨਹੀਂ, ਅਸੀਂ ਸਮਝ ਜਾਂਦੇ ਹਾਂ ਕਿ ਉਹਨਾਂ ਦਾ ਸਟੋਪ ਆ ਗਿਆ ਹੈ ਅਤੇ ਹੁਣ ਉਹਨਾਂ ਨੂੰ ਜਾਣਾ ਪੈਣਾ। ਅਤੇ ਇਹ ਜਿਹੜੀ ਚੀਜ਼ ਹੈ ਨਾ ਉਹ ਸਿਰਫ ਟ੍ਰੇਨ 'ਤੇ ਨਹੀਂ ਟੁੱਕਦੀ, ਸਾਡੀ ਜਿਹੜੀ ਇਹ ਜਿਹੜਾ ਲੈਸਨ ਹੈ ਨਾ ਉਹ ਸਾਡੀ ਜ਼ਿੰਦਗੀ 'ਤੇ ਵੀ ਉਨਾ ਹੀ ਟੁੱਕਦਾ ਜਿੰਨਾ ਇੱਕ ਟ੍ਰੇਨ ਦੇ ਸਫ਼ਰ 'ਤੇ ਟੁੱਕਦਾ। ਕੁਝ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਸਾਨੂੰ ਕੁਝ ਸਿਖਾਉਣ ਦੇ ਲਈ, ਕੁਝ ਚੀਜ਼ਾਂ ਕੁਝ ਮੁਕਾਮ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਇੱਕ ਸਟੋਪ ਬਣ ਕੇ, ਜਿੱਦਾਂ ਟ੍ਰੇਨ ਦੇ ਵਿੱਚ ਇੱਕ ਸਟੇਸ਼ਨ ਆ ਜਾਂਦਾ ਉੱਦਾਂ ਹੀ ਇੱਕ ਸਟੇਸ਼ਨ ਦੀ ਤਰ੍ਹਾਂ। ਅਤੇ ਜ਼ਰੂਰੀ ਨਹੀਂ ਹੁੰਦਾ ਹਰ ਸਟੇਸ਼ਨ 'ਤੇ ਉਤਰਨਾ, ਅਤੇ ਜੇ ਤੁਸੀਂ ਕਦੇ ਨੋਟਿਸ ਕੀਤੀ ਹੋਵੇ ਤਾਂ ਟ੍ਰੇਨ ਜਿਹੜੀ ਹੈਗੀ ਉਹ ਕਦੇ ਵਾਪਸ ਵੀ ਨਹੀਂ ਜਾਂਦੀ, ਕਿਉਂਕਿ ਟ੍ਰੇਨ ਨੂੰ ਆਪਣੀ ਜਿਹੜੀ ਮੰਜ਼ਿਲ ਹੈ ਨਾ ਉਹ ਬਹੁਤ ਪਿਆਰੀ ਹੁੰਦੀ ਆ। ਇਸ ਕਰਕੇ ਜਿਹੜੀ ਸਾਡੀ ਜ਼ਿੰਦਗੀ ਵੀ ਹੈ ਨਾ ਉਹ ਕਦੇ ਵਾਪਸ ਨਹੀਂ ਜਾਂਦੀ, ਅਤੇ ਜੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਨਾਲ ਜ਼ਿੰਦਗੀ ਨੂੰ ਗਲਵੱਖੜੀ ਪਾਵਾਂਗੇ ਅਤੇ ਜ਼ਿੰਦਗੀ ਦੇ ਹੱਥ 'ਚ ਹੱਥ ਫੜ ਕੇ ਅਸੀਂ ਜ਼ਿੰਦਗੀ ਦੇ ਨਾਲ ਚੱਲਦੇ ਰਹਾਂਗੇ ਅਤੇ ਆਪਣੀ ਮੰਜ਼ਿਲ ਨੂੰ ਅਸੀਂ ਜ਼ਰੂਰ ਪਾ ਲਵਾਂਗੇ। ਪਰ ਜੇਕਰ ਅਸੀਂ ਆਪਣੀ ਕਿਸੇ ਪਿੱਛੇ ਛੁੱਟੀ ਹੋਈ ਚੀਜ਼ ਨੂੰ ਪਕੜ ਕੇ ਬਹਿ ਜਾਈਏ, ਕੋਈ

0: ਕਿਸੇ ਸ਼ਖਸ ਨੂੰ ਪਕੜ ਕੇ ਬਹਿ ਜਾਈਏ, ਕਿਸੇ ਰਿਸ਼ਤੇ ਨੂੰ, ਕਿਸੇ ਨੌਕਰੀ ਨੂੰ, ਕਿਸੇ ਸਮੇਂ ਨੂੰ, ਤਾਂ ਕਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਪਾਵਾਂਗੇ, ਅਤੇ ਜਿੱਥੇ ਸਾਨੂੰ ਸਾਡੀ ਜ਼ਿੰਦਗੀ ਲੈ ਕੇ ਜਾਣਾ ਚਾਹੁੰਦੀ ਹੈ, ਉੱਥੋਂ ਅਸੀਂ ਆਪਣੀ ਮੰਜ਼ਿਲ ਤੋਂ ਹੋਰ ਦੂਰ ਹੁੰਦੇ ਜਾਵਾਂਗੇ। ਸੋ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਅਸੀਂ ਜੋ ਵੀ ਚੀਜ਼ ਜ਼ਿੰਦਗੀ ਸਾਨੂੰ ਦੇ ਰਹੀ ਹੈ ਉਹਨੂੰ ਖਿੜ ਮੱਥੇ ਲਈਏ, ਜੋ ਚੀਜ਼ ਸਾਡੇ ਤੋਂ ਛੁੱਟ ਰਹੀ ਹੈ ਸ਼ਾਇਦ ਉਹਨਾਂ ਨਾਲ ਜਾਣਾ ਜ਼ਰੂਰੀ ਹੈ, ਉਹਨੂੰ ਅਲਵਿਦਾ ਕਹਿ ਦਈਏ, ਅਤੇ ਜ਼ਿੰਦਗੀ ਨੂੰ ਗਲਵੱਖੜੀ ਪਾ ਕੇ ਕਹੀਏ, ਲਵ ਯੂ ਜ਼ਿੰਦਗੀ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਰਾਬਤਾ ਕਰਕੇ ਬਹੁਤ ਹੀ ਵਧੀਆ ਲੱਗਾ, ਸੋਹਣੀਆਂ ਸੋਹਣੀਆਂ ਸਟੋਰੀਜ਼ ਅਤੇ ਉਹ ਤੋਂ ਵੀ ਸੋਹਣੇ ਸੋਹਣੇ ਗਾਣੇ ਤੁਹਾਡੇ ਨਾਲ ਸਾਂਝੇ ਕਰਕੇ ਮੇਰਾ ਦਿਲ ਤਾਂ ਬਹੁਤ ਹੀ ਖੁਸ਼ ਹੋ ਗਿਆ, ਅਤੇ ਉਮੀਦ ਕਰਦੀ ਹਾਂ ਕਿ ਤੁਹਾਡਾ ਦਿਲ ਵੀ ਖੁਸ਼ ਹੋਇਆ ਹੋਏਗਾ। ਇਹ ਜਿਹੜੀ ਮਹਿਫਿਲ ਹੈ, ਇਹ ਜਿਹੜੀ ਕਿੱਸੇ ਕਹਾਣੀਆਂ ਦੀ ਜੋ ਸਿਲਸਿਲਾ ਹੈ ਤੁਹਾਡੇ ਨਾਲ ਸਾਂਝਾ ਕਰਕੇ ਬਹੁਤ ਹੀ ਵਧੀਆ ਲੱਗਾ। ਅਤੇ ਹੁਣ ਜਿਹੜੇ ਸਾਡੇ ਅਗਲੇ ਆਰ ਜੇ ਨੇ, ਉਹ ਵੀ ਇੱਦਾਂ ਬਾਰੀ ਤੋਂ ਮੈਨੂੰ ਝਾਤੀਆਂ ਮਾਰ ਰਹੇ ਨੇ ਅਤੇ ਵੇਟ ਕਰ ਰਹੇ ਨੇ ਕਿ ਕਦੋਂ ਮੈਂ ਸਟੂਡੀਓ ਉਹਨਾਂ ਲਈ ਖਾਲੀ ਕਰ ਦੇਵਾਂ। ਅਤੇ ਕਹਿੰਦੇ ਨੇ ਨਾ ਕਿ ਸਮੇਂ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਜਿਹੜਾ ਸਮਾਂ ਹੈ ਮੈਨੂੰ ਬਾਲੀ ਇਜਾਜ਼ਤ ਨਹੀਂ ਦੇ ਰਿਹਾ, ਅਗਲੇ ਜਿਹੜੇ ਸਾਡੇ ਆਰਜ ਨੇ ਤੁਸੀਂ ਉਹਨਾਂ ਦੇ ਨਾਲ ਅਗਲਾ ਜਿਹੜਾ ਸਫ਼ਰ ਹੈ ਇੰਜੋਏ ਕਰਨਾ, ਅਤੇ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ।
1: ਬੇੜੀ ਦਾ ਪੂਰ ਤਰਿੰਜਣ ਦੀਆਂ

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ ਮੁਤਾਬਕ 7 ਵਜ ਗਏ ਨੇ ਤੇ ਵੇਲਾ ਹੋ ਗਿਆ FM ਨਿਊਜ਼ ਹੈਡਲਾਈਨਸ ਦਾ। ਸਰਕਾਰ ਨੇ ਤਰਲ ਕੁਦਰਤੀ ਗੈਸ LNG ਦੀ ਸਪਲਾਈ ਤੇ ਲਾਗੂ ਹੰਗਾਮੀ ਪਾਬੰਦੀਆਂ ਹਟਾ ਦਿੱਤੀਆਂ ਨੇ। ਖੇਤੀਬਾੜੀ ਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਸਫਲਤਾ ਨਾਲ ਲਾਗੂ ਹੋਣ ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਅਗਲੇ 5 ਸਾਲਾਂ 'ਚ ਇਸ ਕਾਨੂੰਨ ਤਹਿਤ 7.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਏਗਾ। ਸਰਕਾਰ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ ਤੇ ਪੇਡ ਇਸ਼ਤਿਹਾਰਾਂ ਵਿੱਚ ਬੱਚਿਆਂ ਦੇ ਜਿਣਸੀ ਅਤੇ ਸ਼ੋਸ਼ਣ ਤੇ ਅਸ਼ਲੀਲ ਸਮੱਗਰੀ ਦੇ ਪ੍ਰਸਾਰ ਨੂੰ ਲੈ ਕੇ ਮੈਟਾ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ ਤੇ ਹੋਣਗੇ। ਪ੍ਰਸਿੱਧ ਪਾਂਡਵਾਨੀ ਗਾਇਕਾ ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ ਦਾ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਉਨ੍ਹਾਂ ਦੀ ਜਨਮ ਵਰੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਖਿਲਾਫ ਚੱਲ ਰਹੀ ਲੜਾਈ ਹੁਣ ਲੋਕ ਲਹਿਰ ਬਣਦੀ ਜਾ ਰਹੀ ਹੈ। ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ 490ਵੇਂ ਦਿਨ ਜਾਰੀ ਰੱਖਦਿਆਂ 58 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚ 3.5 ਕਿਲੋ ਹੈਰੋਇਨ, 2.3 ਕਿਲੋ ਅਫੀਮ, 627 ਨਸ਼ੀਲੀਆਂ ਗੋਲੀਆਂ ਅਤੇ 36,900 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਫਿਲਮੀ ਦੁਨੀਆ।

ਸੋ ਅੱਜ ਦੀ ਕਹਾਣੀ ਹੈ ਇੱਕ ਐਸੇ ਮਿਊਜ਼ਿਕ ਡਾਇਰੈਕਟਰ ਦੀ ਜਿਸ ਦੀ ਜਿਹੜੀਆਂ ਧੁੰਨਾਂ ਸੀ, ਜਿਹੜਾ ਮਿਊਜ਼ਿਕ ਸੀ, ਉਸਦੀ ਕਹਾਣੀ ਨਾ ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਗੂੰਜੀ, ਜਾਂ ਫਿਰ ਮੈਂ ਕਹਾਂ ਕਿ ਜ਼ਿਆਦਾ ਲੋਕਾਂ ਨੇ ਸੁਣੀ ਨਹੀਂ, ਲੇਕਿਨ ਫਿਰ ਵੀ ਉਹਨਾਂ ਦਾ ਨਾਮ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਉਹ ਭੁੱਲੇ ਬਿਸਰੇ ਸੰਗੀਤਕਾਰ ਜਿਨ੍ਹਾਂ ਦਾ ਜਨਮ 5 ਜੁਲਾਈ 1918 ਨੂੰ, ਯਾਨੀ ਅੱਜ ਦੇ ਹੀ ਦਿਨ ਹੋਇਆ ਸੀ। ਉਹਨਾਂ ਦਾ ਨਾਂ ਹੈ ਪ੍ਰੇਮ ਨਾਥ ਵਾਧਵਾ। ਅਤੇ ਪ੍ਰੇਮ ਨਾਥ ਵਾਧਵਾ ਜੀ ਦਾ ਜਿਹੜਾ ਜਨਮ ਹੈ ਉਹ ਗੁਜਰਾਂਵਾਲਾ ਵਿੱਚ ਹੋਇਆ ਸੀ, ਜੋ ਕਿ ਅੱਜ ਪਾਕਿਸਤਾਨ ਦਾ ਹਿੱਸਾ ਹੈ। ਬਚਪਨ ਤੋਂ ਹੀ ਉਹਨਾਂ ਨੂੰ ਸੰਗੀਤ ਨਾਲ ਗਹਿਰਾ ਲਗਾਵ ਸੀ। ਸਿਰਫ ਸੁਰ ਹੀ ਨਹੀਂ, ਉਹਨਾਂ ਦੇ ਗਾਉਣ ਦੀ ਜਿਹੜੀ ਕਲਾ ਸੀ, ਜਾਂ ਫਿਰ ਮੈਂ ਕਹਾਂ ਕਿ ਉਹਨਾਂ ਨੂੰ ਐਕਟਿੰਗ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਸੀ, ਅਤੇ ਹਰ ਮਤਲਬ ਬਾਲੀਵੁੱਡ ਦੇ ਨਾਲ ਜੁੜੀ ਹਰ ਸਕਿੱਲ ਦੇ ਨਾਲ ਉਹ ਦਿਲਚਸਪੀ ਰੱਖਦੇ ਸੀ। ਪਰ ਜ਼ਿੰਦਗੀ ਨੇ ਨਾ ਉਹਨਾਂ ਲਈ ਕੁਝ ਹੋਰ ਹੀ ਸੋਚਿਆ ਹੋਇਆ ਸੀ, ਅਤੇ ਉਹ ਪਹੁੰਚ ਗਏ ਹਿੰਦੀ ਫਿਲਮਾਂ ਦੀ ਦੁਨੀਆ ਦੇ ਵਿੱਚ, ਜਿੱਥੇ ਉਹਨਾਂ ਨੇ ਮਿਊਜ਼ਿਕ ਡਾਇਰੈਕਟਰ ਵਜੋਂ ਆਪਣੀ ਪਹਿਚਾਣ ਬਣਾਉਣੀ ਸ਼ੁਰੂ ਕੀਤੀ। ਅਤੇ ਜਦੋਂ ਪਹਿਚਾਣ ਬਣਦੀ ਹੈ ਤਾਂ ਹੀ ਸਾਡੀ ਸ਼ੁਰੂਆਤ ਸਫ਼ਰ ਦੀ ਹੋ ਜਾਂਦੀ ਹੈ। ਤਾਂ ਚਲੋ, ਹੁਣ ਉਹਨਾਂ ਦੀ ਸਫ਼ਰ ਦੀ ਸ਼ੁਰੂਆਤ ਹੋ ਗਈ ਹੈ ਤਾਂ ਗਾਣਾ ਵੀ ਸੁਣ ਲੈਂਦੇ ਹੈ। ਲੋ, ਸਫ਼ਰ ਸ਼ੁਰੂ ਹੋ ਗਿਆ, ਜ਼ਿੰਦਗੀ ਕਾ ਸੁਹਾਣਾ।

ਪ੍ਰੇਮਨਾਥ ਜੀ ਦਾ ਜਿਹੜਾ ਸਫ਼ਰ ਹੈ ਸੁਹਾਣਾ ਉਹ ਤਾਂ ਸ਼ੁਰੂ ਹੋ ਗਿਆ, ਲੇਕਿਨ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਸਾਰੀ ਓਪਰਚੁਨਿਟੀਜ਼ ਵੀ ਆਈ, ਲੇਕਿਨ ਹਾਂ ਉਸ ਤੋਂ ਜ਼ਿਆਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਾ ਓਬਸਟੈਕਲਸ ਆਏ, ਜਿਨ੍ਹਾਂ ਬਾਰੇ ਹੁਣ ਅਸੀਂ ਗੱਲਾਂ ਵੀ ਕਰਾਂਗੇ। ਸੋ ਉਹਨਾਂ ਦੀ ਸ਼ੁਰੂਆਤ ਹੋਈ 1946 ਦੀ ਇੱਕ ਮੂਵੀ ਰੰਗ ਭੂਮੀ ਦੇ ਨਾਲ। ਰੰਗ ਭੂਮੀ ਮੂਵੀ ਦੇ ਵਿੱਚ ਉਹਨਾਂ ਨੇ ਗੀਤ ਕੀਤੇ, ਅਤੇ ਇਹ ਇਸ ਜੇ ਅਸੀਂ ਕਹੀਏ ਕਿ ਪ੍ਰੇਮਨਾਥ ਵਾਧਵਾ ਜੀ ਦੇ ਮਿਊਜ਼ਿਕ ਡਾਇਰੈਕਟਰ ਦਾ ਇੱਕ ਅਹਿਮ ਮੋੜ ਸੀ। ਉਸ ਤੋਂ ਬਾਅਦ ਚਾਂਦ ਸਿਤਾਰੇ ਹੱਸਦੇ ਰਹਿਣਾ ਅਤੇ ਬਹੁਤ ਸਾਰੀਆਂ ਮੂਵੀਜ਼ ਸੀ ਜਿਨ੍ਹਾਂ ਵਿੱਚ ਉਹਨਾਂ ਨੇ ਗਾਣੇ ਲਿਖੇ। ਮੋਸਟਲੀ ਜਿਹੜੀਆਂ ਤਿੰਨ ਮੂਵੀਜ਼ ਨੇ ਚਾਂਦ ਸਿਤਾਰੇ ਦੇ ਵਿੱਚ, ਇਹ ਦੁਨੀਆ ਕੇ ਮਾਲਿਕ ਔਰ ਕਾਲੀ ਘਟਾਏ ਹੈ ਮੇਰੇ ਨੈਣਾ, ਚਲੇ ਧੀਰੇ ਧੀਰੇ ਆ ਜਾ ਮੇਰੇ ਬਲਮਾ, ਔਰ ਇਸ ਤੋਂ ਇਲਾਵਾ ਜਿਹੜੀ ਮੂਵੀ ਹੈ ਮਾਇਆ, ਇਸ ਮੂਵੀ ਦੇ ਵਿੱਚ ਵੀ ਉਹਨਾਂ ਨੇ ਆ ਜਾ ਰੇ ਸਾਜੀ ਸਜਾਈ ਦੁਲਹਨ ਤੇਰੀ, ਅਤੇ ਹੋਰ ਮੂਵੀ ਜਿਹੜੀ ਹੈ ਗਿਆਨ ਜੀ ਮੂਵੀ ਦੇ ਵਿੱਚ ਆਜ ਹਮ ਆਪਣੇ ਹੀ ਦਿਲ ਸੇ, ਇਹ ਸਾਰੇ ਗੀਤ ਉਹਨਾਂ ਨੇ ਜਿਹੜੇ ਡਾਇਰੈਕਟ ਕੀਤੇ। ਭਾਵੇਂ ਉਹਨਾਂ ਦੀਆਂ ਜਿਹੜੇ ਫਿਲਮਾਂ ਸੀ ਉਹ ਸੁਪਰ ਹਿੱਟ ਨਹੀਂ ਬਣੀਆਂ, ਪਰ ਉਹਨਾਂ ਦੀਆਂ ਜਿਹੜੀਆਂ ਧੁਨਾਂ ਸੀ ਨਾ ਉਹਨਾਂ ਦੇ ਵਿੱਚ ਮਿਠਾਸ ਬਹੁਤ ਸੀ, ਸਾਦਗੀ ਬਹੁਤ ਸੀ, ਜੋ ਅੱਜ ਵੀ ਪੁਰਾਣੇ ਗੀਤਾਂ ਦੇ ਜਿਹੜੇ ਸ਼ੌਕੀਨ ਨੇ ਨਾ ਉਹਨਾਂ ਦੇ ਕੰਨਾਂ ਦੇ ਵਿੱਚ ਗੂੰਜਦੀਆਂ ਹੋਣਗੀਆਂ ਅਤੇ ਮਹਿਸੂਸ ਵੀ ਕਰਦੀਆਂ ਹੋਣਗੀਆਂ। ਅਤੇ ਦੇਖੋ ਜਿਹੜੇ ਗੀਤ ਦੇ ਬੋਲ ਹੁੰਦੇ ਨੇ ਜਾਂ ਫਿਰ ਜਿਹੜੇ ਮਿਊਜ਼ਿਕ ਹੁੰਦਾ, ਜਿਨ੍ਹਾਂ ਨੂੰ ਮਿਊਜ਼ਿਕ ਪਸੰਦ ਹੈ ਉਹ ਤਾਂ ਕਿਸੇ ਵੀ ਤਰੀਕੇ ਦੇ ਮਿਊਜ਼ਿਕ ਦੇ ਵਿੱਚ ਕੋਈ ਨਾ ਕੋਈ ਸੁਰ ਜਿਹੜਾ ਉਹ ਲੱਭ ਹੀ ਲੈਂਦੇ ਨੇ। ਅਤੇ ਮੈਨੂੰ ਲੱਗਦਾ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਜਦੋਂ ਲਤਾ ਮੰਗੇਸ਼ਕਰ ਜਿਹਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਦਿਨਾਂ ਦੇ ਵਿੱਚ ਪ੍ਰੇਮਨਾਥ ਵਾਧਵਾ ਜੀ ਨੇ ਹੀ ਉਹਨਾਂ ਨੂੰ ਕਾਫੀ ਸਾਰੇ ਗੀਤ ਪਹਿਲਾਂ ਦਿੱਤੇ ਸੀ। ਫਿਲਮ ਚਾਂਦ ਸਿਤਾਰੇ ਦੇ ਵਿੱਚ ਲਤਾ ਮੰਗੇਸ਼ਕਰ ਜੀ ਨੇ ਉਹਨਾਂ ਦੇ ਮਿਊਜ਼ਿਕ ਵਿੱਚ 4 ਸੋਲੋ ਗੀਤ ਰਿਕਾਰਡ ਕੀਤੇ ਸੀ। ਸੋਚੋ ਜਿਸ ਆਵਾਜ਼ ਨੇ ਬਾਅਦ ਵਿੱਚ ਪੂਰੀ ਦੁਨੀਆ ਨੂੰ ਆਪਣਾ ਦੀਵਾਨਾ ਬਣਾਇਆ, ਉਸ ਸਫ਼ਰ ਦੇ ਸ਼ੁਰੂਆਤੀ ਜਿਹੜੇ ਪੰਨਿਆਂ 'ਤੇ ਪ੍ਰੇਮਨਾਥ ਵਾਧਵਾ ਜੀ ਦਾ ਵੀ ਨਾਂ ਜਿਹੜਾ ਹੈ ਉਹ ਗੂੰਜਦਾ ਹੈ। ਤਾਂ ਚਲੋ ਜੀ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਗੀਤ ਨਾ ਜਾਣੇ ਯੇ ਚੰਦਾ।

ਪ੍ਰੇਮਨਾਥ ਵਾਧਵਾ ਜੀ ਨੇ ਵੀ ਕਈ ਲੋਕਾਂ ਦੇ ਸੁਪਨਿਆਂ ਦੇ ਵਿੱਚ ਰੰਗ ਭਰੇ ਸੀ। ਕਈ ਲੋਕਾਂ ਦੀ ਜ਼ਿੰਦਗੀ ਜਿਹੜੀ ਸੀ ਉਹਨਾਂ ਨੂੰ ਇੱਕ ਉਮੀਦ ਦਿੱਤੀ ਸੀ। ਕਿੱਦਾਂ? ਚਲੋ ਇਸ ਬਾਰੇ ਹੁਣ ਗੱਲ ਕਰਦੇ ਹਾਂ। ਪ੍ਰੇਮਨਾਥ ਵਾਧਵਾ ਜੀ ਸਿਰਫ ਮਿਊਜ਼ਿਕ ਦੇ ਜਾਦੂਗਰ ਨਹੀਂ ਸੀ, ਉਹ ਫਿਲਮ ਇੰਡਸਟਰੀ ਦੇ ਮਿਊਜ਼ਿਕ ਡਾਇਰੈਕਟਰ ਦੇ ਹੱਕ ਲਈ ਵੀ ਖੜ੍ਹੇ ਹੋਏ ਕਈ ਵਾਰ। ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਿੰਨ ਵਾਰ ਨਹੀਂ, ਕਈ ਵਾਰੀ ਉਹਨਾਂ ਦੇ ਲਈ ਉਹ ਖੜ੍ਹੇ ਹੋਏ। ਲਗਭਗ 30 ਸਾਲ ਤੱਕ ਮਿਊਜ਼ਿਕ ਡਾਇਰੈਕਟਰ ਐਸੋਸੀਏਸ਼ਨ ਦੇ ਸੈਕਟਰੀ ਰਹਿ ਕੇ ਉਹਨਾਂ ਨੇ ਕਈ ਸੰਗੀਤਕਾਰਾਂ ਦੀ ਆਵਾਜ਼ ਬੁਲੰਦ ਕੀਤੀ ਅਤੇ ਉਹਨਾਂ ਨੂੰ ਸਿਖਾਇਆ ਕਿ ਆਪਣੇ ਹੱਕ ਲਈ ਕਿੱਦਾਂ ਲੜਿਆ ਜਾਂਦਾ ਹੈ, ਕਿਵੇਂ ਆਪਣੀ ਖਾਮੋਸ਼ੀ ਨੂੰ ਇੱਕ ਆਵਾਜ਼ ਦਿੱਤੀ ਜਾਂਦੀ ਹੈ। ਅਤੇ ਇਹ ਉਹ ਸੇਵਾ ਹੈ ਜਿਹਦਾ ਬਹੁਤ ਘੱਟ ਜ਼ਿਕਰ ਹੋਇਆ, ਲੇਕਿਨ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪਹਿਚਾਣ ਸੀ, ਕਿਉਂਕਿ ਕਿਸੇ ਬੇਜ਼ੁਬਾਨ ਦੀ ਜ਼ੁਬਾਨ ਦੇ ਵਿੱਚ ਉਹ ਹਿੰਮਤ ਦੇਣੀ, ਇੱਕ ਖਾਮੋਸ਼ੀ ਨੂੰ, ਚੁੱਪੀ ਨੂੰ ਤੋੜਨਾ ਵੀ ਬਹੁਤ ਵੱਡੀ ਗੱਲ ਹੈ। ਤਾਂ ਚਲੋ ਜੀ, ਸੁਣਦੇ ਹਾਂ ਫਿਰ ਗੀਤ।

ਨੇ ਤਾਂ ਕਾਫੀ ਲੋਕਾਂ ਦੀਆਂ ਜ਼ਿੰਦਗੀ ਨੂੰ, ਖਾਮੋਸ਼ ਜ਼ਿੰਦਗੀ ਨੂੰ ਆਵਾਜ਼ ਦਿੱਤੀ, ਲੇਕਿਨ ਉਹਨਾਂ ਦੀ ਹੀ ਜ਼ਿੰਦਗੀ ਜਿਹੜੀ ਸੀ ਇੱਕ ਮੋੜ 'ਤੇ ਆ ਕੇ ਧੁੰਦਲੀ ਹੋ ਗਈ। ਜੀ ਹਾਂ ਦੋਸਤੋ, ਪ੍ਰੋਗਰਾਮ ਸੁਣ ਰਹੇ ਹੋ ਫਿਲਮੀ ਦੁਨੀਆ, ਅਤੇ ਤੁਸੀਂ ਸਾਨੂੰ ਯਾਨੀ ਮੇਰੀ ਆਵਾਜ਼ ਨੂੰ ਸੁਣ ਰਹੇ ਹੋ ਨਿਊਜ਼ ਔਨ ਏਅਰ ਐਪਲੀਕੇਸ਼ਨ 'ਤੇ। ਨਿਊਜ਼ ਔਨ ਏਅਰ ਐਪਲੀਕੇਸ਼ਨ 'ਤੇ, ਯੈਸ, ਯੂ ਹੇਅਰਡ ਇਟ ਰਾਈਟ। ਅਤੇ ਨੈਕਸਟ ਅਸੀਂ ਗੱਲ ਕਰ ਰਹੇ ਸੀ ਕਿ ਕਿੱਦਾਂ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ, ਉਹਨਾਂ ਦਾ ਨਾਂ ਇੰਨਾ ਜ਼ਿਆਦਾ ਧੁੰਦਲਾ ਕਿਉਂ ਹੋ ਗਿਆ। ਕਈ ਵਾਰ ਟੈਲੈਂਟ ਹੋਣ ਦੇ ਬਾਵਜੂਦ ਵੀ ਕਿਸਮਤ ਸਾਥ ਨਹੀਂ ਦਿੰਦੀ, ਇਸ ਗੱਲ 'ਤੇ ਤੋਂ ਮਤਲਬ ਇਸ ਗੱਲ 'ਤੇ ਤੁਸੀਂ ਸਾਰੇ ਸਹਿਮਤ ਹੋ, ਹੈ ਨਾ। ਉਸ ਸਮੇਂ ਜਿਹੜੇ ਸੀ ਨੌਸ਼ਾਦ, ਸੀ ਰਾਮਚਰਨ ਅਤੇ ਅਨਿਲ ਬਿਸਵਾਸ ਅਤੇ ਜੈ ਸ਼ੰਕਰ, ਜਾਂ ਫਿਰ ਮੈਂ ਕਹਾਂ ਸ਼ੰਕਰ ਜੈ ਕਿਸ਼ਨ ਵਰਗੇ ਵੱਡੇ ਨਾਮ ਉਸ ਵੇਲੇ ਛਾਏ ਹੋਏ ਸੀ। ਅਤੇ ਜਦੋਂ ਹੁੰਦਾ ਹੈ ਨਾ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਈ ਹੋਵੇ, ਇੱਦਾਂ ਨਹੀਂ ਸੀ ਕਿ ਇਹਨਾਂ ਦੇ ਵਿੱਚ ਦਮ ਨਹੀਂ ਸੀ ਜਾਂ ਫਿਰ ਇਹਨਾਂ ਦੇ ਜਿਹੜੇ ਮਿਊਜ਼ਿਕ ਸੀ ਉਹ ਸੋਹਣਾ ਨਹੀਂ ਸੀ, ਬਹੁਤ ਸੋਹਣਾ ਸੀ। ਲੇਕਿਨ ਹਾਂ, ਜਦੋਂ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਜਾਏ ਤਾਂ ਕਿਸੇ ਨਾ ਕਿਸੇ ਨੂੰ ਡਿੱਗਣਾ ਹੀ ਪੈਂਦਾ। ਇਸ ਕਰਕੇ ਪ੍ਰੇਮਨਾਥ ਵਾਧਵਾ ਜੀ

ਕਲਾ ਸੀ ਉਹ ਵੱਡਾ ਮੰਚ ਉਹਨਾਂ ਨੂੰ ਨਹੀਂ ਮਿਲ ਪਾਇਆ, ਲੇਕਿਨ ਹਾਂ ਜਿਸ ਮੰਚ ਦੇ ਉਹ ਹੱਕਦਾਰ ਸੀ ਉਹਨਾਂ ਨੇ ਉਸ ਜ਼ਿੰਦਗੀ ਨੂੰ ਜਿਆ ਜ਼ਰੂਰ, ਉਸ ਜ਼ਿੰਦਗੀ ਨੂੰ ਮਹਿਸੂਸ ਜ਼ਰੂਰ ਕੀਤਾ। ਪਰ ਸੱਚ ਤਾਂ ਇਹ ਹੈ ਨਾ ਕਿ ਚੰਗਾ ਸੰਗੀਤਕਾਰ ਕਦੇ ਵੀ ਪੁਰਾਣਾ ਨਹੀਂ ਹੁੰਦਾ, ਭਾਵੇਂ ਉਸ ਉਹਨੂੰ ਤੁਸੀਂ ਅੱਜ ਸੁਣੋ, ਭਾਵੇਂ ਕੱਲ੍ਹ ਜਾਂ ਫਿਰ ਕਿਸੇ ਹੋਰ ਦਿਨ, ਉਸਦਾ ਸੰਗੀਤ ਹਮੇਸ਼ਾ ਅਮਰ ਰਹਿੰਦਾ ਹੈ। ਤਾਂ ਚਲੋ ਜੀ ਅਗਲਾ ਗੀਤ ਸੁਣਦੇ ਹਾਂ, ਧੁੰਦਲੇ ਹੋਏ ਹੈ।

ਦੋਸਤੋ, ਅੱਜ ਇੰਟਰਨੈਟ 'ਤੇ ਨਾ ਪ੍ਰੇਮ ਨਾਥ ਵਾਧਵਾ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ, ਪਰ ਜਦੋਂ ਅਸੀਂ ਪੁਰਾਣੇ ਰਿਕਾਰਡ ਖੋਲ੍ਹ ਕੇ ਦੇਖਦੇ ਹਾਂ ਨਾ, ਤਾਂ ਇਹ ਅਹਿਸਾਸ ਹੁੰਦਾ ਹੈ ਕਿ ਬਾਲੀਵੁੱਡ ਦੀ ਇਮਾਰਤ ਸਿਰਫ ਮਸ਼ਹੂਰ ਚਿਹਰਿਆਂ ਨੇ ਨਹੀਂ ਬਣਾਈ, ਬਲਕਿ ਕਈ ਅਣਜਾਣ ਇਹੋ ਜਿਹੇ ਲੋਕਾਂ ਨੇ ਵੀ ਬਣਾਈ ਹੈ ਜਿਨ੍ਹਾਂ ਨੂੰ ਭਾਵੇਂ ਅਸੀਂ ਨਹੀਂ ਜਾਣਦੇ, ਲੇਕਿਨ ਹਾਂ, ਉਹਨਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਧੁੰਨਾਂ ਨੂੰ ਜ਼ਰੂਰ ਖੋਲ੍ਹਿਆ ਹੈ। ਸਾਡੇ ਕੰਨਾਂ ਦੇ ਵਿੱਚ ਕਦੇ ਨਾ ਕਦੇ ਉਹ ਆਵਾਜ਼ ਜਿਹੜੀ ਹੈ ਉਹ ਜ਼ਰੂਰ ਗਈ ਹੈ। ਸੋ ਅੱਜ ਉਹਨਾਂ ਕਲਾਕਾਰਾਂ ਨੂੰ ਅਸੀਂ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਸ਼ੋਹਰਤ ਤੋਂ ਜ਼ਿਆਦਾ ਕਲਾ ਨੂੰ ਤਰਜੀਹ ਦਿੱਤੀ ਹੈ। ਅੱਜ ਅਸੀਂ ਗੱਲ ਕੀਤੀ ਪ੍ਰੇਮ ਨਾਥ ਵਾਧਵਾ ਜੀ ਬਾਰੇ, ਜਿਨ੍ਹਾਂ ਦਾ ਨਾਂ ਸ਼ਾਇਦ ਕਿਤਾਬਾਂ ਦੇ ਪਿਛਲੇ ਸਫ਼ਿਆਂ ਦੇ ਵਿੱਚ ਵੀ ਰਹਿ ਗਿਆ ਹੋਵੇ, ਪਰ ਜਿਸ ਦੀਆਂ ਧੁੰਨਾਂ ਅੱਜ ਵੀ ਦਿਲ ਨੂੰ ਸਕੂਨ ਦਿੰਦੀਆਂ ਨੇ। 5 ਜੁਲਾਈ 1918 ਨੂੰ ਜਨਮੇ ਪ੍ਰੇਮ ਨਾਥ ਵਾਧਵਾ ਜੀ ਨੂੰ ਅਸੀਂ ਸਾਰੇ ਵਿਨਰਮ ਸ਼ਰਧਾਂਜਲੀ ਦਿੰਦੇ ਹਾਂ। ਇਹਦੇ ਨਾਲ ਹੀ ਸੁਣੋ ਅਗਲਾ ਗੀਤ, ਅਤੇ ਮਿਲਦੇ ਹਾਂ ਗੀਤ ਦੇ ਉਸ ਪਾਰ। ਜਾਣਾ ਕਿਤੇ ਨਹੀਂ ਹੈ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਦੁਨੀਆ। ਇਸ ਤੋਂ ਬਾਅਦ ਇੱਕ ਹੋਰ ਕਲਾਕਾਰ ਬਾਰੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ।

ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 7:30 ਹੋ ਰਹੇ ਨੇ ਅਤੇ ਤੁਸੀਂ ਸਾਨੂੰ ਸੁਣ ਰਹੇ ਹੋ, ਯਾਨੀ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ ਨਿਊਜ਼ ਔਨ ਏਅਰ ਐਪਲੀਕੇਸ਼ਨ 'ਤੇ 102.7 ਮੈਗਾਹਰਟਜ਼ 'ਤੇ ਤੁਸੀਂ ਸੁਣ ਰਹੇ ਹੋ ICC ਵੁਮੈਨਸ ਕ੍ਰਿਕਟ T20 ਵਰਲਡ ਕੱਪ। ਵਾਪਸ ਆਉਂਦੇ ਹਾਂ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ। ਜਦੋਂ ਵੀ ਅਸੀਂ ਪੁਰਾਣੇ ਜ਼ਮਾਨੇ ਦੇ ਗਾਣੇ ਸੁਣਦੇ ਹਾਂ ਨਾ, ਤਾਂ ਕੁਝ ਗੀਤ ਸਿੱਧਾ ਸਾਡੇ ਜਿਹੜੇ ਦਿਲ ਹੈ ਨਾ ਉਹਦੇ 'ਤੇ ਜਾ ਕੇ ਵੱਜਦੇ ਨੇ। ਅਤੇ ਜਦੋਂ ਗੱਲ ਹੁੰਦੀ ਹੈ ਭਰਤ ਵਿਆਸ ਜੀ ਦੇ ਗਾਣਿਆਂ ਬਾਰੇ, ਹਾਂਜੀ ਉਹੀ ਗਾਣੇ ਜਿਹੜੇ ਸਕੂਲਾਂ ਦੇ ਵਿੱਚ, ਮੈਂ ਕਹਾਂ ਇੱਕ ਪ੍ਰਾਰਥਨਾ ਜਿਹੜੀ ਹੈ ਤੁਸੀਂ ਸਕੂਲਾਂ ਦੇ ਵਿੱਚ ਮਨ ਜਾਂ ਫਿਰ ਤੁਹਾਡੇ ਜਿਹੜੇ ਬੱਚੇ ਨੇ ਅੱਜ ਵੀ ਸਕੂਲਾਂ ਦੇ ਵਿੱਚ ਉਹ ਪ੍ਰਾਰਥਨਾ ਗਾਉਂਦੇ ਨੇ, ਤਾਂ ਫਿਰ ਤੁਸੀਂ ਯਕੀਨ ਕਰੋ ਕਿ ਇਹਨਾਂ ਦੀ ਆਵਾਜ਼, ਯਾਨੀ ਇਹਨਾਂ ਨੇ ਜਿਹੜੇ ਲਿਰਿਕਸ ਲਿਖੇ ਨੇ ਉਹ ਕਿੰਨੇ ਜ਼ਿਆਦਾ ਖੂਬਸੂਰਤ ਨੇ। ਅਤੇ ਸਾਡੀਆਂ ਬਚਪਨ ਦੀਆਂ ਯਾਦਾਂ ਵੀ ਇਸ ਲਿਰਿਕਸ ਦੇ ਨਾਲ, ਇਸ ਭਜਨ ਦੇ ਨਾਲ ਮੈਂ ਕਹਾਂ ਜਾਂ ਇਸ ਗੀਤ ਦੇ ਨਾਲ ਜੁੜੀਆਂ ਹੋਈਆਂ ਨੇ। ਐ ਮਾਲਿਕ ਤੇਰੇ ਬੰਦੇ ਹਮ, ਇਹ ਤੁਸੀਂ ਸੁਣੀ ਹੋਈ ਹੈ ਕਿ ਨਹੀਂ ਸੁਣੀ ਹੋਈ ਹੈ? ਤਾਂ ਹਾਂਜੀ, ਹੁਣ ਅਸੀਂ ਚੰਕ ਦੇ ਵਿੱਚ ਗੱਲ ਕਰਾਂਗੇ ਭਰਤ ਵਿਆਸ ਜੀ ਬਾਰੇ, ਜਿਹੜੇ ਕਿ ਬਹੁਤ ਹੀ ਸੋਹਣੇ ਲਿਰਿਸਿਸਟ ਨੇ। ਤਾਂ ਚਲੋ ਇਹਨਾਂ ਦੀ ਇਸ ਯਾਦ ਨੂੰ, ਸਾਡੀ ਯਾਦ ਨੂੰ ਅਸੀਂ ਤਾਜ਼ਾ ਕਰਦੇ ਹਾਂ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ ਜਿਹੜਾ ਹੈ ਸੁਣਦੇ ਹਾਂ।

ਦਾਸ ਜੀ ਇੱਕ ਅਜਿਹੇ ਗੀਤਕਾਰ ਸੀ ਜਿਨ੍ਹਾਂ ਨੇ ਸ਼ੁੱਧ ਹਿੰਦੀ ਨੂੰ ਫਿਲਮੀ ਗਾਣਿਆਂ ਦੇ ਵਿੱਚ ਅਜਿਹਾ ਪਰੋਇਆ ਕਿ ਉਹ ਅਮਰ ਹੀ ਹੋ ਗਏ। ਐ ਮਾਲਿਕ ਤੇਰੇ ਬੰਦੇ ਹਮ ਵਰਗੀ ਅਮਰ ਪ੍ਰਾਰਥਨਾ ਉਹਨਾਂ ਦੀ ਇਸੇ ਕਲਮ ਦੇ ਵਿੱਚੋਂ ਨਿਕਲੀ ਹੈ, ਜਿਸ ਕਲਮ ਦੇ ਵਿੱਚੋਂ ਉਹਨਾਂ ਨੇ ਬਹੁਤ ਸਾਰੇ ਗੀਤ ਲਿਖੇ। ਇਹ ਜਿਹੜੀ ਪ੍ਰਾਰਥਨਾ ਹੈ ਨਾ, ਪਾਕਿਸਤਾਨ, ਨੇਪਾਲ ਅਤੇ ਸ਼੍ਰੀਲੰਕਾ ਦੇ ਸਕੂਲਾਂ ਦੇ ਵਿੱਚ ਵੀ ਗਾਈ ਜਾਂਦੀ ਹੈ, ਕਿਉਂਕਿ ਇਹ ਕਿਸੇ ਇੱਕ ਧਰਮ ਤੱਕ ਮਹਿਮੂਦ ਜਿਹੜੀ ਹੈ ਮਹਿਦੂਦ ਨਹੀਂ ਹੈ। ਇਸ ਤੋਂ ਇਲਾਵਾ ਭਰਤ ਵਿਆਸ ਜੀ ਦੇ ਸਫ਼ਰ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ। ਭਰਤ ਵਿਆਸ ਜੀ ਦਾ ਜਨਮ 1918 ਵਿੱਚ ਰਾਜਸਥਾਨ ਦੇ ਬੀਕਾਨੇਰ ਵਿੱਚ ਹੋਇਆ ਸੀ। ਬਚਪਨ ਵਿੱਚ ਹੀ ਮਾਤਾ ਪਿਤਾ ਦਾ ਸਾਇਆ ਸਰ ਤੋਂ ਉੱਠ ਗਿਆ ਅਤੇ ਉਹਨਾਂ ਨੂੰ ਉਹਨਾਂ ਦੇ ਅੰਕਲ ਨੇ ਪਾਲਿਆ। ਭਰਤ ਜੀ ਫਿਲਮਾਂ ਵਿੱਚ ਡਾਇਰੈਕਟਰ ਬਣਨਾ ਚਾਹੁੰਦੇ ਸੀ, ਪਰ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਉਹ ਬਚਪਨ ਦੇ ਵਿੱਚ ਆਪਣੇ ਅੰਕਲ ਦੇ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਸੀ ਨਾ, ਤਾਂ ਬਹੁਤ ਜ਼ਿਆਦਾ ਥੱਕ ਜਾਂਦੇ ਸੀ ਅਤੇ ਉਸ ਟਾਈਮ ਤਾਂ ਦੇਖੋ ਜਿਹੜੇ ਬੱਚੇ ਆ ਜਦੋਂ ਕੰਮ ਕਰਕੇ ਥੱਕਦੇ ਨੇ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਡਾਇਵਰਟ ਕਰਨਾ ਹੁੰਦਾ ਹੈ। ਤਾਂ ਇਹਨਾਂ ਨੇ ਕੀ ਕੀਤਾ, ਡਾਇਵਰਟ ਕਰਨ ਦੇ ਲਈ ਆਪਣੇ ਕਲਮ ਚੁੱਕੀ ਕਲਮ ਨਾਲ ਗੀਤ ਲਿਖੇ, ਕਈ ਨਾਟਕ ਲਿਖਣੇ ਸ਼ੁਰੂ ਕਰ ਦਿੱਤੇ। ਅਤੇ ਇੱਕ ਜਿਹੜੀ ਮੂਵੀ ਹੈ ਰਾਣੀ ਰੂਪਮਤੀ ਦੇ ਵਿੱਚ ਉਹਨਾਂ ਨੇ ਇੱਕ ਗੀਤ ਲਿਖਿਆ ਸੀ, ਆ ਲੌਟ ਕੇ ਆ ਜਾ ਮੇਰੇ ਮੀਤ। ਹੁਣ ਇਸ ਗੀਤ ਨੂੰ ਇੰਜੋਏ ਕਰਦੇ ਹਾਂ ਅਤੇ ਮਿਲਦੇ ਹਾਂ ਗੀਤ ਦੇ ਉਸ ਪਾਰ। ਤੁਸੀਂ ਮੈਨੂੰ ਸੁਣ ਰਹੇ ਹੋ ਨਿਊਜ਼ ਔਨ ਏਅਰ ਐਪਲੀਕੇਸ਼ਨ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਦੁਨੀਆ। ਮੈਂ ਤੁਹਾਡੀ

ਬਿਲਕੁਲ ਸਹੀ ਕਿਹਾ, ਉਹਨਾਂ ਦੇ ਗੀਤ ਸਾਨੂੰ ਬੁਲਾ ਰਹੇ ਨੇ ਤਾਂ ਅਸੀਂ ਲੌਟ ਕੇ ਵਾਪਸ ਆ ਹੀ ਗਏ। ਤੇ ਹੁਣ ਗੱਲ ਕਰਦੇ ਹਾਂ ਜੀ ਕੋਲਕਾਤਾ ਤੋਂ ਮੁੰਬਈ ਤੱਕ ਦਾ ਸਫ਼ਰ ਜਿਹੜਾ ਹੈ ਭਰਤ ਵਿਆਸ ਜੀ ਨੇ ਕਿੱਦਾਂ ਤੈਅ ਕੀਤਾ। ਭਰਤ ਜੀ ਪਹਿਲਾਂ ਕੋਲਕਾਤਾ ਗਏ ਜਿੱਥੇ ਉਹਨਾਂ ਨੇ ਬਹੁਤ ਸਾਰੇ ਨਾਟਕ ਲਿਖੇ ਅਤੇ ਐਕਟਿੰਗ ਵੀ ਕੀਤੀ, ਪਰ ਸੈਕਿੰਡ ਵਰਲਡ ਵਾਰ ਕਰਕੇ ਉਹਨਾਂ ਨੂੰ ਕੋਲਕਾਤਾ ਛੱਡਣਾ ਪਿਆ ਅਤੇ ਉਹ ਕਿਸਮਤ ਅਜ਼ਮਾਉਣ ਦੇ ਲਈ ਮੁੰਬਈ ਚਲੇ ਗਏ ਜਿਹਨੂੰ ਉਸ ਵੇਲੇ ਬੰਬਈ ਕਿਹਾ ਜਾਂਦਾ ਸੀ। ਮੁੰਬਈ ਵਿੱਚ ਉਹਨਾਂ ਨੂੰ ਪਹਿਲਾ ਬ੍ਰੇਕ 1945 ਦੀ ਫਿਲਮ ਦੁਹਾਈ ਵਿੱਚ ਮਿਲਿਆ, ਜਿਹਦੇ ਸਾਰੇ ਗਾਣੇ ਜਿਹੜੇ ਸੀ ਉਹ ਸੁਪਰ ਹਿੱਟ ਗਏ ਅਤੇ ਉਹਨਾਂ ਦਾ ਨਾਂ ਜਿਹੜਾ ਹੈ ਬਾਹਰ ਨਿਖਰ ਕੇ ਆਇਆ ਅਤੇ ਲੋਕਾਂ ਨੇ ਉਹਨਾਂ ਨੂੰ ਪਛਾਣਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਵੀ ਉਹਨਾਂ ਦਾ ਚਿਹਰਾ ਵੇਖਦੇ ਸੀ ਤਾਂ ਇੱਕੋ ਦਿਮਾਗ ਦੇ ਵਿੱਚ ਚੀਜ਼ ਆਉਂਦੀ ਸੀ ਕਿ ਇਹ ਉਹੀ ਬੰਦਾ ਹੈ ਜਿਹਨੇ ਇੰਨੇ ਸੋਹਣੇ ਜਿਹੜੇ ਆ ਗੀਤ ਲਿਖੇ ਨੇ ਅਤੇ ਇੱਕ ਹੋਰ ਮੂਵੀ ਜਿਹੜੀ ਹੈ ਨਾ ਨਵਰੰਗ, ਨਵਰੰਗ ਮੂਵੀ ਦੇ ਵਿੱਚ ਇਹਨਾਂ ਨੇ ਇੱਕ ਗੀਤ ਲਿਖਿਆ ਸੀ ਆਧਾ ਹੈ ਚੰਦਰਮਾ। ਤਾਂ ਤੁਸੀਂ ਵੀ ਬਾਹਰ ਜਾ ਕੇ ਦੇਖੋ ਕਿ ਚੰਦਰਮਾ ਸੱਚੀ ਅੱਧਾ ਹੈ ਜਾਂ ਫਿਰ ਪੂਰਾ ਨਿਕਲ ਆਇਆ ਹੈ ਜਾਂ ਫਿਰ ਹਲੇ ਹਨੇਰਾ ਜਿਹੜਾ ਹੋਇਆ ਹੈ ਕਿ ਨਹੀਂ ਹੋਇਆ ਹੈ, ਮੈਨੂੰ ਇਹ ਜ਼ਰੂਰ ਦੱਸਣਾ ਹੈ। ਤਾਂ ਅਸੀਂ ਗਾਣਾ ਸੁਣ ਕੇ ਆਉਂਦੇ ਹਾਂ ਜੀ।

ਗੀਤ ਦੇ ਬੋਲ ਸੁਣ ਕੇ ਤਾਂ ਪਤਾ ਲੱਗ ਹੀ ਗਿਆ ਹੋਏਗਾ ਕਿ ਇਹ ਉਹ ਬੰਦਾ ਹੈ ਜਿਹਨੇ ਇੰਨੇ ਸੋਹਣੇ ਗੀਤ ਲਿਖੇ, ਇੰਨੀਆਂ ਸੋਹਣੀਆਂ ਲਿਰਿਕਸ ਲਿਖੀਆਂ ਨੇ ਨਾ, ਕਿ ਬੰਦਾ ਜਦੋਂ ਸੁਣਦਾ ਹੈ ਤਾਂ ਕੰਨਾਂ ਦੇ ਵਿੱਚ ਇੱਦਾਂ ਲੱਗਦਾ ਹੈ ਕਿ ਕੋਈ ਸ਼ਹਿਦ ਘੋਲ ਰਿਹਾ ਹੋਵੇ। ਤਾਂ ਮੈਂ ਗੱਲ ਕਰ ਰਹੀ ਹਾਂ ਜੀ ਭਰਤ ਵਿਆਸ ਜੀ ਦੀ। ਅਤੇ ਹੁਣ ਭਰਤ ਵਿਆਸ ਜੀ ਦੀ ਜ਼ਿੰਦਗੀ ਦੇ ਵਿੱਚ ਅਸੀਂ ਅਗਲਾ ਪੰਨਾ ਜਿਹੜਾ ਹੈ ਪਲਟਦੇ ਹਾਂ ਅਤੇ ਗੱਲ ਕਰਦੇ ਹਾਂ। ਇੱਕ ਤਰਫ ਹੈ ਡਾਇਰੈਕਟਰ ਬਣਨ ਦਾ ਸੁਪਨਾ ਅਤੇ ਦੂਜੀ ਤਰਫ ਹੈ ਵੰਡ ਦਾ ਦਰਦ, ਯਾਨੀ ਕਿ ਪਾਰਟੀਸ਼ਨ ਦਾ ਦਰਦ। ਸ਼ਾਲੀਮਾਰ ਪਿਕਚਰਸ ਦੇ ਨਾਲ ਕੰਮ ਕਰਦੇ ਆ ਭਰਤ ਜੀ ਨੇ ਇੱਕ ਫਿਲਮ ਡਾਇਰੈਕਟ ਕਰਨੀ ਸ਼ੁਰੂ ਕੀਤੀ ਜਿਹਦਾ ਨਾਮ ਸੀ ਰੰਗੀਲਾ ਰਾਜਸਥਾਨ। ਅਤੇ ਮੈਂ ਇੱਥੇ ਇਹ ਵੀ ਦੱਸਦਾ ਕਿ ਸਿਰਫ ਗੀਤ ਲਿਖਣ ਦਾ ਸ਼ੌਂਕ ਨਹੀਂ ਸੀ ਉਹਨਾਂ ਨੂੰ, ਡਾਇਰੈਕਟ ਕਰਨ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਸੀ। ਉਹਨਾਂ ਦਾ ਡਾਇਰੈਕਟਰ ਬਣਨ ਦਾ ਸੁਪਨਾ ਜਿਹੜਾ ਹੈ ਪੂਰਾ ਹੋਣ ਹੀ ਵਾਲਾ ਸੀ ਕਿ ਦੇਸ਼ ਦੀ ਵੰਡ ਪਾਰਟੀਸ਼ਨ ਹੋ ਗਈ। ਤਾਂ ਜਿਹੜੇ ਉਹਨਾਂ ਦੇ ਪ੍ਰੋਡਿਊਸਰ ਸੀ ਪਾਕਿਸਤਾਨ ਚਲੇ ਗਏ ਅਤੇ ਭਰਤ ਜੀ ਬਿਲਕੁਲ ਇਕੱਲੇ ਰਹਿ ਗਏ। ਹੁਣ ਬੰਦਾ ਇਕੱਲਾ ਹੈ ਅਤੇ ਉਹਨਾਂ ਉੱਤੇ ਇੰਨੀਆਂ ਸਾਰੀਆਂ ਰਿਸਪੋਂਸੀਬਿਲਿਟੀਜ਼ ਨੇ। ਤੁਸੀਂ ਆਪ ਸੋਚੋ, ਇੱਕ ਪ੍ਰੋਜੈਕਟ ਤੁਸੀਂ ਆਪਣੇ ਦੋਸਤ ਦੇ ਨਾਲ ਸਟਾਰਟ ਕੀਤਾ ਹੈ ਅਤੇ ਜੇਕਰ ਦੋਸਤ ਤੁਹਾਡਾ ਕਿਤੇ ਹੋਰ ਚਲਾ ਜਾਏ ਤਾਂ ਫਿਰ ਤੁਸੀਂ ਉਸ ਵੇਲੇ ਕੀ ਕਰੋਗੇ? ਬਹੁਤ ਜ਼ਿਆਦਾ ਘਬਰਾ ਜਾਓਗੇ ਅਤੇ ਇੰਝ ਸੋਚੋਗੇ ਕਿ ਮੈਂ ਤਾਂ ਹੁਣ ਇਕੱਲਾ ਰਹਿ ਗਿਆ, ਹੁਣ ਕਰਾਂ ਤਾਂ ਕੀ ਕਰਾਂ? ਇਹੀ ਖਿਆਲ ਭਰਤ ਜੀ ਦੇ ਦਿਮਾਗ ਦੇ ਵਿੱਚ ਵੀ ਆਏ। ਉਹਨਾਂ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਲਾ ਕੇ ਜਿਵੇਂ ਤਿਵੇਂ ਫਿਲਮ ਜਿਹੜੀ ਸੀ ਉਹ ਪੂਰੀ ਕੀਤੀ, ਪਰ ਹਾਲਾਤ ਬਹੁਤ ਖਰਾਬ ਹੋ ਗਏ ਸੀ ਅਤੇ ਉਹਨਾਂ ਕੋਲ ਰਹਿਣ ਲਈ ਵੀ ਘਰ ਨਹੀਂ ਰਿਹਾ। ਅਤੇ ਉਹਨਾਂ ਦਾ ਲਿਖਿਆ ਹੋਈ ਅਗਲਾ ਗੀਤ ਜਿਹੜਾ ਹੈ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ, ਤੁਮ ਮੇਰੇ ਮੈਂ ਤੇਰੀ, ਇਹ ਗੀਤ ਅਸੀਂ ਇੰਜੋਏ ਕਰਦੇ ਹਾਂ ਅਤੇ ਅੱਗੇ ਦੀ ਕਹਾਣੀ ਜਿਹੜੀ ਹੈ ਅਸੀਂ ਇਸ ਗੀਤ 'ਤੇ ਉਸ ਪਾਰ ਜਾ ਕੇ ਸੁਣਾਂਗੇ।

ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ ਏਅਰ ਐਪਲੀਕੇਸ਼ਨ 'ਤੇ। ਪ੍ਰੋਗਰਾਮ ਚੱਲ ਰਿਹਾ ਹੈ ਜੀ ਫਿਲਮੀ ਦੁਨੀਆ। ਅਤੇ ਇੱਕ ਤਰਫ ਤਾਂ ਭਰਤ ਵਿਆਸ ਜੀ ਦੀ ਜ਼ਿੰਦਗੀ ਦੇ ਵਿੱਚ ਉੱਦਾਂ ਹੀ ਉਥਲ ਪੁਥਲ ਮੱਚੀ ਹੋਈ ਸੀ, ਦੂਜਾ ਉਹਨਾਂ ਦੀ ਇੰਨੀ ਸਾਰੀ ਪ੍ਰੋਬਲਮਸ ਦੇ ਵਿੱਚ ਇੱਕ ਇਹੋ ਜਿਹੀ ਕਾਲੀ ਰਾਤ ਆਈ ਅਤੇ ਉਸ ਕਾਲੀ ਰਾਤ ਦੇ ਵਿੱਚ ਕਿਸਮਤ ਨੇ ਉਹਨਾਂ ਨੂੰ ਧੋਖਾ ਦੇ ਦਿੱਤਾ। ਭਰਤ ਜੀ ਬੜੇ ਬੁਰੇ ਦਿਨਾਂ ਵਿੱਚੋਂ ਗੁਜ਼ਰ ਰਹੇ ਸੀ ਅਤੇ ਉਹਨਾਂ ਹੀ ਬੁਰੇ ਦਿਨਾਂ ਵਿੱਚ ਉਹ ਇੱਕ ਖੋਲੀ ਦੇ ਵਿੱਚ ਰਹਿ ਰਹੇ ਸੀ। ਖੋਲੀ ਯਾਨੀ ਕਿ ਪਹਿਲਾਂ ਜਿਹੜੇ ਸਲੰਮ ਪੀਪਲ ਹੁੰਦੇ ਸੀ ਉਹ ਝੁੱਗੀ ਦੇ ਵਿੱਚ ਰਹਿੰਦੇ ਸੀ ਅਤੇ ਉਹਨੇ ਖੋਲੀ ਕਹਿੰਦੇ ਸੀ, ਅਤੇ ਉਹਨਾਂ ਦੀ ਖੋਲੀ ਦੇ ਥੱਲੇ ਇੱਕ ਵੱਡੀ ਜਿਹੀ ਗੱਡੀ ਆਈ। ਡਰਾਈਵਰ ਨੇ ਕਿਹਾ ਕਿ ਤੁਹਾਨੂੰ ਕਵੀ ਸੰਮੇਲਨ ਦੇ ਵਿੱਚ ਬੁਲਾਇਆ ਗਿਆ। ਭਰਤ ਜੀ ਬਹੁਤ ਜ਼ਿਆਦਾ ਖੁਸ਼ ਹੋ ਗਏ ਅਤੇ ਕਹਿੰਦੇ ਸ਼ਾਇਦ ਹੁਣ ਮੇਰੀ ਕਿਸਮਤ ਜਿਹੜੀ ਹੈ ਨਾ ਉਹ ਬਦਲ ਰਹੀ ਹੈ। ਅਤੇ ਉਹ ਗਏ, ਕਵੀ ਸੰਮੇਲਨ ਖਤਮ ਹੋਇਆ। ਜਦੋਂ ਬਾਹਰ ਆਏ ਤਾਂ ਵੇਖਿਆ ਨਾ ਕੋਈ ਗੱਡੀ, ਨਾ ਕੋਈ ਬੰਦਾ, ਨਾ ਕੋਈ ਨਜ਼ਰ ਆ ਰਿਹਾ। ਅਤੇ ਉਹਨਾਂ ਦਾ ਘਰ ਵਾਪਸ ਜਾਣ ਦੇ ਉਹਨਾਂ ਦੇ ਕੋਲ ਪੈਸੇ ਵੀ ਨਹੀਂ ਸੀ, ਸਿਰਫ ਇੱਕ 58 ਸੀ 50 ਪੈਸੇ, ਜਿਹਦੇ ਨਾਲ ਅੱਧਾ ਰਸਤਾ ਟਾਂਗੇ ਦੇ ਵਿੱਚ ਬਹਿ ਕੇ ਅਤੇ ਅੱਧਾ ਪੈਦਲ। ਬਹੁਤ ਜ਼ਿਆਦਾ ਮੁਸ਼ਕਿਲ ਸੀ ਅਤੇ ਘਰ ਜਿਹੜਾ ਹੈ ਬਹੁਤ ਦੂਰ ਸੀ। ਅਤੇ ਦੇਖੋ ਉਸ ਗੀਤਕਾਰ ਦੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਸਾਰੀਆਂ ਪ੍ਰੋਬਲਮਸ ਆਈਆਂ। ਅਤੇ ਜਦੋਂ ਸਾਡੀ ਲਾਈਫ ਦੇ ਵਿੱਚ ਇਹੋ ਜਿਹੀ ਪ੍ਰੋਬਲਮ ਆਉਂਦੀ, ਅਸੀਂ ਤਾਂ ਸੋਚਦੇ ਹਾਂ ਕਿ ਯਾਰ ਪਰਮਾਤਮਾ ਜਿਹੜਾ ਰੱਬ ਜਿਹੜਾ ਹੈ ਮੈਨੂੰ ਹੀ ਕਿਉਂ ਪਰੇਸ਼ਾਨ ਕਰ ਰਿਹਾ, ਹੋਰ ਵੀ ਤਾਂ ਲੋਕ ਨੇ। ਲੇਕਿਨ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਪ੍ਰੋਬਲਮਸ ਨੂੰ ਵੀ ਬਹੁਤ ਡਟ ਕੇ ਸਾਹਮਣਾ ਕੀਤਾ ਅਤੇ ਵੈਲਕਮ ਕੀਤਾ। ਉਹਨਾਂ ਦਾ ਲਿਖਿਆ ਹੋਇਆ ਇੱਕ ਗੀਤ, ਤੇਰੇ ਸੁਰ ਔਰ ਮੇਰਾ ਗੀਤ। ਹੁਣ ਇਹ ਗੀਤ ਜਿਹੜਾ ਅਸੀਂ ਸੁਣਦੇ ਹਾਂ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਅਤੇ ਮਿਲਦੇ ਹਾਂ ਗੀਤ ਦੇ ਉਸ ਪਾਰ।

ਭਰਤ ਜੀ ਜਦੋਂ ਉਸ ਰਾਤ ਪੈਦਲ ਚੱਲ ਰਹੇ ਸੀ ਨਾ ਤਾਂ ਘਰ ਜਾ ਰਹੇ ਸੀ, ਤਾਂ ਦੁੱਖ ਦੇ ਗੁੱਸੇ ਦੇ ਵਿੱਚ ਨਾ ਉਹਨਾਂ ਨੂੰ ਗੁੱਸਾ ਤਾਂ ਬਹੁਤ ਜ਼ਿਆਦਾ ਆ ਰਿਹਾ ਸੀ ਅਤੇ ਉਸ ਤੋਂ ਵੀ ਜ਼ਿਆਦਾ ਉਹ ਦੁਖੀ ਸੀ। ਅਤੇ ਜਦੋਂ ਬੰਦਾ ਇਮੋਸ਼ਨਲ ਹੁੰਦਾ ਹੈ ਨਾ, ਇੱਕ ਰਾਈਟਰ ਹੋਵੇ ਇੱਕ ਕਵੀ ਹੋਵੇ, ਉਹਦੇ ਜਿਹੜੇ ਇਮੋਸ਼ਨਸ ਨੇ ਬਾਹਰ ਆਉਂਦੇ ਨੇ ਉਸਦੀ ਕਲਮ ਦੇ ਜ਼ਰੀਏ। ਤਾਂ ਫਿਰ ਉਹਨਾਂ ਨੇ ਵੀ ਆਪਣੀ ਕਲਮ ਜਿਹੜੀ ਹੈ ਉਹ ਹੱਥ ਦੇ ਵਿੱਚ ਫੜ ਲਈ ਅਤੇ ਤੁਰਦੇ ਤੁਰਦੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਅਤੇ ਉਸ ਕਵਿਤਾ ਨੂੰ ਬਾਅਦ ਵਿੱਚ ਮਹਾਨ ਡਾਇਰੈਕਟਰ ਵੀ ਸ਼ਾਂਤਰਮ ਜੀ ਨੇ ਆਪਣੀ ਸੁਪਰ ਹਿੱਟ ਫਿਲਮ ਜਿਹੜੀ ਹੈ ਨਵਰੰਗ ਦੇ ਵਿੱਚ ਸ਼ਾਮਿਲ ਕੀਤਾ। ਉਸ ਗਾਣੇ ਨੂੰ ਫਿਲਮ ਵਿੱਚ ਆਵਾਜ਼ ਵੀ ਖੁਦ ਭਰਤ ਵਿਆਸ ਜੀ ਨੇ ਦਿੱਤੀ ਸੀ। ਤਾਂ ਚਲੋ ਜੀ, ਹੁਣ ਭਰਤ ਵਿਆਸ ਜੀ ਦੀ ਹੋਰ ਗੱਲਾਂ ਤਾਂ ਅਸੀਂ ਕਰਾਂਗੇ, ਲੇਕਿਨ ਹਾਂ ਇੱਕ ਗੀਤ ਅਸੀਂ ਜ਼ਰੂਰ ਸੁਣ ਲੈਂਦੇ ਹਾਂ। ਗੀਤ ਦੇ ਉਸ ਪਾਰ ਅਸੀਂ ਹੋਰ ਗੱਲਾਂ ਕਰਾਂਗੇ।

ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਨਿਊਜ਼ ਔਨ ਯਰ ਐਪਲੀਕੇਸ਼ਨ ਅਤੇ ਐਫ ਐਮ ਰੇਨਬੋ ਚੈਨਲ ਤੁਸੀਂ ਟਿਊਨ ਇਨ ਕੀਤਾ ਹੋਇਆ ਜੀ। ਹੁਣ ਗੱਲ ਕਰਦੇ ਹਾਂ ਭਰਤ ਵਿਆਸ ਜੀ ਦੀ ਜੋੜੀ ਸੰਗੀਤਕਾਰ ਐਸ ਐਨ ਤ੍ਰਿਪਾਠੀ ਨਾਲ ਕਿਵੇਂ ਹੋਈ, ਯਾਨੀ ਉਹਨਾਂ ਦੀ ਜੋੜੀ ਨਾ ਸੱਚੀ ਉਹਨਾਂ ਦੇ ਨਾਲ ਗਾਣਾ ਲਿਖਣਾ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ, ਦੋਹਾਂ ਨੇ ਆਪਸ ਦੇ ਵਿੱਚ ਇੱਕ ਜੋੜੀ ਬਣਾਈ ਅਤੇ ਬਹੁਤ ਜ਼ਿਆਦਾ ਹਿੱਟ ਰਹੀ। ਉਹਨਾਂ ਨੇ ਕਵੀ ਕਾਲੀਦਾਸ, ਰਾਣੀ ਰੂਪਮਤੀ ਅਤੇ ਜਨਮ ਜਨਮ ਕੇ ਫੇਰੇ ਵਰਗੀਆਂ ਫਿਲਮਾਂ ਵਿੱਚ ਕਲਾਸੀਕਲ ਸੰਗੀਤ ਦੇ ਨਾਲ ਸ਼ੁੱਧ ਹਿੰਦੀ ਦੇ ਗੀਤ ਦਿੱਤੇ, ਜੋ ਇਤਿਹਾਸ ਦੇ ਵਿੱਚ ਬਹੁਤ ਹੀ ਅਹਿਮ ਰੋਲ ਉਹਨਾਂ ਨੇ ਨਿਭਾਇਆ ਅਤੇ ਲੋਕਾਂ ਨੂੰ ਅੱਜ ਵੀ ਯਾਦ ਆਉਂਦੇ ਨੇ। ਉਹਨਾਂ ਦੇ ਗਾਣੇ ਇੰਨੇ ਜ਼ਿਆਦਾ ਪਵਿੱਤਰ ਅਤੇ ਗਹਿਰਾਈ ਵਾਲੇ ਹੁੰਦੇ ਸੀ ਨਾ ਕਿ ਲੋਕਾਂ ਨੂੰ ਲੱਗਦਾ ਸੀ ਕਿ ਜਿਵੇਂ ਉਹ ਕੋਈ ਪ੍ਰਾਰਥਨਾ ਹੀ ਸੁਣ ਰਹੇ ਹੋਣ। ਅਤੇ ਜਿਹੜੀ ਮੈਂ ਹੁਣੇ ਫਿਲਮ ਦੀ ਗੱਲ ਕੀਤੀ ਜਨਮ ਜਨਮ, ਫਿਲਮ ਜਨਮ ਜਨਮ ਕਾ ਫੇਰਾ ਜਿਹੜਾ ਹੈ ਕਿ ਫੇਰੇ ਦਾ ਜਿਹੜਾ ਮਸ਼ਹੂਰ ਗਾਣਾ ਜ਼ਰਾ ਸਾਹਮਣੇ ਤੋਂ ਆਓ ਛਲੀਆ, ਅਸਲ ਵਿੱਚ ਉਹਨਾਂ ਦੇ ਨਿੱਜੀ ਜ਼ਿੰਦਗੀ ਦੇ ਦਰਦ 'ਚੋਂ ਨਿਕਲੀ ਹੋਈ ਸੀ। ਉਹਨਾਂ ਦਾ ਬੇਟਾ ਸ਼ਿਆਮ ਸੁੰਦਰ ਵਿਆਸ ਨਾਰਾਜ਼ ਹੋ ਕੇ ਘਰੋਂ ਚਲਾ ਗਿਆ ਸੀ ਅਤੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮਿਲਿਆ ਨਹੀਂ। ਭਰਤ ਜੀ ਇੰਨੇ ਜ਼ਿਆਦਾ ਦੁਖੀ ਸੀ ਕਿ ਉਹਨਾਂ ਨੇ ਗਾਣਾ ਲਿਖਣ ਤੋਂ ਮਨਾ ਕਰ ਦਿੱਤਾ ਸੀ, ਪਰ ਉਹਨਾਂ ਦੇ ਛੋਟੇ ਜਿਹੜੇ ਬ੍ਰਦਰ ਸੀ ਬੀ ਐੱਮ ਵਿਆਸ ਨੇ ਸਮਝਾਇਆ ਉਹਨਾਂ ਨੂੰ ਕਿ ਨਹੀਂ, ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਲੇਕਿਨ ਪ੍ਰੋਫੈਸ਼ਨਲ ਲਾਈਫ ਪ੍ਰੋਫੈਸ਼ਨਲ ਹੁੰਦੀ ਹੈ। ਫਿਰ ਉਹਨਾਂ ਨੇ ਆਪਣੇ ਦਰਦ ਨੂੰ ਹੀ ਆਪਣੇ ਗਾਣੇ ਦੇ ਵਿੱਚ ਲਿਖ ਦਿੱਤਾ। ਭਰਤ ਵਿਆਸ ਜੀ ਨੇ ਬਹੁਤ ਸਾਰੇ ਗਾਣੇ ਲਿਖੇ, ਸੋਸ਼ਲ, ਰਿਲੀਜੀਅਸ, ਹਿਸਟੋਰੀਕਲ,

ਇੱਕ ਟਾਈਮ ਇਹੋ ਜਿਹਾ ਆਇਆ ਕਿ ਉਹਨਾਂ ਨੂੰ ਕਿਹਾ ਕਿ ਸਿਰਫ ਧਾਰਮਿਕ ਅਤੇ ਜਿਹੜੇ ਇਤਿਹਾਸਿਕ ਫਿਲਮਾਂ ਦੇ ਵਿੱਚ ਤੁਸੀਂ ਗਾਣੇ ਲਿਖਣੇ ਨੇ, ਬਟ ਉਹਨਾਂ ਨੇ ਯਾਨੀ ਕਿ ਟਾਈਪ ਕਾਸਟ ਕਰ ਦਿੱਤਾ ਗਿਆ ਉਹਨਾਂ ਨੂੰ, ਲੇਕਿਨ ਉਹਨਾਂ ਨੇ ਧਾਰਮਿਕ ਗਾਣੇ ਵੀ ਜਿਹੜੇ ਨੇ ਉਹ ਇਸ ਤਰੀਕੇ ਤੇ ਲਿਖੇ, ਕਮਰਸ਼ੀਅਲ ਗਾਣਿਆਂ ਵਾਂਗੂ ਲਿਖੇ ਕਿ ਉਹ ਵੀ ਸੁਪਰ ਹਿੱਟ ਹੋ ਗਏ। ਤੇ ਦੋਸਤੋ, 4 ਜੁਲਾਈ 1982 ਨੂੰ ਭਰਤ ਵਿਆਸ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹਨਾਂ ਦੇ ਜਾਣ ਨਾਲ ਹਿੰਦੀ ਸਿਨੇਮਾ ਦਾ ਇੱਕ ਸ਼ੁੱਧ ਅਤੇ ਸੱਚਾ ਦੌਰ ਜਿਹੜਾ ਹੈ ਉਹ ਖਤਮ ਹੋ ਗਿਆ। ਭਾਵੇਂ ਉਹ ਚਲੇ ਗਏ ਨੇ, ਲੇਕਿਨ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਉਹਨਾਂ ਦੇ ਗਾਣਿਆਂ ਦੇ ਵਿੱਚ ਅੱਜ ਵੀ ਜਿਉਂਦਾ ਨੇ।

ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਐਫਐਮ ਰੇਨਬੋ ਚੈਨਲ ਹੈ ਤੇ ਇਸ ਵੇਲੇ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ ਏਅਰ ਐਪਲੀ

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਐਫਐਮ ਰੇਨਬੋ ਚੈਨਲ ਹੈ ਤੇ ਇਸ ਵੇਲੇ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ ਏਅਰ ਐਪਲੀਕੇਸ਼ਨ ਤੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 7:08 ਵਜ ਗਏ ਨੇ ਤੇ ਹੁਣ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਹਾਰਮੋਜ਼ ਪੰਜੋੜ ਤੋਂ ਤਰਲ ਕੁਦਰਤੀ ਗੈਸ ਦੀ ਸਪਲਾਈ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ LNG ਤੇ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਨੇ। ਅਮਲੇ ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਅੱਜ ਭਾਰਤੀ ਮਜ਼ਦੂਰ ਸੰਘ BSBMS ਅਤੇ ਸੰਬੰਧਿਤ ਮੁਲਾਜ਼ਮ ਜਥੇਬੰਦੀਆਂ ਦੇ ਇੱਕ ਵਫਦ ਨਾਲ ਸਰਕਾਰੀ ਮੁਲਾਜ਼ਮਾਂ, ਪੈਨਸ਼ਨਾਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਹੁਸ਼ਿਆਰਪੁਰ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ ਹੈ। ਪੰਜਾਬ ਦੇ ਪੱਟੀਦਾਰ ਜਾਤਾਂ ਲਈ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ।

ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਇਲਜ਼ਾਮ ਲਾਇਆ ਹੈ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਉਲਟ ਕਦਮਾਂ ਰਾਹੀਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਮੈਟਾ ਨੂੰ ਇੰਸਟਾਗ੍ਰਾਮ ਤੋਂ ਬੱਚਿਆਂ ਦੇ ਸ਼ੋਸ਼ਣ ਨਾਲ ਜੁੜੇ ਵਿਗਿਆਪਨ ਹਟਾਉਣ ਦਾ ਹੁਕਮ ਜਾਰੀ ਕੀਤਾ, 7 ਦਿਨਾਂ ਦੇ ਅੰਦਰ ਜਵਾਬ ਮੰਗਿਆ। ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦਿਵਸ ਅੱਜ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ, ਇਹ ਮੇਰਾ ਪੰਜਾਬ।

ਜ਼ਰੂਰ ਆਉਂਦਾ ਹੈ। ਅਤੇ ਹਾਂਜੀ, ਇਹ FM ਰੇਨਬੋ ਦਾ ਚੈਨਲ ਹੈ ਜਿਹੜਾ ਕਿ ਤੁਸੀਂ ਹੁਣੇ ਮੈਨੂੰ ਸੁਣ ਰਹੇ ਹੋ ਨਿਊਜ਼ ਔਨ ਏਅਰ ਐਪਲੀਕੇਸ਼ਨ 'ਤੇ। ਮੈਂ ਇੱਕ ਵਾਰੀ ਫਿਰ ਤੁਹਾਨੂੰ ਯਾਦ ਦਿਲਾ ਦਾਂ ਕਿ ਜੇਕਰ ਜਿਹੜੇ ਮੇਰੇ ਦੋਸਤ ਹੈ ਉਹਨਾਂ ਨੂੰ ਨਹੀਂ ਪਤਾ ਕਿ ਪ੍ਰੋਗਰਾਮ ਕਿੱਥੇ ਚੱਲ ਰਿਹਾ ਹੈ, ਤਾਂ ਉਹਨਾਂ ਨੂੰ ਦੱਸ ਦਿਓ ਕਿ ਅੱਜ ਪ੍ਰੋਗਰਾਮ ਜਿਹੜਾ ਹੈ ਨਿਊਜ਼ ਔਨ ਏਅਰ ਐਪਲੀਕੇਸ਼ਨ 'ਤੇ ਚੱਲ ਰਿਹਾ ਹੈ। ਤਾਂ ਚਲੋ ਜੀ, ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਤੜਕਦੇ ਭੜਕਦੇ ਜਿਹੜੇ ਗੀਤ ਹੈ ਨਾ ਉਹਦੇ ਨਾਲ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਪੰਜਾਬੀ ਕਲਚਰ ਦੀਆਂ ਬਹੁਤ ਸਾਰੀਆਂ ਗੱਲਾਂ ਕਰਾਂਗੇ। ਤਾਂ ਹਾਂ, ਤੁਸੀਂ ਵੀ ਮੇਰੇ ਨਾਲ ਪੂਰਾ ਪੂਰਾ ਸਾਥ ਦਿਓ ਆਪਣੇ ਮਨ ਦੇ ਵਿੱਚ ਹੀ। ਚਲੋ ਕੋਈ ਗੱਲ ਨਹੀਂ, ਜਿਹੜੀਆਂ ਵੀ ਅਸੀਂ ਰਸਮਾਂ, ਜਿਹੜੀ ਵੀ ਅਸੀਂ ਪੰਜਾਬੀ ਕਲਚਰ ਰਿਲੇਟਿਡ ਗੱਲ ਕਰਾਂਗੇ, ਤੁਸੀਂ ਵੀ ਸੋਚਿਓ ਤੁਹਾਨੂੰ ਪਤਾ ਸੀ ਪਹਿਲਾਂ ਜਾਂ ਨਹੀਂ ਪਤਾ ਸੀ।

ਜੀ ਹਾਂ ਦੋਸਤੋ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਇਹ ਮੇਰਾ ਪੰਜਾਬ ਯਾਨੀ ਕਿ ਪ੍ਰੋਗਰਾਮ ਸ਼ੁਰੂ ਹੋ ਗਿਆ। ਇਹ ਮੇਰਾ ਪੰਜਾਬ ਉਹ ਪ੍ਰੋਗਰਾਮ ਜਿਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਉਹ ਵੀ ਪੰਜਾਬੀ ਕਲਚਰ ਬਾਰੇ। ਤੇ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ, ਇਹ ਤਾਂ ਪਤਾ ਹੀ ਹੈ ਕਿ ਜਿੱਥੇ ਵਰਡ ਪੰਜਾਬ ਆ ਜਾਂਦਾ ਹੈ ਨਾ, ਉੱਥੇ ਪੰਜਾਬ ਦਾ ਕਲਚਰ

ਸ਼ੁਭ ਦਿਨ ਮਿੱਤਰਾਂ ਦੇ ਤਾਂ ਆ ਹੀ ਗਏ ਨੇ, ਕਿਉਂਕਿ ਪ੍ਰੋਗਰਾਮ ਜੋ ਆ ਗਿਆ ਇਹ ਮੇਰਾ ਪੰਜਾਬ ਪੂਰੀ ਤਰ੍ਹਾਂ ਨਾਲ। ਅੱਜ ਅਸੀਂ ਨਾ ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਉਸ ਦੇ ਵਿਰਸੇ ਬਾਰੇ ਗੱਲਾਂ ਸਾਂਝੀ ਕਰਾਂਗੇ। ਅਤੇ ਇੱਕ ਗੱਲ ਮੈਨੂੰ ਦੱਸੋ, ਜਦੋਂ ਵੀ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਕੀ ਆਉਂਦਾ? ਜਦੋਂ ਵੀ ਮੈਂ ਪੰਜਾਬ ਦੀ ਗੱਲ ਕਰਦੀ ਹਾਂ ਨਾ, ਮੇਰੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਨਾ ਸਾਡਾ ਪਿੰਡ ਆਉਂਦਾ ਹੈ। ਅਤੇ ਪਿੰਡ ਦੀ ਉਹ ਠੰਡੀ ਜਿਹੜੀ ਹਵਾ ਹੈ, ਖੇਤ ਹੈ, ਖੇਤਾਂ ਦੇ ਵਿੱਚ ਜਿਹੜੇ ਟਰੈਕਟਰ ਘੁੰਮਦੇ ਨੇ ਅਤੇ ਜਿਹੜੇ ਚੁੱਲ੍ਹੇ 'ਤੇ ਰੋਟੀ ਬਣਦੀ ਹੈ, ਨਾਲ ਸਾਗ ਬਣਦਾ ਹੈ, ਓਏ ਹੋਏ ਹੋਏ ਉਹਦੀ ਖੁਸ਼ਬੂ। ਅਤੇ ਜਦੋਂ ਰਲ ਕੇ ਸਾਰੀਆਂ ਔਰਤਾਂ ਇੱਕ ਦੂਜੇ ਦੇ ਘਰ ਵਿੱਚ ਖਾਣਾ ਬਣਾਉਂਦੀਆਂ ਨੇ ਅਤੇ ਇਕੱਠੇ ਲੰਚ ਕਰਦੀਆਂ ਨੇ, ਬ੍ਰੇਕਫਾਸਟ ਕਰਦੀਆਂ ਨੇ, ਅਤੇ ਦਰਵਾਜ਼ੇ ਨਾ ਇੱਕ ਦੂਜੇ ਦੇ ਲਈ ਹਮੇਸ਼ਾ ਪਿੰਡਾਂ ਦੇ ਵਿੱਚ ਖੁੱਲ੍ਹੇ ਰਹਿੰਦੇ ਨੇ। ਤਾਂ ਚਲੋ ਕਿਉਂ ਨਹੀਂ ਅਗਲਾ ਗੀਤ ਜਿਹੜਾ ਹੈ ਇਸੇ ਉੱਤੇ ਅਸੀਂ ਸੁਣਦੇ ਹਾਂ। ਤਾਂ ਮੇਰਾ ਪਿੰਡ ਜਿਹੜਾ ਗੀਤ ਹੈ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਅਸੀਂ ਇੰਜੋਏ ਕਰਦੇ ਹਾਂ, ਅਤੇ ਤੁਸੀਂ ਵੀ ਮਹਿਸੂਸ ਕਰਿਓ ਕਿ ਪਿੰਡਾਂ ਦੀ ਜਿਹੜੀ ਖੁਸ਼ਬੂ ਹੁੰਦੀ ਹੈ ਪੰਜਾਬ ਦੇ ਵਿੱਚ ਉਹ ਕਿੱਦਾਂ ਦੀ ਹੁੰਦੀ ਹੈ।

ਵੇਖ ਲਿਆ ਤੁਸੀਂ ਵੀ ਅੱਖੀ ਪਿੰਡ ਕਿਹੋ ਜਿਹਾ ਹੁੰਦਾ ਹੈ। ਆਈ ਹੋਪ ਤੁਸੀਂ ਇਮੈਜੀਨੇਸ਼ਨ ਤਾਂ ਕੀਤੀ ਹੋਏਗੀ ਕਿ ਆਪਣਾ ਪਿੰਡ ਜਿਹੜਾ ਹੈ ਤੁਹਾਡਾ ਕਿਵੇਂ ਦਾ ਸੀ। ਤਾਂ ਚਲੋ ਜੀ, ਹਰਭਜਨ ਮਾਨ ਜੀ ਦੇ ਇਸ ਗੀਤ ਨੇ, ਮੇਰਾ ਪਿੰਡ ਨੇ ਤਾਂ ਸੱਚਮੁੱਚ ਸਾਨੂੰ ਪਿੰਡਾਂ ਦੀ ਜਿਹੜੀ ਖੁਸ਼ਬੂ ਹੈ, ਮਿੱਟੀ ਹੈ, ਉਹਦੀ ਯਾਦਾਂ ਜਿਹੜੀਆਂ ਤਾਜ਼ਾ ਕਰ ਦਿੱਤੀਆਂ। ਪਰ ਪਿੰਡ ਦੀ ਗਲੀ 'ਚੋਂ ਨਿਕਲ ਕੇ ਨਾ ਥੋੜ੍ਹਾ ਜਿਹਾ ਅੱਗੇ ਜਾ ਕੇ ਹੁਣ ਸਾਡੇ ਪੰਜਾਬੀ ਵਿਰਸੇ ਦੇ ਉਹਨਾਂ ਸ਼ਿੰਗਾਰਾਂ, ਉਹਨਾਂ ਰਸਮਾਂ ਰਿਵਾਜ਼ਾਂ ਵੱਲ ਵੱਧਦੇ ਹਾਂ, ਜਿਨ੍ਹਾਂ ਬਿਨਾਂ ਕੋਈ ਵੀ ਵਿਆਹ ਜਿਹੜਾ ਹੈ, ਕੋਈ ਵੀ ਖੁਸ਼ੀ ਦਾ ਮੌਕਾ ਹੈ, ਅਧੂਰਾ ਰਹਿ ਜਾਂਦਾ ਹੈ। ਅਤੇ ਹੁਣ ਗੱਲ ਕਰਦੇ ਹਾਂ ਅਸੀਂ ਸੁਰਮਾ ਅਤੇ ਗਾਨੀ ਦੀ। ਤੁਹਾਨੂੰ ਪਤਾ ਹੈ ਪੰਜਾਬੀ ਕਲਚਰ ਦੇ ਵਿੱਚ ਸਿਰਫ ਸ਼ਿੰਗਾਰ ਦਾ ਜਿਹੜਾ ਸਾਧਨ ਹੁੰਦਾ ਹੈ ਉਹ ਇੱਕ ਉਹੀ ਨਹੀਂ ਹੁੰਦਾ, ਯਾਨੀ ਕਿ ਗਹਿਣੇ ਵਗੈਰਾ, ਇਹ ਸੁਰਮਾ ਬਹੁਤ ਮੇਨ ਰੋਲ ਅਦਾ ਕਰਦਾ ਹੈ। ਅਤੇ ਜਿਹੜੇ ਜੇਵਰ ਹੁੰਦੇ ਨੇ ਉਹ ਸਿਰਫ ਸ਼ਿੰਗਾਰ ਲਈ ਨਹੀਂ ਹੁੰਦੇ, ਉਹਨਾਂ ਨਾਲ ਕਾਫੀ ਸਾਰੀਆਂ ਰਸਮਾਂ ਵੀ ਜੁੜੀਆਂ ਹੁੰਦੀਆਂ ਨੇ। ਵਿਆਹ ਦੇ ਜਿਹੜੇ ਦਿਨ ਹੁੰਦੇ ਸੀ ਉਹਦੇ ਵਿੱਚ ਗੱਭਰੂ ਜਦੋਂ ਤਿਆਰ ਹੁੰਦਾ ਤਾਂ ਉਹਦੀ ਭਾਬੀ ਜਿਹੜੀ ਹੈ ਉਹ ਸੁਰਮੇ ਦੀ ਡੱਬੀ ਲੈ ਕੇ ਆਉਂਦੀ ਹੈ ਅਤੇ ਉਹਦੀਆਂ ਅੱਖਾਂ ਦੇ ਵਿੱਚ ਸੁਰਮਾ ਪਾਉਂਦੀ ਹੈ ਅਤੇ ਉਹਨੂੰ ਕਹਿੰਦੇ ਆ ਸੁਰਮਾ ਪਵਾਈ ਦੀ ਰਸਮ। ਇਹ ਰਸਮ ਸਿਰਫ ਨਜ਼ਰ ਤੋਂ ਬਚਾਉਣ ਲਈ ਨਹੀਂ ਹੁੰਦੀ, ਬਲਕਿ ਭਾਬੀ ਅਤੇ ਦੇਵਰ ਦਾ ਜਿਹੜਾ ਰਿਸ਼ਤਾ ਹੈ ਨਾ ਉਹਦੇ ਵਿੱਚ ਜਿਹੜੀ ਨੋਕ ਝੋਕ ਹੈ ਉਹਨੂੰ ਦੁਲਾਰਨ ਦੇ ਲਈ ਵੀ ਹੁੰਦੀ ਹੈ, ਉਹਨੂੰ ਥੋੜ੍ਹਾ ਜਿਹਾ ਦਿਖਾਉਣ ਦੇ ਲਈ ਵੀ ਹੁੰਦੀ ਹੈ, ਅਤੇ ਦੇਵਰ ਜਿਹੜਾ ਹੈ ਆਪਣੀ ਭਾਬੀ ਨੂੰ ਸ਼ਗਨ ਵੀ ਦਿੰਦਾ ਹੈ। ਅਤੇ ਗੱਲ ਤਾਂ ਅਸੀਂ ਕਰ ਲਈ ਸੁਰਮੇ ਦੀ, ਤਾਂ ਚਲੋ ਜੀ ਗੀਤ ਵੀ ਅਗਲਾ ਅਸੀਂ ਸੁਰਮੇ ਦਾ ਸੁਣ ਲੈਂਦੇ ਹਾਂ। ਫਿਲਹਾਲ ਇਸ ਸੁਰਮੇ ਦੇ ਗੀਤ ਦੇ ਵਿੱਚ ਗਾਨੀ ਦਾ ਵੀ ਜ਼ਿਕਰ ਹੈ ਜ਼ੋਰਾਵਰ ਦੀ ਆਵਾਜ਼ ਦੇ ਵਿੱਚ, ਤਾਂ ਚਲੋ ਇੰਜੋਏ ਕਰਦੇ ਹਾਂ ਇਸ ਗੀਤ ਨੂੰ, ਮਿਲਦੇ ਹਾਂ ਗੀਤ ਦੇ ਉਸ ਪਾਰ।

ਕੁੜੀਆਂ ਮੰਗਦੀਆਂ ਹੀ ਕੀ ਨੇ, ਕੁਝ ਵੀ ਨਹੀਂ ਮੰਗਦੀਆਂ, ਸਿਰਫ ਇੱਕ ਸੁਰਮਾ ਅਤੇ ਇੱਕ ਗਾਨੀ। ਇੱਕ ਸੁਰਮੇ ਤੇ ਗਾਨੀ ਦੇ ਵਿੱਚ ਹੀ ਕੁੜੀਆਂ ਜਿਹੜੀਆਂ ਨੇ ਨਾ ਉਹ ਖੁਸ਼ ਹੋ ਜਾਂਦੀਆਂ ਨੇ। ਤੇ ਜਦੋਂ ਤੁਸੀਂ ਵੀ ਤੁਹਾਡੀ ਜਿਹੜੀ ਫਰੈਂਡ ਹੈ ਜਾਂ ਫਿਰ ਤੁਹਾਡੀ ਸਿਸਟਰ ਹੈ ਜੇਕਰ ਨਾਰਾਜ਼ ਹੋ ਜਾਵੇ ਤਾਂ ਉਹਨੂੰ ਇੱਕ ਸੁਰਮੇ ਦੀ ਡੱਬੀ ਦੇ ਦਿਓ, ਇੱਕ ਗਾਨੀ ਦੇ ਦਿਓ, ਪੰਜਾਬੀ ਕਲਚਰ ਥੋੜ੍ਹਾ ਜਿਹਾ ਸ਼ੋਅ ਕਰ ਦਿਓ, ਉੱਦਾਂ ਹੀ ਖੁਸ਼ ਹੋ ਜਾਏਗੀ। ਸੁਰਮੇ ਬਾਰੇ ਤਾਂ ਤੁਸੀਂ ਸੁਣ ਲਿਆ, ਪਰ ਗਾਨੀ ਜਿਹੜੀ ਹੈ ਕੁੜੀਆਂ ਦੇ ਗਲੇ ਦੇ ਵਿੱਚ ਪਾਉਣ ਵਾਲਾ ਉਹ ਗਹਿਣਾ ਹੈ ਜੋ ਕਦੇ ਕਾਲੇ ਡੋਰੇ ਵਿੱਚ ਅਤੇ ਕਦੇ ਮੋਤੀ ਪਰੋ ਕੇ ਗਲੇ ਦੇ ਵਿੱਚ ਪਾਇਆ ਜਾਂਦਾ ਹੈ। ਅਤੇ ਕਦੇ ਕਦੇ ਸੋਨੇ ਦੀ ਗਾਨੀ ਵੀ ਗਲੇ ਦੇ ਵਿੱਚ ਕੁੜੀਆਂ ਦੇ ਪਾਏ ਜਾਂਦੀ ਸੀ। ਵਿਆਹ ਵਿੱਚ ਜਦੋਂ ਕੁੜੀ ਨੂੰ ਸ਼ਗੁਨ ਦਿੱਤਾ ਜਾਂਦਾ ਸੀ ਨਾ ਤਾਂ ਗਾਨੀ ਪਾਉਣ ਦੀ ਰਸਮ ਹੁੰਦੀ ਸੀ ਜੋ ਇਹ ਦਰਸਾਉਂਦੀ ਸੀ ਕਿ ਹੁਣ ਕੁੜੀ ਇੱਕ ਨਵੇਂ ਰਿਸ਼ਤੇ ਦੇ ਵਿੱਚ ਜੁੜਨ ਜਾ ਰਹੀ ਹੈ, ਉਹਦੀ ਜ਼ਿੰਦਗੀ ਵਿੱਚ ਇੱਕ ਨਵਾਂ ਰੰਗ ਜਿਹੜਾ ਹੈ ਉਹ ਪੈ ਗਿਆ ਹੈ। ਸਾਡੇ ਪਿੰਡ ਦੇ ਵਿਆਹ, ਇਹ ਮਿੱਟੀ, ਇਹ ਰਸਮਾਂ, ਇਹ ਰਿਵਾਜ਼ਾਂ ਨੇ ਸਾਡੇ ਪੰਜਾਬੀ ਕਲਚਰ ਨੂੰ ਇੰਨਾ ਜ਼ਿਆਦਾ ਖੂਬਸੂਰਤ ਬਣਾ ਦਿੱਤਾ ਹੈ ਨਾ ਕਿ ਅਸੀਂ ਵੀ ਗਰਵ ਮਹਿਸੂਸ ਕਰਦੇ ਹਾਂ ਅਤੇ ਕਹਿੰਦੇ ਹਾਂ ਇਹ ਹੈ ਸਾਡਾ ਪੰਜਾਬ। ਚਲੋ ਜੀ, ਅਗਲਾ ਗੀਤ ਅਸੀਂ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ, ਗਾਨੀ।

ਚਲੋ, ਇਹਨੇ ਉਹ ਮੇਲੇ ਵਿੱਚੋਂ ਗਾਨੀ ਲੱਭਦਾ ਹੈ, ਅਸੀਂ ਅੱਗੇ ਵੱਧਦੇ ਹਾਂ। ਹੁਣ ਜੇ ਇਹ ਮੇਰੇ ਪੰਜਾਬ ਦੇ ਵਿੱਚ ਰਸਮਾਂ ਰਿਵਾਜ਼ਾਂ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਚਲੋ ਇੱਕ ਹੋਰ ਅਜਿਹੀ ਖਾਸ ਰਸਮ ਦੀ ਗੱਲ ਕਰਦੇ ਹਾਂ ਜਿਹਦੇ ਬਿਨਾਂ ਨਾ ਪੰਜਾਬ ਦੇ ਵਿਆਹਾਂ ਦੀ ਅਸੀਂ ਇਮੈਜੀਨੇਸ਼ਨ ਵੀ ਨਹੀਂ ਕਰ ਸਕਦੇ, ਕਲਪਨਾ ਵੀ ਨਹੀਂ ਕਰ ਸਕਦੇ। ਅਸੀਂ ਗੱਲ ਕਰ ਰਹੇ ਹਾਂ ਜੀ ਸਰਬਾਲਾ ਦੀ। ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਵੇਖਿਆ ਹੋਏਗਾ ਕਿ ਧੂਲੇ ਦੇ ਨਾਲ ਯਾਨੀ ਲਾੜੇ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਬੈਠਾ ਹੁੰਦਾ ਹੈ ਅੱਗੇ, ਅਤੇ ਬਿਲਕੁਲ ਉਹਦੇ ਵਰਗਾ ਹੀ ਸਹਿਰਾ ਬਣਿਆ ਹੁੰਦਾ, ਉਹਦੇ ਵਰਗੇ ਕੱਪੜੇ ਪਾਏ ਹੁੰਦੇ, ਅਤੇ ਇੱਦਾਂ ਲੱਗਦਾ ਕਿ ਛੋਟਾ ਜਿਹਾ ਦੁੱਲਾ ਜਿਹੜਾ ਹੈ ਨਾ, ਛੋਟਾ ਜਿਹਾ ਲਾੜਾ ਉਹਦੇ ਨਾਲ ਬੈਠਿਆ ਹੋਇਆ, ਅਤੇ ਉਹਨੂੰ ਕਹਿੰਦੇ ਆ ਅਸੀਂ ਸਰਬਾਲਾ। ਪਰ ਤੁਹਾਡੇ ਦਿਮਾਗ ਦੇ ਵਿੱਚ ਕਦੇ ਇਹ ਨਹੀਂ ਆਇਆ ਕਿ ਸਰਬਾਲਾ ਜਿਹੜਾ ਹੈ ਕਿਉਂ ਬਿਠਾਇਆ ਜਾਂਦਾ ਹੈ, ਇਹਦੇ ਪਿੱਛੇ ਕੀ ਕਹਾਣੀ ਹੈ? ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਬਰਾਤ ਜਿਹੜੀ ਹੈ ਜਾਂਦੀ ਸੀ, ਤਾਂ ਰਸਤੇ ਦੇ ਵਿੱਚ ਬਹੁਤ ਜੰਗਲ ਹੁੰਦੇ ਸੀ, ਅਤੇ ਇੰਨਾ ਜ਼ਿਆਦਾ ਹਨੇਰਾ ਹੁੰਦਾ ਸੀ ਕਿ ਸੁਨਸਾਨ ਰਸਤੇ ਦੇ ਵਿੱਚੋਂ ਜਦੋਂ ਲੰਘਦੇ ਸੀ ਤਾਂ ਲੁਟੇਰੇ ਲੁੱਟਣ ਲਈ ਤਿਆਰ ਰਹਿੰਦੇ ਸੀ। ਇਸ ਲਈ ਉਹਦੀ ਪ੍ਰੋਟੈਕਸ਼ਨ ਦੇ ਲਈ ਇੱਕ ਉਹਦਾ ਡਮੀ ਬਿਠਾਇਆ ਜਾਂਦਾ ਸੀ, ਜਿਹਨੇ ਉਹਦੇ ਵਰਗੇ ਕੱਪੜੇ ਪਾਏ ਹੁੰਦੇ ਸੀ, ਅਸੀਂ ਬੋਡੀਗਾਰਡ ਵੀ ਕਹਿ ਸਕਦੇ ਹਾਂ। ਅਤੇ ਅੱਜ ਦੇ ਟਾਈਮ ਦੇ ਵਿੱਚ ਉਹੀ ਪਰੰਪਰਾ ਜਿਹੜੀ ਹੈ ਬੱਚਿਆਂ ਦੀ ਇੱਕ ਜ਼ਿੱਦ ਬਣ ਗਈ ਹੈ ਕਿ ਅਸੀਂ ਵੀ ਸਰਬਾਲਾ ਬਣਨਾ। ਤਾਂ ਸਰਬਾਲਾ ਜਿਹੜਾ ਹੈ, ਇਸ ਲਈ ਇਹ ਰਸਮ ਜਿਹੜੀ ਹੈ ਪੰਜਾਬੀਆਂ ਦੇ ਕਲਚਰ ਦੇ ਵਿੱਚ ਐਡ ਹੋ ਗਈ। ਤਾਂ ਚਲੋ ਅਗਲਾ ਗੀਤ ਵੀ ਅਸੀਂ ਸੁਣਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ, ਸਰਬਾਲਾ ਜੀ।

ਲਓ ਬਾਈ ਜੀ ਸਰਵਾਲੇ ਦੀ ਗੱਲ ਕਰਨ ਲੱਗੇ ਆ। ਅਖੇ ਜਿੰਨੀ ਟੌਰ ਲਾੜੇ ਦੀ ਹੁੰਦੀ ਹੈ ਓਨੀ ਹੀ ਟੌਰ ਸਰਵਾਲੇ ਦੀ ਹੁੰਦੀ ਹੈ। ਸੋ ਆਓ ਸੁਣਦੇ ਆ ਸਰਵਾਲੇ ਬਾਰੇ ਕੀ ਕਹਿੰਦੇ।

ਸਰਬਾਲਾ ਜੀ, ਸਰਬਾਲਾ ਜੀ, ਸਰਬਾਲਾ ਜੀ ਬਾਰੇ ਤਾਂ ਪਤਾ ਹੀ ਲੱਗ ਗਿਆ ਹੁਣ ਕੌਣ ਹੈ, ਕਿਉਂ ਬਹਿੰਦਾ ਹੈ ਅੱਗੇ ਅਤੇ ਕੀ ਕਹਾਣੀ ਹੈ। ਬੜਾ ਖੂਬ ਉਹਨੇ ਆਪਣੇ ਗਾਣੇ ਦੇ ਵਿੱਚ ਗਿੱਪੀ ਗਰੇਵਾਲ ਨੇ ਦੱਸਿਆ ਹੈ, ਅਤੇ ਗਿੱਪੀ ਗਰੇਵਾਲ ਦੇ ਇਸ ਗੀਤ ਨੇ ਤਾਂ ਪੂਰੀ ਵਿਆਹ ਵਾਲੀ ਜਿਹੜੀ ਹੈ ਨਾ ਵਾਈਬ ਸੈੱਟ ਕਰ ਦਿੱਤੀ ਹੈ। ਪਰ ਬੁਰਾ ਹਾਲ ਤਾਂ ਉਦੋਂ ਹੁੰਦਾ ਹੈ ਜਦੋਂ ਵਿਆਹ ਵਿੱਚ ਜਾਗੋ ਨਿਕਲਦੀ ਹੈ ਅਤੇ ਸਾਰੀਆਂ ਕੁੜੀਆਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਜਾਂਦੀਆਂ ਨੇ। ਚਲੋ ਫਿਰ ਇਹ ਮੇਰਾ ਪੰਜਾਬ ਪ੍ਰੋਗਰਾਮ ਦੇ ਵਿੱਚ ਹੁਣ ਗੱਲ ਕਰਦੇ ਹਾਂ ਗਿੱਧੇ ਦੀ, ਜਿਹਨੂੰ ਅਸੀਂ ਨਾ ਪੰਜਾਬ ਦੀ ਰਾਣੀ ਵੀ ਕਹਿੰਦੇ ਹਾਂ, ਜਿੱਥੇ ਭੰਗੜਾ ਜਿਹੜਾ ਹੈ ਨਾ ਗੱਭਰੂਆਂ ਦੀ ਸ਼ਾਨ ਹੈ, ਉੱਥੇ ਗਿੱਧਾ ਮੁਟਿਆਰਾਂ ਦੀ ਜਾਨ ਹੈ। ਕਹਿੰਦੇ ਨੇ ਗਿੱਧੇ ਦੀ ਸ਼ੁਰੂਆਤ ਸਦੀਆਂ ਪਹਿਲਾਂ ਪੰਜਾਬੀਆਂ ਦੇ ਮਾਵਾਂ ਧੀਆਂ ਨੇ ਸ਼ੁਰੂ ਕੀਤੀ ਸੀ, ਉਹਨਾਂ ਦੇ ਘਰੋਂ ਹੀ ਆਈ ਹੈ, ਜਿੱਥੇ ਉਹ ਢੋਲਕੀ ਦੀ ਥਾਪ ਅਤੇ ਘਰ ਦੇ ਜਿਹੜੇ ਕੰਮ ਕਾਜ ਹੈ ਉਹ ਸਾਰੇ ਕਰਕੇ ਵਿਹਲੀਆਂ ਹੁੰਦੀਆਂ ਸੀ ਤਾਂ ਆਪਣੇ ਮੂਡ ਨੂੰ ਫਰੈਸ਼ ਕਰਨ ਦੇ ਲਈ ਅਤੇ ਆਪਣੇ ਜਿਹੜੇ ਦੁੱਖ ਦਰਦ ਪੀੜਾ ਹੈ ਉਹਨਾਂ ਨੂੰ ਸਾਂਝਾ ਕਰਨ ਦੇ ਲਈ ਬੋਲੀਆਂ ਪਾ ਕੇ ਭਾਂਡੇ ਖੜਕਾ ਕੇ ਜਿਹੜੀਆਂ ਗਿੱਧਾਂ ਪਾਉਂਦੀਆਂ ਸੀ। ਅਤੇ ਤਰੀਕਾ ਕਿੰਨਾ ਸੋਹਣਾ ਹੈ ਨਾ, ਆਪਣੇ ਦਿਲ ਦੇ ਸਾਰੀਆਂ ਗੱਲਾਂ ਵੀ ਕਹਿ ਦਿਉ ਅਤੇ ਨਾਲ ਇੰਜੋਇਮੈਂਟ ਵੀ ਹੋ ਜਾਏ। ਤਾਂ ਚਲੋ ਜੀ, ਫਿਰ ਇੰਜੋਇਮੈਂਟ ਤੋਂ ਯਾਦ ਆਇਆ, ਕਿਉਂ ਨਾ ਅਗਲਾ ਗੀਤ ਸੁਣਿਆ ਜਾਏ ਫਿਰ ਗਿੱਧਾ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ। ਜ਼ਰਾ ਗੌਰ ਕਰਿਓ ਇਸ ਗਿੱਧੇ ਦੇ ਵਿੱਚ ਕੀ ਕਿਹਾ ਗਿਆ ਹੈ।

ਰੀਝ ਤਾਂ ਸਾਡੀ ਵੀ ਪੂਰੀ ਨਹੀਂ ਹੁੰਦੀ ਦਿਲ ਦੀ ਕਿ ਪ੍ਰੋਗਰਾਮ ਦੇ ਵਿੱਚ ਗੱਲਾਂ ਬੰਦ ਕਰ ਦਈਏ। ਨਹੀਂ ਜੀ, ਗੱਲਾਂ ਤਾਂ ਬੰਦ ਨਹੀਂ ਹੋਣੀਆਂ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ ਇਹ ਮੇਰਾ ਪੰਜਾਬ। ਅਤੇ ਗਿੱਧੇ ਦੀ ਜਿਹੜੀ ਧਮਕ ਰੌਣਕ ਸੀ ਉਹ ਤਾਂ ਤੁਸੀਂ ਸੁਣ ਲਈ ਦਿਲਜੀਤ ਜੀ ਦੀ ਆਵਾਜ਼ ਦੇ ਵਿੱਚ। ਤਾਂ ਚਲੋ ਹੁਣ ਪੰਜਾਬ ਦੇ ਵਿਰਸੇ ਦੀ ਜਿਹੜਾ ਉਹਦਾ ਕਲਚਰ ਹੈ ਉਹਦੀ ਸਭ ਤੋਂ ਖਾਸ ਗੱਲ ਅਤੇ ਕੀਮਤੀ ਗੱਲ ਬਾਰੇ ਹੁਣ ਗੱਲ ਕਰਦੇ ਹਾਂ, ਯਾਨੀ ਪੰਜਾਬੀਆਂ ਦੇ ਇਸ਼ਕ ਦੀਆਂ ਕਹਾਣੀਆਂ। ਜਦੋਂ ਪੰਜਾਬੀ ਕਲਚਰ ਦੇ ਵਿੱਚ ਸਾਡੀ ਮਿੱਟੀ ਦੀ ਗੱਲ ਹੁੰਦੀ ਹੈ ਨਾ, ਤਾਂ ਹੀਰ ਰਾਂਝੇ ਦੇ ਨਾਮ ਸਭ ਤੋਂ ਪਹਿਲਾਂ ਉੱਤੇ ਆ ਜਾਂਦੇ ਨੇ। ਜਿਹੜੇ ਤਖ਼ਤ ਹਜ਼ਾਰੇ ਦੇ ਸਭ ਤੋਂ ਸੋਹਣੇ ਗੱਭਰੂ ਰਾਂਝੇ, ਯਾਨੀ ਨਾਂ ਯਾਦ ਹੈ ਨਾ ਤੁਹਾਨੂੰ, ਦੀਦੋ, ਜੋ ਲੱਖਾਂ ਮਤਲਬ ਅਸੀਂ ਕਹਿ ਸਕਦੇ ਹਾਂ ਜੋ ਲਾਡ ਨਾਲ ਪਾਲੀ ਹੋਈ ਜਿਹੜੀ ਹੀਰ ਹੈ ਉਹਦੇ ਇਸ਼ਕ ਦੇ ਵਿੱਚ ਵੰਜਲੀ ਵਜਾਉਂਦਾ, ਯਾਨੀ ਫਲੂਟ ਵਜਾਉਂਦਾ ਹੈ। ਫਿਰ ਵਜਾਉਂਦੇ ਵਜਾਉਂਦੇ ਉਹਦੇ ਪਿਆਰ ਦੇ ਵਿੱਚ ਇੱਦਾਂ ਗਿਰ ਜਾਂਦਾ ਹੈ ਕਿ ਉਹਨੂੰ ਆਪ ਨਹੀਂ ਪਤਾ ਲੱਗਦਾ। ਕਿ ਤੁਸੀਂ ਜਾਣਦੇ ਹੋ ਕਿ ਵਾਰਿਸ ਸ਼ਾਹ ਨੇ ਇਸ ਕਹਾਣੀ ਨੂੰ ਅਜਿਹਾ ਲਿਖਿਆ ਕਿ ਇਹ ਸਿਰਫ ਇੱਕ ਇਸ਼ਕ ਮਸ਼ੂਕ ਜਿਹੜੀ ਹੈ ਉਸਦੀ ਦਾਸਤਾਨ ਹੀ ਰਹਿ ਗਈ, ਬਲਕਿ ਸਾਡੇ ਪੰਜਾਬੀ ਸੂਫੀਅਤ ਅਤੇ ਰੂਹਾਨੀਅਤ ਦਾ ਵੀ ਪ੍ਰਤੀਕ ਬਣ ਗਈ। ਅਤੇ ਹੁਣ ਪੰਜਾਬ ਦੀ ਜਿਹੜੀ ਮਿੱਟੀ ਹੈ ਨਾ ਉਹਦੇ ਵਿੱਚੋਂ ਇੱਕ ਗੀਤ ਬਾਹਰ ਆ ਰਿਹਾ ਹੈ, ਉਸ ਗੀਤ ਦਾ ਨਾਂ ਹੈ ਜੀ ਹੀਰ ਰਾਂਝਾ, ਨੇਤਰ ਸਿੰਘ ਦੀ ਆਵਾਜ਼ ਦੇ ਵਿੱਚ। ਤਾਂ ਚਲੋ ਹੁਣ ਇਹਨੂੰ ਇੰਜੋਏ ਕਰਦੇ ਹਾਂ।

ਤੁਸੀਂ ਜੁੜਿਓ ਜੀ FM ਰੇਨਬੋ ਦੇ ਨਾਲ ਨਿਊਜ਼ ਔਨ ਏਅਰ ਐਪਲੀਕੇਸ਼ਨ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸਟਾਰਟ ਹੋ ਗਿਆ ਸਪੋਟੀ ਸੰਡੇ ਉਹ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਸਪੋਰਟਸ ਦੀ ਦੁਨੀਆ ਦੇ ਵਿੱਚ ਜਾਂਦੇ ਹਾਂ ਕਿ ਅੱਜ ਕੱਲ੍ਹ ਕੀ ਹੋ ਰਿਹਾ ਖੇਡਾਂ ਦੇ ਮੈਦਾਨ ਦੇ ਵਿੱਚ, ਕੌਣ ਕਿਹੜੀ ਬਾਜ਼ੀ ਮਾਰ ਰਿਹਾ, ਇਹ ਸਾਰੀਆਂ ਗੱਲਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਸੋ ਅਗਲਾ ਜਿਹੜਾ ਅੱਧਾ ਜਿਹੜਾ ਹਾਫ ਆਰ ਹੈ ਉਹ ਤੁਹਾਡੇ ਲਈ ਹੈ। ਸੋ ਜਿੰਨੀਆਂ ਵੀ ਇਨਫੋਰਮੇਸ਼ਨ ਤੁਹਾਨੂੰ ਖੇਡਾਂ ਦੀਆਂ ਮਿਲਣਗੀਆਂ ਨਾ, ਹੁਣੇ ਅੱਧੇ ਘੰਟੇ ਦੇ ਵਿੱਚ ਮਿਲੇਗੀ। ਫਿਲਹਾਲ ਜੀ ਤੁਸੀਂ 102.7 ਮੈਗਾਹਰਟਜ਼ ਤੇ ਸੁਣ ਰਹੇ ਹੋ ICC ਵੁਮਨ ਕ੍ਰਿਕਟ ਟੀਮ ਕ੍ਰਿਕਟ ਦੀ ਜਿਹੜੀ T20 ਦਾ ਵਰਲਡ ਕੱਪ ਹੈ ਉਹ ਇੰਜੋਏ ਕਰ ਰਹੇ ਹੋ, ਤੇ ਜੇਕਰ ਤੁਸੀਂ ਉਹ ਸੁਣ ਰਹੇ ਹੋ ਨਾ ਤਾਂ ਫੇਰ ਤਾਂ ਬੱਲੇ ਬੱਲੇ ਹੀ ਹੈ। ਕਿਉਂਕਿ ਹੁਣ ਮੈਨੂੰ ਵੀ ਤੁਸੀਂ ਦੱਸ ਸਕਦੇ ਹੋ ਸੁਣ ਕੇ ਕਿ ਪ੍ਰੋਗਰਾਮ ਦੇ ਵਿੱਚ ਯਾਨੀ ਉਸ ਉੱਥੇ ਜਿਹੜਾ ਮੈਚ ਹੈ ਹੋ ਰਿਹਾ ਉਹਦੇ ਵਿੱਚ ਕੀ ਚੱਲ ਰਿਹਾ। ਸੋ ਇਹ ਤੁਸੀਂ ਮੇਰੇ ਨਾਲ ਸ਼ੇਅਰ ਵੀ ਕਰ ਸਕਦੇ ਹੋ। ਫਿਲਹਾਲ ਜੀ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਤੜਕਦੇ ਭੜਕਦੇ ਗੀਤ ਦੇ ਨਾਲ ਕਰਦੇ ਹਾਂ ਤਾਂ ਕਿ ਤੁਹਾਡੇ ਵਿੱਚ ਜਿਹੜੀ ਹੈ ਐਨਰਜੀ ਉਹ ਇੱਕ ਵਾਰੀ ਆ ਜਾਏ। ਤਾਂ ਚਲੋ ਜੀ ਸੁਖਵਿੰਦਰ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ, ਚੱਕਦੇ ਇੰਡੀਆ।

ਚੱਕਦੇ ਇੰਡੀਆ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਸਪੋਟੀ ਸੰਡੇ ਤੇ। ਅੱਜ 5 ਜੁਲਾਈ ਨੂੰ ICC ਵੁਮੈਨਸ T20 ਵਰਲਡ ਕੱਪ ਦਾ ਫਾਈਨਲ ਜਿਹੜਾ ਉਹ ਖੇਡਿਆ ਜਾ ਰਿਹਾ ਇੰਗਲੈਂਡ ਅਤੇ ਆਸਟ੍ਰੇਲੀਆ ਲਾਰਡਸ ਮੈਦਾਨ ਵਿੱਚ।

ਅਤੇ ਇਹਦੇ ਨਾਲ ਹੀ ਜੇ ਮੈਂ ਗੱਲ ਕਰਾਂ ਟੈਨਿਸ ਦੀ, ਜੇਕਰ ਤੁਸੀਂ ਬਹੁਤ ਜ਼ਿਆਦਾ ਸ਼ੌਕੀਨ ਹੋ, ਮੈਨੂੰ ਲੱਗ ਰਿਹਾ ਤੁਹਾਡੀ ਵਾਈਬ ਜਿਹੜੀ ਹੈ ਜੇਕਰ ਖੇਡਾਂ ਦੇ ਵਿੱਚ ਹੈ ਤਾਂ ਤੁਹਾਨੂੰ ਟੈਨਿਸ ਵੀ ਬਹੁਤ ਜ਼ਿਆਦਾ ਪਸੰਦ ਆਏਗਾ। ਅਤੇ ਇੱਕ ਗੱਲ ਤਾਂ ਹੈ, ਜਦੋਂ ਟੈਨਿਸ ਦੀ ਗੱਲ ਹੋਵੇ ਤਾਂ ਸਿਰਫ ਇੱਕ ਟੂਰਨਾਮੈਂਟ ਦਾ ਨਾਂ ਸੁਣ ਕੇ ਹੀ ਦਿਲ ਜਿਹੜਾ ਨਾ ਜ਼ੋਰ ਜ਼ੋਰ ਨਾਲ ਧੜਕਣ ਲੱਗ ਜਾਂਦਾ ਹੈ, ਅਤੇ ਉਸਦਾ ਨਾਂ ਹੈ ਜੀ ਵਿੰਬਲਡਨ। ਅਤੇ ਕੀ ਤੁਹਾਨੂੰ ਪਤਾ ਹੈ ਕਿ ਵਿੰਬਲਡਨ ਦੁਨੀਆ ਦਾ ਸਭ ਤੋਂ ਪੁਰਾਣਾ ਟੈਨਿਸ ਟੂਰਨਾਮੈਂਟ ਹੈ? ਇਸ ਦੀ ਸ਼ੁਰੂਆਤ ਜਿਹੜੀ 1877 ਦੇ ਵਿੱਚ ਲੰਡਨ ਦੇ ਆਲ ਇੰਗਲੈਂਡ ਕਲੱਬ ਤੋਂ ਹੋਈ ਸੀ। ਅੱਜ ਵੀ ਇਹ ਇੱਕੋ ਇੱਕ ਗ੍ਰੈਂਡ ਸਲੈਮ ਹੈ ਜੋ ਨੈਚੁਰਲ ਗੈਸ, ਜਿਹੜਾ ਗ੍ਰਾਸ ਕੋਰਟ ਹੈ, ਦੇ ਵਿੱਚ ਖੇਡਿਆ ਜਾਂਦਾ ਹੈ, ਅਤੇ ਇਹੋ ਇਸ ਦੀ ਸ਼ਾਨ ਹੈ। ਹੁਣ ਗੱਲ ਕਰੀਏ ਜੇ 2026 ਦੇ, ਇਸ ਸਾਲ ਵਿੰਬਲਡਨ 2026 ਦੇ ਵਿੱਚ 29 June ਤੋਂ ਸ਼ੁਰੂ ਹੋਇਆ ਸੀ ਅਤੇ 12 July ਤੱਕ ਚੱਲੇਗਾ। ਹੁਣ ਟੂਰਨਾਮੈਂਟ ਆਪਣੇ ਸਭ ਤੋਂ ਰੋਮਾਂਚਕ ਫੇਜ਼ ਦੇ ਵਿੱਚ ਆ ਚੁੱਕਿਆ ਹੈ। ਰਾਊਂਡ ਆਫ 16 ਵਾਲ ਦਾ ਸਫ਼ਰ ਜਿਹੜਾ ਹੈ ਸ਼ੁਰੂ ਹੋ ਗਿਆ ਹੈ, ਅਤੇ ਹਰ ਮੈਚ 'ਚ ਸਸਪੈਂਸ ਹੀ ਸਸਪੈਂਸ ਹੈ। ਪਰ ਸਭ ਤੋਂ ਵੱਡਾ ਟਵਿਸਟ ਪਤਾ ਕੀ ਹੈ? ਡਿਫੈਂਡਿੰਗ ਚੈਂਪੀਅਨ ਜਿਹੜੇ ਨੇ, ਉਹਨਾਂ ਨੇ ਸਿਰਫ 21 ਦੀ ਅਲੈਗਜ਼ੈਂਡਰਾ ਐਲਾ ਨੇ ਉਹਨਾਂ ਨੂੰ ਹਰਾ ਕੇ ਪੂਰੀ ਟੈਨਿਸ ਦੁਨੀਆ ਨੂੰ ਹਿਲਾ ਦਿੱਤਾ ਹੈ। ਇਹ ਜਿੱਤ ਜਿਹੜੀ ਹੈ ਅਪਸੈਟ ਹੀ ਨਹੀਂ ਕੀਤਾ ਇਹਨਾਂ ਨੇ, ਲੇਕਿਨ ਹਾਂ ਹਿਸਟਰੀ ਵੀ ਬਣਾ ਦਿੱਤੀ, ਕਿਉਂਕਿ ਐਲਾ ਜਿਹੜੀ ਵਿੰਬਲਡਨ ਹੈ ਉਸਦਾ 4th ਰਾਊਂਡ ਤੱਕ ਪਹੁੰਚਣ ਵਾਲੀ ਸੀ, ਲੇਕਿਨ ਪਹੁੰਚ ਨਹੀਂ ਪਾਈ। ਜਾਂ ਮੈਂ ਕਹਾਂ ਕਾਫੀ ਜ਼ਿਆਦਾ ਅੱਗੇ ਪਹੁੰਚ ਗਈ, ਅਤੇ ਹੁਣ ਅੱਗੇ ਕੀ ਹੋਏਗਾ ਕੀ ਨਹੀਂ ਹੋਏਗਾ ਇਹ ਤਾਂ ਤੁਸੀਂ ਆਪ ਹੀ ਦੇਖੋਗੇ ਤਾਂ ਹੀ ਪਤਾ ਲੱਗੇਗਾ। ਲੇਕਿਨ ਫਿਲਹਾਲ ਮੈਂ ਜਿਹੜਾ ਹੈ ਅਗਲਾ ਗੀਤ ਪਲੇਅ ਕਰਨ ਜਾ ਰਹੀ ਹਾਂ ਕੈਲਾਸ਼ ਖੈਰ ਦੀ ਆਵਾਜ਼ ਦੇ ਵਿੱਚ, ਚੱਕ ਲੈਣ ਦੇ। ਤਾਂ ਚਲੋ ਜੀ ਇਸ ਗਾਣੇ ਨੂੰ ਇੰਜੋਏ ਕਰੋ, ਮਿਲਦੇ ਹਾਂ ਗੀਤ ਦੇ ਉਸ ਪਾਰ।

ਚਲੋ ਫਿਰ ਹੁਣ ਸਪੋਟੀ ਸੰਡੇ ਦੇ ਵਿੱਚ ਹੋਰ ਜ਼ਿਆਦਾ ਇੰਟਰਸਟਿੰਗ ਗੱਲ ਕਰਦੇ ਹਾਂ, ਫੀਫਾ ਵਰਲਡ ਕੱਪ 2026 ਦੀ ਗੱਲ ਕਰ ਰਹੇ ਹਾਂ, ਜਿਹੜਾ ਕਿ ਤੁਸੀਂ ਸਾਰੇ ਹੀ ਦੇਖ ਰਹੇ ਹੋ। ਸੋ ਜਿਹੜੇ ਮੇਰੇ ਫੁੱਟਬਾਲ ਫੈਨਸ ਨੇ, ਉਹਨਾਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਟੀ ਵੀ ਦੇ ਉੱਤੇ ਹੋਰ ਕੋਈ ਚੈਨਲ ਖੋਲ੍ਹਿਆ ਹੀ ਨਹੀਂ ਹੋਏਗਾ, ਉਹ ਸਿਰਫ ਫੀਫਾ ਵਰਲਡ ਕੱਪ 2026 ਵੇਖ ਰਹੇ ਹੋਣਗੇ। ਸੋ ਇਹ ਜਿਹੜਾ ਮੈਚ ਹੈ ਨਾ, ਹੁਣ ਰੋਮਾਂਚਕ ਮੋੜ 'ਤੇ ਤਾਂ ਪਹੁੰਚ ਹੀ ਚੁੱਕਾ ਹੈ, ਕਿਉਂਕਿ ਗਰੁੱਪ ਸਟੇਜ 'ਤੇ ਰਾਊਂਡ ਆਫ 32 ਖਤਮ ਹੋ ਚੁੱਕੇ ਨੇ ਅਤੇ ਹੁਣ ਰਾਊਂਡ ਆਫ 16 ਦੇ ਜ਼ਬਰਦਸਤ ਮੁਕਾਬਲੇ ਚੱਲ ਰਹੇ ਨੇ। ਕੁਝ ਟੀਮ ਪਹਿਲਾਂ ਹੀ ਕੁਆਟਰ ਫਾਈਨਲ ਵਿੱਚ ਆਪਣੀ ਜਗ੍ਹਾ ਜਿਹੜੀ ਹੈ ਬਣਾ ਚੁੱਕੀ ਹੈ, ਜਿਵੇਂ ਮੋਰੋਕੋ ਨੇ ਕੈਨੇਡਾ ਨੂੰ 3-0 ਨਾਲ ਹਰਾ ਦਿੱਤਾ ਹੈ, ਜਦਕਿ ਫਰਾਂਸ ਨੇ ਪਤਾ ਕੀ ਕੀਤਾ ਹੈ, ਫਰਾਂਸ ਨੇ ਪੈਰਾਗੁਏ ਨੂੰ 1-0 ਨਾਲ ਮਾਤ ਦਿੱਤੀ ਅਤੇ ਅਗਲੇ ਦੌਰ ਦੇ ਵਿੱਚ ਪਹੁੰਚ ਗਈ ਹੈ। ਹੁਣ ਅੱਜ ਸਭ ਤੋਂ ਵੱਡੀ ਨਜ਼ਰ 2 ਬਲੋਕਬਸਟਰ ਮੈਚਿਸ 'ਤੇ ਹੋਵੇਗੀ। ਪਹਿਲਾ ਮੁਕਾਬਲਾ ਬ੍ਰਾਜ਼ੀਲ ਅਤੇ ਬ੍ਰਾਜ਼ੀਲ ਵਰਸਿਸ ਨਾਰਵੇ ਦੇ ਵਿੱਚ ਹੈ ਅਤੇ ਦੂਜਾ ਮੈਕਸੀਕੋ ਵਰਸਿਸ ਇੰਗਲੈਂਡ ਦੇ ਵਿੱਚ ਹੈ। ਇਹ ਦੋਵੇਂ ਮੈਚਿਸ ਫੈਸਲਾ ਕਰਨਗੇ ਕਿ ਕਿਹੜੀਆਂ ਟੀਮ ਕੁਆਟਰ ਫਾਈਨਲ ਦੇ ਵਿੱਚ ਟਿਕਟ ਹਾਸਿਲ ਕਰਨਗੀਆਂ। ਅਤੇ ਜੇਕਰ ਤੁਸੀਂ ਫੁੱਟਬਾਲ ਮੈਚ ਦੇ ਫੈਨ ਹੋ ਤਾਂ ਫਿਰ ਹੁਣ ਹਰ ਮੈਚ ਜਿਹੜਾ ਨਾ ਉਹ ਡੂ ਔਰ ਡਾਈ ਵਾਲਾ ਹੋ ਗਿਆ ਹੈ ਅਤੇ ਹਰ ਗੋਲ ਜਿਹੜਾ ਹੈ ਸੇਵ ਕਰਨਾ ਹੈ ਜਾਂ ਫਿਰ ਟੂਰਨਾਮੈਂਟ ਦੇ ਵਿੱਚ ਅੱਗੇ ਵਧਣਾ ਹੈ, ਮਤਲਬ ਇਹੀ ਆਲੇ ਦੁਆਲੇ ਇਹਨਾਂ ਚੀਜ਼ਾਂ ਦੇ ਘੁੰਮ ਰਿਹਾ ਅਤੇ ਜਿੱਤੇਗਾ ਕੌਣ ਇਸ ਮੈਚ ਦੇ ਵਿੱਚ ਹੱਥ ਦੇ ਵਿੱਚ ਟਰੋਫੀ ਫੜੇਗਾ ਇਹ ਸਾਨੂੰ ਨਹੀਂ ਪਤਾ, ਲੇਕਿਨ ਹਾਂ ਜਦੋਂ ਅਸੀਂ ਮੈਚ ਨੂੰ ਵੇਖਾਂਗੇ ਤਾਂ ਹੀ ਸਾਨੂੰ ਪਤਾ ਲੱਗੇਗਾ। ਅਤੇ ਜਦੋਂ ਅਸੀਂ ਪ੍ਰੋਗਰਾਮ ਦੇ ਵਿੱਚ ਗੀਤਾਂ ਨੂੰ ਐਡ ਕਰਾਂਗੇ, ਸੌਂਗਸ ਨੂੰ ਐਡ ਕਰਾਂਗੇ ਤਾਂ ਹੀ ਐਂਟਰਟੇਨਿੰਗ ਹੋਏਗਾ। ਤਾਂ ਚਲੋ ਜੀ ਅਗਲਾ ਗੀਤ ਸੁਣਦੇ ਹਾਂ, ਚੱਲ ਉੱਠ ਬੰਦਿਆ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ, ਅਤੇ ਅਗਲੀ ਇਨਫੋਰਮੇਸ਼ਨ ਇਸ ਗੀਤ 'ਤੇ ਉਸ ਪਾਰ ਜਾ ਕੇ ਮਿਲੇਗੀ।

ਇਹੀ ਲਾਈਨ ਆ ਨਾ ਅੱਜ ਜਿਹੜਾ ਹੈ ਉਹ ਇੰਡੀਆ ਕਹਿ ਰਿਹਾ ਹੈ ਸਪੋਰਟਸ ਦੇ ਵਿੱਚ ਕਿ ਕੁਝ ਵੀ ਹੋ ਜਾਏ ਅਸੀਂ ਤਾਂ ਸਪੋਰਟਸ ਦੇ ਵਿੱਚ ਆਪਣਾ ਨਾਂ ਬਣਾ ਕੇ ਹੀ ਰਹਿਣਾ ਹੈ। ਦੋਸਤੋ, ਜਦੋਂ ਇੰਡੀਆ ਅਤੇ ਇੰਗਲੈਂਡ ਕ੍ਰਿਕਟ ਫੀਲਡ ਦੇ ਆਹਮਣੇ ਸਾਹਮਣੇ ਹੁੰਦੇ ਆ ਨਾ, ਤਾਂ ਸਿਰਫ ਮੈਚ ਨਹੀਂ ਹੁੰਦਾ, ਹਿਸਟਰੀ ਵੀ ਲਿਖੀ ਜਾਂਦੀ ਹੈ। ਇਹ ਤਾਂ ਤੁਸੀਂ

ਨਹੀਂ ਜਾਣਦੇ ਹੋ। ਹੁਣ ਜੇ ਤੁਸੀਂ ਇੰਡੀਆ ਟੂਰ ਆਫ ਇੰਗਲੈਂਡ 2026 ਦਾ ਨਾਂ ਸੁਣ ਹੀ ਲਿਆ ਹੈ ਜਾਂ ਫਿਰ ਮੈਂ ਕਹਾਂ ਤੁਸੀਂ ਨਹੀਂ ਸੁਣਿਆ, ਮੇਰੇ ਮੂੰਹ ਤੋਂ ਸੁਣਿਆ ਹੈ, ਤਾਂ ਫਿਰ ਹੁਣ ਸੋਚ ਰਹੇ ਹੋ ਕਿ ਇਹ ਹੁੰਦਾ ਕੀ ਹੈ। ਤਾਂ ਚਲੋ ਜੀ ਮੈਂ ਤੁਹਾਨੂੰ ਦੱਸਦੀ ਹਾਂ, ਹਰ ਸਾਲ ICC ਟੂਰਨਾਮੈਂਟ ਨਹੀਂ ਹੁੰਦਾ, ਕਈ ਵਾਰ ਦੋ ਦੇਸ਼ ਆਪਸ ਦੇ ਵਿੱਚ ਆਫੀਸ਼ੀਅਲ ਇੰਟਰਨੈਸ਼ਨਲ ਸੀਰੀਜ਼ ਖੇਡਦੇ ਨੇ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਟੂਰ, ਅਤੇ ਇਹਨੂੰ ਟੂਰ ਕਿਹਾ ਜਾਂਦਾ। ਇਸ ਵਾਰ ਟੀਮ ਇੰਡੀਆ ਇੰਗਲੈਂਡ ਦੇ ਦੌਰੇ 'ਤੇ ਗਈ ਹੈ, ਜਿੱਥੇ ਕੁੱਲ 5 T20 ਇੰਟਰਨੈਸ਼ਨਲ ਅਤੇ 3 ਵਨ ਡੇ ਇੰਟਰਨੈਸ਼ਨਲ ਮੈਚਿਸ ਖੇਡੇ ਜਾ ਰਹੇ ਨੇ। ਇਹ ਪੂਰੀ ਸੀਰੀਜ਼ ਜਿਹੜੀ ਹੈ 1 ਜੁਲਾਈ ਤੋਂ 19 ਜੁਲਾਈ ਤੱਕ ਚੱਲੇਗੀ। ਅਤੇ ਹੁਣ ਗੱਲ ਕਰਦੇ ਹਾਂ ਇੱਕ ਟਵਿਸਟ ਦੀ। ਪਹਿਲਾਂ T20 ਬਾਰਿਸ਼ ਕਰਕੇ ਰੱਦ ਹੋ ਗਈ ਸੀ, ਪਰ ਦੂਜੇ ਮੈਚ ਵਿੱਚ 15 ਸਾਲ ਦੇ ਵੈਭਵ ਸੂਰਿਆਵੰਸ਼ੀ ਨੇ ਇੰਡੀਆ ਲਈ ਡੈਬਿਊ ਕਰਕੇ ਹਿਸਟਰੀ ਬਣਾ ਦਿੱਤੀ ਹੈ, ਅਤੇ ਉਹ ਇੰਡੀਆ ਦੇ ਮੈਨਸ ਕ੍ਰਿਕਟ ਦੇ ਸਭ ਤੋਂ ਛੋਟੇ ਉਮਰ ਦੇ ਇੰਟਰਨੈਸ਼ਨਲ ਪਲੇਅਰ ਬਣ ਗਏ ਨੇ। ਅਤੇ ਦੋਸਤੋ, ਹਾਲਾਂਕਿ ਜਿਹੜਾ ਮੈਚ ਹੈ ਬਹੁਤ ਵਧੀਆ ਚੱਲ ਰਿਹਾ ਹੈ, ਪਰ ਇੰਗਲੈਂਡ ਨੇ ਜੈਕੋਬ ਜਿਹੜੇ ਬੇਥਲ ਦੀ ਜ਼ਬਰਦਸਤ ਬੈਟਿੰਗ ਦੇ ਦਮ 'ਤੇ ਮੈਚ 4 ਵਿਕਟ ਨਾਲ ਤਾਂ ਜਿੱਤ ਲਿਆ, ਲੇਕਿਨ ਹੁਣ ਜਿਹੜੀ ਸੀਰੀਜ਼ ਹੈ ਹੋਰ ਵੀ ਜ਼ਿਆਦਾ ਰੋਮਾਂਚਕ ਹੋ ਚੁੱਕੀ ਹੈ। ਅਗਲੇ ਮੈਚ ਵਿੱਚ ਟੀਮ ਇੰਡੀਆ ਜਿਹੜੀ ਹੈ ਜ਼ੋਰਦਾਰ ਕਮਬੈਕ ਕਰਨਾ ਚਾਹੇਗੀ। ਤਾਂ ਚਲੋ ਜੀ, ਇਹ ਜਿਹੜਾ ਗੀਤ ਅਗਲਾ ਮੈਂ ਪਲੇ ਕਰਨ ਜਾ ਰਹੀ ਹਾਂ, ਸੌਂਗ, ਇਹ ਸਾਡੇ ਕ੍ਰਿਕਟ ਲਵਰਸ ਦੇ ਲਈ ਹੈ, ਜਿਨ੍ਹਾਂ ਦੇ ਵਿੱਚ ਹਲੇ ਵੀ ਜਾਨ ਹੈ, ਹਲੇ ਵੀ ਉਹ ਜ਼ਿੰਦਾ ਨੇ। ਤਾਂ ਚਲੋ ਅਮਿਤ ਤ੍ਰਿਵੇਦੀ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਜ਼ਿੰਦਾ ਸੌਂਗ।

ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਸਪੋਟੀ ਸੰਡੇ ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਸਾਨੂੰ ਸੁਣ ਰਹੇ ਹੋ ਜੀ ਯਾਨੀ FM ਰੇਨਬੋ ਦਾ ਚੈਨਲ ਜਿਹੜਾ ਅੱਜ ਜੁੜਿਆ ਹੈ ਨਿਊਜ਼ ਔਨ ਏਅਰ ਐਪਲੀਕੇਸ਼ਨ 'ਤੇ ਅਤੇ ਤੁਸੀਂ ਸਾਨੂੰ ਉੱਥੋਂ ਸੁਣ ਰਹੇ ਹੋ। ਦੋਸਤੋ, ਜੇ ਕ੍ਰਿਕਟ ਦਾ ਵਰਲਡ ਕੱਪ ਹੁੰਦਾ ਹੈ, ਟੈਨਿਸ ਦਾ ਵਿੰਬਲਡਨ ਹੁੰਦਾ ਹੈ, ਤਾਂ ਫਿਰ ਸਾਈਕਲਿੰਗ ਦੀ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਔਖਾ ਟੂਰਨਾਮੈਂਟ ਕਿਹੜਾ ਹੁੰਦਾ ਹੈ? ਉਸਦਾ ਨਾਮ ਹੈ ਟੂਰ ਦੇ ਫਰਾਂਸ। ਅਤੇ ਹੁਣ ਤੁਸੀਂ ਸੋਚ ਰਹੇ ਹੋਗੇ ਟੂਰ ਦੇ ਫਰਾਂਸ ਅਸੀਂ ਤਾਂ ਪਹਿਲਾਂ ਨਹੀਂ ਸੁਣਿਆ। ਨਹੀਂ, ਤੁਸੀਂ ਸੁਣਿਆ ਹੋਵੇਗਾ, ਬਸ ਧਿਆਨ ਨਾਲ ਕਦੇ ਗੌਰ ਨਹੀਂ ਕੀਤਾ ਹੋਵੇਗਾ। ਇਹ ਸਿਰਫ ਇੱਕ ਰੇਸ ਨਹੀਂ ਹੁੰਦੀ, ਇਹ 21 ਸਟੇਜਸ ਦਾ ਇੱਕ ਇਮਤਿਹਾਨ ਹੁੰਦਾ ਹੈ। ਇਸ ਸਾਲ ਟੂਰ ਦੇ ਫਰਾਂਸ 4 ਜੁਲਾਈ ਤੋਂ ਯਾਨੀ ਕੱਲ੍ਹ ਤੋਂ ਸ਼ੁਰੂ ਹੋ ਗਿਆ ਹੈ ਅਤੇ 26 ਜੁਲਾਈ ਤੱਕ ਚੱਲੇਗਾ। ਲਗਭਗ 3,300 ਕਿਲੋਮੀਟਰ ਦਾ ਸਫ਼ਰ, 23 ਟੀਮਸ ਨੇ ਅਤੇ 184 ਰਾਈਡਰਸ, ਅਤੇ ਸਿਰਫ ਉਹੀ ਚੈਂਪੀਅਨ ਬਣੇਗਾ ਜਿਹਦੇ ਕੋਲ ਸਪੀਡ ਵੀ ਹੋਏਗੀ, ਜਿਹਦੇ ਕੋਲ ਸਟੈਮਿਨਾ ਵੀ ਹੋਏਗਾ। ਹੁਣ ਦੇਖਦੇ ਹਾਂ ਸਾਡੇ ਪਲੇਅਰਸ ਦੇ ਵਿੱਚੋਂ ਕਿਹਦੇ ਵਿੱਚ ਸਪੀਡ ਹੈ, ਕਿਹਦੇ ਵਿੱਚ ਸਟੈਮਿਨਾ ਹੈ। ਅਤੇ ਇਸ ਵਾਰ ਜਿਹੜੀ ਰੇਸ ਦੀ ਸ਼ੁਰੂਆਤ ਹੈ ਉਹ ਫਰਾਂਸ ਤੋਂ ਨਹੀਂ ਬਲਕਿ

ਸਪੇਨ ਦੇ ਜਿਹੜੇ ਬਾਰਸੇਲੋਨਾ ਦੇ ਵਿੱਚ ਹੋ ਰਹੀ ਹੈ। ਪਹਿਲੇ ਹੀ ਸਟੇਜ ਵਿੱਚ ਟੀਮ ਵਿਸਮਾਲੀਸ ਇਹ ਬਾਈਕ ਨੇ ਕਮਾਲ ਕਰ ਦਿੱਤਾ ਅਤੇ ਜੋਨਸ ਨੇ ਯੈਲੋ ਜਰਸੀ ਆਪਣੇ ਨਾਮ ਕਰ ਲਿੱਤੀ ਹੈ। ਇਹ ਉਹ ਜਰਸੀ ਹੁੰਦੀ ਹੈ ਜਿਹੜੀ ਓਵਰਆਲ ਲੀਡਰ ਨੂੰ ਮਿਲਦੀ ਹੈ ਅਤੇ ਹੁਣ ਉਹ ਲੀਡਰ ਬਣ ਗਏ ਨੇ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਵਿੱਚ ਕੋਈ ਇੰਡੀਅਨ ਰਾਈਡਰ ਵੀ ਖੇਡ ਰਿਹਾ ਕਿ ਨਹੀਂ ਖੇਡ ਰਿਹਾ? ਤਾਂ ਜਵਾਬ ਹੈ ਜੀ, ਇੰਡੀਅਨ ਰਾਈਡਰ ਕੋਈ ਨਹੀਂ ਹੈਗਾ। 2026 ਟੂਰ 'ਤੇ ਫਰਾਂਸ ਦੀ ਓਫੀਸ਼ੀਅਲ ਸਟਾਰਟ ਲਿਸਟ ਜਿਹੜੀ ਹੈ ਉਹਦੇ ਵਿੱਚ ਇੰਡੀਆ ਦਾ ਕੋਈ ਵੀ ਸਾਈਕਲਿਸਟ ਸ਼ਾਮਿਲ ਨਹੀਂ ਹੈ। ਹਾਲਾਂਕਿ ਇੰਡੀਆ ਵਿੱਚ ਸਾਈਕਲਿੰਗ ਦਾ ਲੈਵਲ ਲਗਾਤਾਰ ਇੰਪਰੂਵ ਹੋ ਰਿਹਾ ਹੈ, ਪਰ ਟੂਰ ਦੇ ਫਰਾਂਸ ਦੇ ਵਿੱਚ ਵਰਲਡ ਟੂਰ ਈਵੈਂਟ ਤੱਕ ਪਹੁੰਚਣ ਲਈ ਇੰਡੀਆ ਦਾ ਰਾਈਡਰ ਨਹੀਂ ਹੈ। ਅਤੇ ਮੈਨੂੰ ਲੱਗਦਾ ਹੈ ਕਿ ਇੰਡੀਆ ਦੇ ਰਾਈਡਰਸ ਬਸ ਸਾਈਕਲਿੰਗ ਕਰਕੇ ਉੱਥੇ ਪਹੁੰਚਣ ਹੀ ਜਾਣਗੇ, ਕਿਉਂਕਿ ਹਰ ਖੇਡ ਦੇ ਵਿੱਚ ਇੰਡੀਆ ਪਿੱਛੇ ਹੈ, ਇਹਦੇ ਵਿੱਚ ਪਿੱਛੇ ਨਹੀਂ ਹੋ ਸਕਦਾ, ਕਿਉਂਕਿ ਅਸੀਂ ਤਾਂ ਬਚਪਨ ਤੋਂ ਹੀ ਸਾਈਕਲ ਚਲਾਉਂਦੇ ਹਾਂ, ਹੈ ਨਾ। ਤਾਂ ਚਲੋ ਜੀ, ਅਗਲਾ ਗੀਤ ਸੁਣਦੇ ਹਾਂ ਇਹਦੇ ਨਾਲ ਹੀ, ਦੰਗਲ ਦੰਗਲ ਦਲੇਰ ਮਹਿੰਦੀ ਦੀ ਆਵਾਜ਼ ਦੇ ਵਿੱਚ। ਅਤੇ ਹੁਣ ਜਿਹੜਾ ਟਾਈਮ ਹੈ ਉਹ ਵੀ ਲੰਘਦਾ ਜਾ ਰਿਹਾ, ਸਾਡੇ ਕੋਲ 9 ਮਿੰਟ ਹੈ ਹੋਰ ਇਨਫੋਰਮੇਸ਼ਨ ਬਟੋਰਨ ਦੇ ਲਈ।

ਦੰਗਲ ਹੁਣ ਸਿਰਫ ਖੇਡ ਦੇ ਮੈਦਾਨ ਵਿੱਚ ਨਹੀਂ ਹੋ ਰਿਹਾ, ਸਿਰਫ ਗਰਾਸ 'ਤੇ ਨਹੀਂ ਹੋ ਰਿਹਾ, ਜਿਹੜਾ ਦੰਗਲ ਹੈ ਹੁਣ ਈ ਸਪੋਰਟਸ ਦੇ ਵਿੱਚ ਵੀ ਹੋ ਰਿਹਾ ਹੈ। ਜੀ ਹਾਂ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ 'ਤੇ, ਅਤੇ ਹੁਣ ਤੁਸੀਂ ਪ੍ਰੋਗਰਾਮ ਜਿਹੜਾ ਹੈ ਸਾਡਾ ਸੁਣ ਰਹੇ ਹੋ ਨਿਊਜ਼ ਔਨ ਏਅਰ ਐਪਲੀਕੇਸ਼ਨ 'ਤੇ। ਮੈਂ ਤੁਹਾਡੀ ਆਪਣੀ ਦੋਸਤ ਮਹਿਕ 'ਤੇ ਪ੍ਰੋਗਰਾਮ ਚੱਲ ਰਿਹਾ ਜੀ, ਸਪੋਟੀ ਸੰਡੇ। ਅਤੇ ਇੱਕ ਗੱਲ ਤਾਂ ਹੈ, ਜਦੋਂ ਵੀ ਅਸੀਂ ਸਪੋਰਟਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਇਹੀ ਆਉਂਦਾ ਹੈ ਕਿ ਖੇਡ ਦਾ ਮੈਦਾਨ ਹੈ, ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਈ ਸਪੋਰਟਸ ਦੀ ਤਾਂ ਸਾਡੇ ਦਿਮਾਗ ਵਿੱਚ ਆਉਂਦਾ ਹੈ ਜੀ ਅਸੀਂ ਪਬਜੀ, BGMI ਜਾਂ ਫਿਰ ਫੀਫਾ, ਜਿਹੜੀ ਹੈ ਖੇਡਾਂ ਜਿਹੜੀ ਫੋਨਾਂ 'ਤੇ ਖੇਡੀਆਂ ਜਾਂਦੀਆਂ ਨੇ ਉਹਨਾਂ ਬਾਰੇ ਗੱਲ ਕਰ ਰਹੇ ਹਾਂ। ਪਰ ਨਹੀਂ, ਪਰ

ਹੁਣ ਜਿਹੜਾ ਚੈੱਸ ਹੈ ਨਾ, ਉਹ ਵੀ ਈ-ਸਪੋਰਟਸ ਦੀ ਦੁਨੀਆ ਦੇ ਵਿੱਚ ਆ ਗਿਆ ਹੈ। ਅਤੇ ਇਹ ਸਿਰਫ ਔਨਲਾਈਨ ਗੇਮ ਨਹੀਂ ਹੈ, ਲੱਖਾਂ ਡਾਲਰ ਦੀ ਪ੍ਰਾਈਜ਼ ਮਨੀ ਅਤੇ ਦੁਨੀਆ ਦੇ ਬੈਸਟ ਪਲੇਅਰਸ ਦੀ ਟੱਕਰ ਹੋ ਰਹੀ ਹੈ ਇੱਥੇ। ਹੁਣ ਗੱਲ ਕਰਦੇ ਹਾਂ ਇੰਡੀਆ ਰਾਈਜ਼ਿੰਗ ਰੋਡ ਟੂ ਈ-ਸਪੋਰਟਸ ਵਰਲਡ ਕੱਪ ਦੀ। ਤੁਸੀਂ ਬਿਲਕੁਲ ਸਹੀ ਸੁਣਿਆ, ਇਹ ਇੰਡੀਆ ਦਾ ਆਫੀਸ਼ੀਅਲ ਕੁਆਲੀਫਾਈਂਗ ਟੂਰਨਾਮੈਂਟ ਹੈ ਜੋ chess.com ਅਤੇ ਈ-ਸਪੋਰਟਸ ਵਰਲਡ ਕੱਪ ਫਾਊਂਡੇਸ਼ਨ ਜਿਹੜਾ ਉਸ ਦੇ ਵੱਲੋਂ ਸ਼ੁਰੂ ਕੀਤਾ ਗਿਆ। ਇਸ ਟੂਰਨਾਮੈਂਟ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਇੰਡੀਆ ਤੋਂ ਬੈਸਟ ਚੈੱਸ ਪਲੇਅਰ ਨੂੰ ਚੁਣ ਕੇ ਈ-ਸਪੋਰਟਸ ਵਰਲਡ ਕੱਪ 2026 ਦੇ ਵਿੱਚ ਭੇਜਿਆ ਜਾਵੇ। ਅਤੇ ਕਈ ਔਨਲਾਈਨ ਕੁਆਲੀਫਾਈਂਗ ਰਾਊਂਡਸ ਅਤੇ ਪਲੇ ਆਫਸ ਤੋਂ ਬਾਅਦ ਹੁਣ ਟੂਰਨਾਮੈਂਟ ਆਪਣੇ ਸਭ ਤੋਂ ਰੋਮਾਂਚਕ ਮੋਡ ਦੇ ਵਿੱਚ ਪਹੁੰਚ ਚੁੱਕਾ ਹੈ, ਕਿਉਂਕਿ ਗ੍ਰੈਂਡ ਫਾਈਨਲ ਜਿਹੜਾ ਉਹਦੇ ਵਿੱਚ ਇੰਡੀਆ ਦੇ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਜਿਹੜੇ ਆ ਉਹਨਾਂ ਨੇ ਮੁਕਾਬਲਾ ਨੀਦਰਲੈਂਡਸ ਅਤੇ ਜਿਹੜੇ ਬੈਂਜਾਮਿਨ ਬੋਕ ਨਾਲ ਹੋਇਆ, ਅਤੇ ਜਾਂ ਮੈਂ ਕਹਾਂ ਹੋਵੇਗਾ, ਜਿਹੜਾ ਵੀ ਇਹ ਫਾਈਨਲ ਜਿੱਤੇਗਾ ਉਹ ਸਿੱਧਾ ਪੈਰਿਸ ਵਿੱਚ ਹੁਣ ਹੋਣ ਵਾਲੇ ਈ-ਸਪੋਰਟਸ ਵਰਲਡ ਕੱਪ 2026 ਲਈ ਕੁਆਲੀਫਾਈ ਕਰ ਜਾਏਗਾ। ਸੋ ਦੇਖਦੇ ਹਾਂ ਕਿ ਸਾਡੇ ਜਿਹੜੇ ਵਿਦਿਤ ਹੈ ਉਹ ਖੇਡਣ ਦੇ ਵਿੱਚ ਚੈੱਸ ਖੇਡ ਕੇ ਕਿੰਨਾ ਕੁ ਆਪਣਾ ਨਾਂ ਰੋਸ਼ਨ ਕਰਨਗੇ, ਕਿੰਨਾ ਕੁ ਇੰਡੀਆ ਦਾ ਨਾਂ ਰੋਸ਼ਨ ਕਰਨਗੇ, ਅਤੇ ਈ-ਸਪੋਰਟਸ ਦੇ ਵਿੱਚ ਹੋਰ ਕਿੰਨੇ ਅੱਗੇ ਜਾਣਗੇ। ਅਤੇ ਚਲੋ ਜੀ, ਸਪੋਟੀ ਸੰਡੇ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ, ਲੇਕਿਨ ਹੁਣ ਇੱਕ ਗੀਤ ਦੀ ਵਾਰੀ ਆ ਗਈ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਪ੍ਰੋਗਰਾਮ ਦਾ ਆਖਰੀ ਗੀਤ ਹੈ। ਲੇਕਿਨ ਗੀਤਾਂ ਦਾ ਸਿਲਸਿਲਾ ਹਲੇ ਇੱਥੇ ਖਤਮ ਨਹੀਂ ਹੋਇਆ, ਕਿਉਂਕਿ ਅਗਲਾ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਤੁਹਾਡੀ ਫਰਮਾਇਸ਼ਾਂ ਜਿਹੜੀਆਂ ਨੇ ਉਹ ਪੂਰੀਆਂ ਹੋਣਗੀਆਂ। ਸੋ ਰੈਡੀ ਹੋ ਜਾਓ ਅਗਲੇ ਪ੍ਰੋਗਰਾਮ ਦੇ ਲਈ। ਸੁਣਦੇ ਹਾਂ ਅਸੀਂ ਅਗਲਾ ਗੀਤ, ਕਿਹੜਾ ਗੀਤ ਸੁਣੀਏ? ਸੁਲਤਾਨ ਗੀਤ ਸੁਣਦੇ ਹਾਂ, ਉਹ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਸੰਦ ਹੈ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ FM ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 9 ਵਜ ਗਏ ਨੇ ਤੇ ਵੇਲਾ ਹੋ ਗਿਆ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੋਹਾ ਵਿੱਚ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਸੀਮ ਅਲ ਥਾਲੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਦੁਵੱਲੇ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕੀਤੀ।

ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੋਹਾ ਵਿੱਚ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਸੀਮ ਅਲ ਥਾਲੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਦੁਵੱਲੇ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕੀਤੀ।

ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਓਪਨ ਪਲੱਸ ਨੇ ਇਸ ਸਾਲ ਅਗਸਤ ਤੋਂ ਤੇਲ ਉਤਪਾਦਨ ਵਿੱਚ 188,000 ਬੈਰਲ ਪ੍ਰਤੀ ਦਿਨ ਵਾਧਾ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਭਲਕੇ ਨਵੀਂ ਦਿੱਲੀ ਵਿੱਚ ਸਹਿਕਾਰਤਾ ਮੰਤਰਾਲੇ ਦੇ ਪੰਜਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਭਾਰਤ ਕੱਲ੍ਹ ਅਸਾਮ ਦੇ ਗੁਹਾਟੀ ਵਿੱਚ ਸ਼ੁਰੂ ਹੋਣ ਵਾਲੀ 2 ਰੋਜ਼ਾ ਬ੍ਰਿਕਸ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਹੌਰਮੂਜ਼ ਪਣਜੋੜ ਤੋਂ ਤਰਲ ਕੁਦਰਤੀ ਗੈਸ ਦੀ ਸਪਲਾਈ ਫੇਰ ਤੋਂ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ LNG ਤੇ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਨੇ। ਅਮਲੇ ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਅੱਜ ਭਾਰਤੀ ਮਜ਼ਦੂਰ ਸਿੰਘ BMS ਅਤੇ ਸੰਬੰਧਿਤ ਮੁਲਾਜ਼ਮ ਜਥੇਬੰਦੀਆਂ ਦੇ ਇੱਕ ਵਫਦ ਨਾਲ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਨੇ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਇਲਜ਼ਾਮ ਲਾਇਆ ਹੈ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਉਲਟ ਕਦਮਾਂ ਰਾਹੀਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਭਲਕੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਦਿਲ ਚਾਹਤਾ ਹੈ।

ਤੁਸੀਂ ਜੁੜੇ ਹੋ ਆਪਣੀ ਦੋਸਤ ਮਹਿਕ ਦੇ ਨਾਲ ਅਤੇ ਸਾਨੂੰ ਸੁਣ ਰਹੇ ਹੋ ਜੀ ਨਿਊਜ਼ ਔਨ ਏਅਰ ਐਪਲੀਕੇਸ਼ਨ 'ਤੇ। ਪ੍ਰੋਗਰਾਮ ਸਟਾਰਟ ਹੋ ਗਿਆ ਹੈ, ਦਿਲ ਚਾਹਤਾ ਹੈ। ਉਹ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਹਾਂ, ਤਾਂ ਚਲੋ ਜੀ ਰੈਡੀ ਹੋ ਜਾਓ ਆਪਣੀ ਫਰਮਾਇਸ਼ਾਂ ਨੂੰ ਪੂਰੀ ਕਰਾਉਣ ਦੇ ਲਈ। ਅਤੇ ਹਿੰਦੀ ਫਿਲਮੀ ਪੰਜਾਬੀ ਗੀਤ ਹੋਣੇ ਚਾਹੀਦੇ ਨੇ, ਯਾਨੀ ਹਿੰਦੀ ਫਿਲਮੀ ਗੀਤ ਵੀ ਹੋ ਸਕਦੇ ਨੇ, ਪੰਜਾਬੀ ਫਿਲਮਾਂ ਦੇ ਗੀਤ ਵੀ ਹੋ ਸਕਦੇ ਨੇ, ਲੇਕਿਨ ਹਾਂ

ਮਿਰਚੀ ਮਿਰਚੀ ਹੋ ਗਈ ਪ੍ਰੋਗਰਾਮ ਦੇ ਵਿੱਚ। ਹੁਣ ਸਾਡੇ ਇੱਕ ਦੋਸਤ ਨੇ ਸਾਨੂੰ ਫਰਮਾਇਸ਼ ਭੇਜੀ ਹੈ, ਅਨੀਤਾ ਨੇ ਜਲੰਧਰ ਤੋਂ। ਤਾਂ ਚਲੋ ਜੀ, ਉਹਨਾਂ ਦੀ ਫਰਮਾਇਸ਼ ਅਸੀਂ ਸੁਣਦੇ ਹਾਂ ਅਤੇ ਮਿਲਦੇ ਹਾਂ ਗੀਤ ਦੇ ਉਸ ਪਾਰ।

ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਤੁਸੀਂ ਇੰਜੋਏ ਕਰ ਰਹੇ ਹੋ ਜੀ ਆਵਾਜ਼ ਮਹਿਕਦੀ ਅਤੇ ਗੀਤ ਜਿਹੜੇ ਨੇ ਨਾ ਅੱਜ ਮੈਨੂੰ ਲੱਗ ਰਿਹਾ ਹੈ ਕਿ ਅੱਜ ਸਾਡੇ ਜਿਹੜੇ ਲਿਸਨਰ ਨੇ ਨਾ ਬਹੁਤ ਜ਼ਿਆਦਾ ਐਨਰਜੀ ਦੇ ਵਿੱਚ ਹੈ ਅਤੇ ਮੈਂ ਵੇਟ ਕਰ ਰਹੀ ਹਾਂ ਕਿ ਕਦੋਂ ਸਾਡੇ ਸਾਰੇ ਲਿਸਨਰ ਜਿਹੜੇ ਨੇ ਉਹ ਹੋਰ ਜ਼ਿਆਦਾ ਮੈਸੇਜਿਸ ਭੇਜਣਗੇ। ਫਿਲਹਾਲ ਇੱਕ ਹੋਰ ਫਰਮਾਇਸ਼ ਸਾਡੇ ਕੋਲ ਆਈ ਹੈ ਅਤੇ ਕਿਹਾ ਹੈ ਜੀ ਦਿੱਕਤਾਂ ਨਾ ਗੀਤ ਜਿਹੜਾ ਹੈ ਉਹ ਲਗਾ ਦਿੱਤਾ ਜਾਏ। ਬਿਲਕੁਲ ਜੀ ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰ ਰਹੇ ਹਾਂ ਅਤੇ ਸੁਣੋ ਇਹ ਗੀਤ। ਉਹ ਮੈਂ ਇਹ ਦੱਸਣਾ ਤਾਂ ਭੁੱਲ ਹੀ ਗਈ ਕਿ ਇਹ ਫਰਮਾਇਸ਼ ਭੇਜੀ ਕਿੰਨੇ ਹੈ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਰਿਤਿਕਾ ਨੇ, ਉਹ ਵੀ ਮਾਹਿਰਾ ਗੇਟ ਜਲੰਧਰ ਤੋਂ। ਤਾਂ ਚਲੋ ਜੀ ਇਹ ਫਰਮਾਇਸ਼ ਸੁਣਦੇ ਹਾਂ।

ਅੱਛਾ, ਜੇਕਰ ਮਾਧੁਰੀ ਜੀ ਨੂੰ ਚਸ਼ਮਾ ਲੱਗ ਜਾਵੇ ਤੇ ਉਹ ਕੀ ਕਹਿਣਗੇ? ਉਹ ਕਹਿਣਗੇ ਦਿਖਤਾ ਨਾ ਦਿਖਤਾ ਨਾ ਦਿਖਤਾ ਨਾ ਉਹ ਦਿਖਤਾ ਨਾ ਦਿਖਤਾ ਨਾ ਦਿਖਤਾ ਨਾ। ਤਾਂ ਚਲੋ ਜੀ, ਪ੍ਰੋਗਰਾਮ ਦਿਲ ਚਾਹਤਾ ਹੈ ਇਹਦੇ ਵਿੱਚ ਤੁਸੀਂ ਆ ਗਏ ਹੋ ਤੇ ਹੁਣ ਬਹੁਤ ਸਾਰੀਆਂ ਫਰਮਾਇਸ਼ਾਂ ਆ ਗਈਆਂ ਨੇ ਤੇ ਪਹਿਲੀ ਫਰਮਾਇਸ਼ ਅਸੀਂ ਪਲਟ ਰਹੇ ਹਾਂ, ਯਾਨੀ ਕਿ ਤੀਜੀ ਫਰਮਾਇਸ਼ ਜਿਹੜੀ ਹੈ ਹੁਣ ਸਾਡੇ ਰੇਡੀਓ ਸੈੱਟ 'ਤੇ ਪੜ੍ਹੀ ਜਾਏਗੀ ਜੀ। ਇਹ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਫਿਲਮ ਨਮਕ ਹਰਾਮ 'ਤੇ ਸਵਰ ਕਿਸ਼ੋਰ ਦੇ ਅਤੇ ਗੀਤ ਸੁਣਨਾ ਚਾਹੁੰਦੇ ਨੇ ਦੀਏ ਜਲਤੇ ਹੈ। ਓਕੇ ਜੀ, ਇਹ ਗੀਤ ਅਸੀਂ ਚਲਾ ਦਿੰਦੇ ਹਾਂ ਅਤੇ ਇਹ ਫਰਮਾਇਸ਼ ਜਿਹੜੀ ਸਾਨੂੰ ਭੇਜੀ ਹੈ ਜੀ ਇੰਦਰਾ ਸ਼ਰਮਾ, ਸਾਰਥਕ ਸ਼ਰਮਾ ਅਤੇ ਰੋਧਸ਼ਾਮ, ਓਕੇ ਰਾਧੇ ਸ਼ਾਮ ਸ਼ਰਮਾ ਜੀ ਨੇ ਸਾਨੂੰ ਇਹ ਫਰਮਾਇਸ਼ ਭੇਜੀ ਹੈ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰ ਰਹੇ ਹਾਂ, ਇੱਦਾਂ ਹੀ ਪ੍ਰੋਗਰਾਮ ਦੇ ਵਿੱਚ ਬਣੇ ਰਹੋ। ਇਹਦੇ ਨਾਲ ਨਾਲ ਹੋਰ ਵੀ ਸਾਰੀ ਫਰਮਾਇਸ਼ਾਂ ਅਸੀਂ ਥੋੜ੍ਹੀ ਜਿਹੀ ਪੜ੍ਹ ਲੈਂਦੇ ਹਾਂ ਕਿਉਂਕਿ ਟਾਈਮ ਜਿਹੜਾ ਹੈ ਉਹ ਜ਼ਿਆਦਾ ਹੈਗਾ ਨਹੀਂ, 40 ਮਿੰਟ ਹੈ, ਲੇਕਿਨ ਜਿੰਨੀਆਂ ਫਰਮਾਇਸ਼ਾਂ ਮੇਰੇ ਕੋਲ ਆਈਆਂ ਨੇ ਨਾ ਉਹਦੇ ਹਿਸਾਬ ਨਾਲ ਟਾਈਮ ਥੋੜ੍ਹਾ ਜਿਹਾ ਘੱਟ ਹੈ। ਤਾਂ ਅਗਲੀ ਫਰਮਾਇਸ਼ ਹੈ ਜਿਹਦੇ ਵਿੱਚ ਸਾਡੇ ਦੋਸਤ ਕਹਿੰਦੇ ਨੇ ਐਨੀ ਸੌਂਗ, ਇਹ ਐਨੀ ਸੌਂਗ ਕਿਹੜਾ ਹੈ? ਅਨਿਲ ਮੋਹਨ ਜੀ ਨੇ ਸਾਨੂੰ ਕਿਹਾ ਹੈ ਜੀ ਪਹਾੜਗੰਜ ਤੋਂ ਫਰਮਾਇਸ਼ ਐਨੀ ਸੌਂਗ ਦੀ। ਠੀਕ ਹੈ ਜੀ, ਇਹੀ ਸੌਂਗ ਤੁਸੀਂ ਸੁਣ ਲਓ, ਐਨੀ ਸੌਂਗ ਹੈ। ਅਤੇ ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਫਿਲਮ ਕਟੀ ਪਤੰਗ ਔਰ ਗੀਤ ਨਾ ਕੋਈ ਨਾ ਕੋਈ ਤਰੰਗ ਹੈ ਮੇਰੀ ਜ਼ਿੰਦਗੀ ਹੈ ਕਿਆ। ਓਕੇ ਜੀ, ਇਹ ਗੀਤ ਸੁਣਨਾ ਚਾਹੁੰਦੇ ਨੇ ਸੁਨੀਲ ਪਾਠਕ, ਕਮਲ ਪਾਠਕ। ਫਿਲਹਾਲ ਅਸੀਂ ਸਾਡੇ ਦੋਸਤ ਦਾ ਜਿਹੜਾ ਦੋਸਤ ਦੀ ਫਰਮਾਇਸ਼ ਸੀ ਕਿਸ਼ੋਰ ਜੀ ਦੀ ਆਵਾਜ਼ ਦੇ ਵਿੱਚ ਉਹ ਸੁਣਦੇ ਹਾਂ। ਜਾਣਾ ਕਿਤੇ ਨਹੀਂ ਹੈ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ ਦਿਲ ਚਾਹਤਾ ਹੈ।

ਜਲਦੇ ਹੈ ਅਤੇ ਜਦੋਂ ਦੀਏ ਜਲਦੇ ਆ ਨਾ ਤਾਂ ਫਿਰ ਆਸੇ ਪਾਸੇ ਰੌਣਕ ਹੋ ਜਾਂਦੀ ਹੈ ਅਤੇ ਜਦੋਂ ਪ੍ਰੋਗਰਾਮ ਦੇ ਵਿੱਚ ਸਾਡੇ ਦੋਸਤਾਂ ਦੇ ਮੈਸੇਜਿਸ ਆਉਂਦੇ ਨੇ ਨਾ ਤਾਂ ਫਿਰ ਤਾਂ ਅਸੀਂ ਕਹਿ ਸਕਦੇ ਹਾਂ ਪ੍ਰੋਗਰਾਮ ਦੇ ਵਿੱਚ ਚਾਰ ਚੰਨ ਲੱਗ ਜਾਂਦੇ ਨੇ। ਤਾਂ ਚਲੋ ਜੀ, ਚਾਰ ਚੰਨ ਲਗਾਉਣ ਦੇ ਲਈ ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਸਾਡੇ ਦੋਸਤ ਨਾਈ ਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੱਡਾ ਅਤੇ ਅਲਕਾ ਮਿੱਡਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ ਜੀ। ਗੀਤ ਹੀ ਲਿਖ ਦਿੱਤਾ ਉਹਨਾਂ ਨੇ ਤਾਂ, ਫਿਲਮ ਗੀਤ ਦਾ ਗਾਣਾ ਸੁਣਨਾ ਚਾਹੁੰਦੇ ਨੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ। ਆਪ ਜੋ ਮੇਰੇ ਮੀਤ ਨਾ ਹੋਤੇ, ਹੋਠੋ ਪੇ ਮੇਰੇ ਗੀਤ ਨਾ ਹੋਤੇ। ਓਕੇ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਫਿਲਹਾਲ ਹੋਰ ਵੀ ਜਿਹੜੇ ਦੋਸਤ ਨੇ ਉਹਨਾਂ ਦੀ ਵੀ ਫਰਮਾਇਸ਼ਾਂ ਅਸੀਂ ਸੁਣ ਲੈਂਦੇ ਹਾਂ। ਸਾਡੇ ਦੋਸਤ ਕੀ ਕਹਿੰਦੇ ਨੇ? ਨਮਸਕਾਰ ਜੀ, ਕਿਰਪਿਆ ਹਮੇ ਕਿਸੀ ਵੀ ਗੀਤ ਮੇ ਸ਼ਾਮਿਲ ਕਰ ਲੀਜੀਏ, ਮਿਹਰਬਾਨੀ ਹੋਗੀ। ਓਕੇ ਜੀ, ਇਹ ਕਿਹੜੇ ਦੋਸਤ ਨੇ ਜਿਹੜੇ ਕਹਿੰਦੇ ਨੇ ਕਿ ਆਪਣੇ ਹੀ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕਰ ਲਓ? ਇਹ ਨੇ ਚੰਡੀਗੜ੍ਹ ਸਿਟੀ ਦੇ ਸ਼ੈਫਾਲੀ ਸ਼ੈਫੀ ਜੀ ਅਤੇ ਓਕੇ, ਇਹਨਾਂ ਨੇ ਸਾਨੂੰ ਕਿਹਾ ਕਿ ਫਰਮਾਇਸ਼ ਦੇ ਵਿੱਚ ਸ਼ਾਮਿਲ ਕੀਤਾ ਜਾਏ। ਓਕੇ, ਨੈਕਸਟ ਹੈ ਐਫ ਐਮ ਰੇਨਬੋ ਟੀਮ ਕੋ ਰਾਜੇਸ਼ ਨਰਿੰਦਰ ਅਤੇ ਪ੍ਰਮੋਦ ਜੀ ਦਾ ਨਮਸਕਾਰ, ਅਰੁਣਾਚਲ ਪ੍ਰਦੇਸ਼ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ। ਚਾਂਦਨੀ ਫਿਲਮ ਦਾ ਗਾਣਾ ਲਗਾ ਦੀਜੀਏ ਨਾ। ਓਕੇ ਜੀ, ਚਾਂਦਨੀ ਫਿਲਮ ਦਾ ਗਾਣਾ ਅਸੀਂ ਲਗਾ ਦਿੰਦੇ ਹਾਂ। ਫਿਲਹਾਲ ਸਾਡੇ ਇੱਕ ਦੋਸਤ ਨੇ ਸਾਨੂੰ ਹਲੇ ਫਰਮਾਇਸ਼ ਜਿਹੜੀ ਬੋਲੀ ਸੀ, ਆਪ ਜੋ ਮੇਰੇ ਮੀਤ ਨਾ ਹੋ ਅਤੇ ਹੋਟੋ ਪੇ ਹਮਾਰੇ ਗੀਤ ਨਾ ਹੋ ਅਤੇ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ। ਇਹ ਗੀਤ ਅਸੀਂ ਸੁਣਦੇ ਹਾਂ ਅਤੇ ਮਿਲਦੇ ਹਾਂ ਗੀਤ ਦੇ ਉਸ ਪਾਰ। ਜਾਣਾ ਕਿਤੇ ਨਹੀਂ ਹੈ ਕਿਉਂਕਿ ਤੁਹਾਡੀਆਂ ਬਹੁਤ ਸਾਰੀਆਂ ਫਰਮਾਇਸ਼ਾਂ ਹਲੇ ਬਾਕੀ ਹੈ।

ਬਿਲਕੁਲ ਜੀ, ਤੁਹਾਡੇ ਦਿਲ ਨੂੰ ਬਹਿਲਾਵਾਂਗੇ ਗੀਤਾਂ ਦੇ ਨਾਲ, ਜਿਹੜੇ ਕਿ ਚੱਲ ਰਹੇ ਨੇ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ। ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਅਗਲੀ ਫਰਮਾਇਸ਼ ਜਿਹੜੀ ਹੈ ਉਹ ਸੁਣਦੇ ਹਾਂ ਜੀ। ਸਾਡੇ ਦੋਸਤ ਨੇ ਲਿਖਿਆ ਹੈ, ਗੀਤ ਕੇ ਬੋਲ ਮੁਝੇ ਇਸ਼ਕ ਹੈ ਤੁਝੀ ਸੇ, ਫਿਲਮ ਉਮੀਦ ਆਵਾਜ਼ ਮੁਹੰਮਦ ਰਫੀ ਜੀ ਦੀ, ਅਤੇ ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਦੀਮਾਨ ਅਤੇ ਸ਼੍ਰੀਮਤੀ ਕ੍ਰਿਸ਼ਨਾ ਦੀਮਾਨ ਜੀ ਨੇ ਸਾਨੂੰ ਇਹ ਫਰਮਾਇਸ਼ ਭੇਜੀ ਹੈ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਕੀਮਤੀ ਸਮਾਂ ਕੱਢ ਕੇ ਇੱਕ ਮੈਸੇਜ ਲਿਖਿਆ ਜਿਹਦੇ ਵਿੱਚ ਤੁਹਾਡੀ ਫਰਮਾਇਸ਼ ਲਿਖੀ ਹੈ। ਓਕੇ ਜੀ, ਨੈਕਸਟ ਅਸੀਂ ਫਰਮਾਇਸ਼ ਦੇਖਦੇ ਹਾਂ ਅਤੇ ਲਿਖਿਆ ਹੈ, ਦਿਲ ਚਾਹਤਾ ਹੈ ਪ੍ਰੋਗਰਾਮ ਮੈਂ ਪੇਸ਼ਕਰਤਾ ਕੋ ਸਾਦਰ ਨਮਸਕਾਰ। ਨਮਸਕਾਰ ਜੀ, ਫਿਲਮ ਕੂਲੀ ਔਰ ਗੀਤ ਕੇ ਬੋਲ ਹੈ। ਮੁਝੇ ਪੀਨੇ ਕਾ ਸ਼ੌਕ ਨਹੀਂ, ਪੀਤਾ ਹੂੰ ਗਮ ਭੁਲਾਨੇ ਕੋ, ਇੰਨੇ ਜ਼ਿਆਦਾ ਗਮ ਆ ਤੁਹਾਨੂੰ, ਫਿਰ ਤੁਸੀਂ ਜਾ ਕੇ ਨਿੰਬੂ ਪਾਣੀ ਪੀਓ ਜਾਂ ਫਿਰ ਜ਼ਿਆਦਾ ਪਾਣੀ ਪੀਓ, ਕਿਉਂਕਿ ਹਾਈਡਰੇਸ਼ਨ ਜਿਹੜੀ ਹੈ ਉਹ ਤੁਹਾਡੀ ਬੋਡੀ ਦੇ ਵਿੱਚ ਬਣੀ ਰਹੇਗੀ, ਡੀਹਾਈਡਰੇਸ਼ਨ ਤੋਂ ਤੁਸੀਂ ਦੂਰ ਰਹੋਗੇ, ਇਸ ਲਈ ਤੁਸੀਂ ਪਾਣੀ ਪੀਓ। ਅਤੇ ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ, ਫਿਲਮ ਪੁਸ਼ਪਾ 2, ਅੰਗਾਰੋ ਕਾ ਅੰਬਰ ਸਾ ਲਗਤਾ ਹੈ ਮੋਰਾ ਸਾਮੀ। ਓਕੇ ਜੀ, ਇਹ ਫਰਮਾਇਸ਼ ਜਿਹੜੀ ਹੈ ਮੈਨੂੰ ਲੱਭਣਾ ਪਏਗਾ, ਗਾਣਾ ਹੈ ਕਿ ਨਹੀਂ ਹੈ। ਫਿਲਹਾਲ ਉੱਤਰ ਨਗਰ ਦਿੱਲੀ ਤੋਂ ਕਮਲ ਰਾਣੀ ਅਤੇ ਬੋਧ ਰਾਜ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਅਸੀਂ ਗਾਣਾ ਸੁਣਦੇ ਹਾਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ, ਉਮੀਦ ਮੂਵੀ ਦਾ, ਮੁਝੇ ਇਸ਼ਕ ਹੈ ਤੁਝ ਸੇ। ਮਿਲਦੇ ਹਾਂ ਗੀਤ ਦੇ ਉਸ ਪਾਰ।

ਬਹੁਤ ਸੋਹਣਾ ਗਾਣਾ ਸੀ, ਮਜ਼ਾ ਆ ਗਿਆ ਗਾਣਾ ਸੁਣ ਕੇ। ਅਤੇ ਉਮੀਦ ਜਿਹੜੀ ਹੈ ਨਾ ਹੁਣ ਸਾਡੇ ਦੋਸਤਾਂ ਦੇ ਦਿਲਾਂ ਦੇ ਵਿੱਚ ਜਿਹੜੀ ਹੈ ਜੱਗ ਗਈ ਹੈ ਕਿ ਹਾਂ ਸਾਡਾ ਗਾਣਾ ਜਿਹੜਾ ਹੈ ਉਹ ਲੱਗ ਸਕਦਾ ਹੈ। ਅਤੇ ਫਿਲਹਾਲ ਮੈਨੂੰ ਉਮੀਦ ਨਹੀਂ ਸੀ ਕਿ ਇਸ ਮੂਵੀ ਦਾ ਗਾਣਾ ਹੋਏਗਾ ਜਿਹੜਾ ਇਹਨਾਂ ਨੇ ਕਿਹਾ ਸੀ, ਕਮਲਾ ਰਾਣੀ ਜੀ ਨੇ ਸਾਨੂੰ ਅਤੇ ਭਾਨੂ ਪ੍ਰਕਾਸ਼ ਜੀ ਨੇ ਸਾਨੂੰ ਫਰਮਾਇਸ਼ ਭੇਜੀ ਸੀ ਉੱਤਰ ਨਗਰ ਦਿੱਲੀ ਤੋਂ, ਪੁਸ਼ਪਾ 2 ਦਾ ਗਾਣਾ ਜਿਹੜਾ ਉਹ ਲਗਾਇਆ ਜਾਏ। ਤਾਂ ਚਲੋ ਜੀ, ਇਹਨਾਂ ਦੀ ਫਰਮਾਇਸ਼ ਜਿਹੜੀ ਹੈ ਅਸੀਂ ਪੂਰੀ ਕਰਦੇ ਹਾਂ। ਅੰਗਾਰੋ ਜਿਹੜਾ ਗੀਤ ਦਾ ਨਾਂ ਹੈਗਾ ਆ, ਤੁਸੀਂ ਵੀ ਇੰਜੋਏ ਕਰੋ ਅਤੇ ਦੇਖੋ ਕਿੰਨਾ ਸੋਹਣਾ ਗੀਤ ਹੈ।

ਤਾਂ ਚਲੋ ਜੀ, ਪ੍ਰੋਗਰਾਮ ਦੇ ਵਿੱਚ ਇਹ ਨਵਾਂ ਗਾਣਾ ਜਿਹੜਾ ਅਸੀਂ ਲਗਾਇਆ ਹੈ ਉਹਨੇ ਤਾਂ ਪ੍ਰੋਗਰਾਮ ਦੇ ਵਿੱਚ ਰੌਣਕ ਲਾ ਦਿੱਤੀ ਹੈ। ਤਾਂ ਚਲੋ ਜੀ, ਹੋਰ ਰੌਣਕ ਲਾਉਣ ਦੇ ਲਈ ਅਸੀਂ ਅਗਲੀ ਫਰਮਾਇਸ਼ ਵੀ ਪੜ੍ਹਦੇ ਹਾਂ। ਅਤੇ ਆਰਸ਼ ਜੀ, ਆਪਕੋ ਆਦਾਬ, ਨਮਸਕਾਰ। ਐਨੀ ਸੌਂਗ ਧਨੌਰੀ ਤੇਲੀ ਵਾਲਾ ਸੇ ਸਾਨੂੰ ਇਹ ਫਰਮਾਇਸ਼ ਆਈ ਹੈ, ਨਿਸਾਰ ਸਲਮਾਨੀ ਅਤੇ ਨੌਸ਼ਾਦ ਸਲਮਾਨੀ ਜੀ ਦੀ। ਠੀਕ ਹੈ ਜੀ, ਐਨੀ ਸੌਂਗ ਲਗਾ ਦਿੰਦੇ ਹਾਂ। ਅਤੇ ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ, ਪਿੰਡ ਚੰਝੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ ਨਿਸ਼ਾ ਅਤੇ ਸ਼ਾਹੀਨ ਜੀ ਦੀ ਫਰਮਾਇਸ਼ ਹੈ। ਅਤੇ ਕਿਹਾ ਹੈ, ਫਿਲਮ ਸ਼੍ਰੀ 420 ਦਾ ਗੀਤ ਰਮਈਆ ਵਸਤਾ ਮਈਆ ਜਿਹੜਾ ਹੈ ਉਹ ਸੁਣਾ ਦਿਉ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਜਿਹੜੀ ਅਸੀਂ ਪੂਰੀ ਕਰਦੇ ਹਾਂ। ਅਤੇ ਇੱਕ ਹੋਰ ਫਰਮਾਇਸ਼ ਸਾਡੇ ਕੋਲ ਆਈ ਹੈ, ਅਤੇ ਕਿਹਾ ਹੈ ਫਰਮਾਇਸ਼ ਦੇ ਵਿੱਚ, ਮਮਤਾ ਮੂਵੀ ਦਾ ਗੀਤ ਲਗਾ ਦਿੱਤਾ ਜਾਏ, ਇਨ ਬਹਾਰੋ ਮੇ ਅਕੇਲੇ ਨਾ ਫਿਰੋ। ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਭੋਪਾਲ ਗੜ ਰਾਜਸਥਾਨ ਸੇ ਧਰਮਿੰਦਰ ਛੀਂਪਾ ਅਤੇ ਕਪਿਲ ਛੀਂਪਾ ਜੀ ਨੇ। ਓਕੇ ਜੀ, ਇਹਨਾਂ ਨੇ ਨਾਲ ਇਹ ਵੀ ਲਿਖਿਆ, ਮੈਸੇਜ ਜ਼ਰੂਰ ਸ਼ਾਮਿਲ ਕਰੀਏ। ਠੀਕ ਹੈ ਜੀ, ਤੁਹਾਡਾ ਮੈਸੇਜ ਅਸੀਂ ਸ਼ਾਮਿਲ ਕਰ ਲਿੱਤਾ ਹੈ। ਅਤੇ ਹੁਣ ਅਸੀਂ ਇਹ ਫਰਮਾਇਸ਼ ਸੁਣਦੇ ਹਾਂ, ਅਤੇ ਇਸ ਫਰਮਾਇਸ਼ ਤੋਂ ਬਾਅਦ ਬਾਕੀ ਦੋਸਤਾਂ ਦੀ ਫਰਮਾਇਸ਼ ਅਸੀਂ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ।

ਬਿਲਕੁਲ, ਸਾਰੇ ਹੀ ਜਾਣਦੇ ਨੇ ਕਿ ਇਸ ਵੇਲੇ ਟਾਈਮ ਕੀ ਹੋ ਗਿਆ, 9:36 ਹੋ ਗਏ ਨੇ ਅਤੇ ਹੁਣ ਸਾਡੇ ਕੋਲ ਟਾਈਮ ਜਿਹੜਾ ਥੋੜ੍ਹਾ ਰਹਿ ਗਿਆ, ਅਤੇ ਮੈਨੂੰ ਲੱਗਦਾ ਕਿ ਛੇਤੀ ਛੇਤੀ ਸਾਡੇ ਦੋਸਤਾਂ ਦੀ ਫਰਮਾਇਸ਼ ਵੱਲ ਅਸੀਂ ਵੱਧਦੇ ਹਾਂ ਅਤੇ ਸਾਡੇ ਕੋਲ ਅਗਲੀ ਫਰਮਾਇਸ਼। ਪਹਿਲਾਂ ਤਾਂ ਜਿਹੜੀ ਫਰਮਾਇਸ਼ ਸਾਡੇ ਕੋਲ ਆਈ ਸੀ ਪਿੰਡ ਝੰਜੇੜੀ ਤੋਂ, ਸਾਡੇ ਦੋਸਤ ਨੇ ਜਿਹੜੀ ਭੇਜੀ ਸੀ 420 ਮੂਵੀ ਦਾ ਗੀਤ ਰਮਈਆ ਵਸਤਾ ਵਈਆ, ਉਹ ਗਾਣਾ ਅਸੀਂ ਪਲੇ ਕਰਾਂਗੇ। ਫਿਰ ਉਸ ਤੋਂ ਬਾਅਦ ਅਗਲੀ ਫਰਮਾਇਸ਼ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਤੋਂ ਸਾਡੇ ਸਾਨੂੰ ਜਿਹੜੀ ਫਰਮਾਇਸ਼ ਆਈ ਹੈ ਜਸਬੀਰ ਸਿੰਘ ਅਰੋੜਾ ਦੀ ਅਤੇ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਜੀ ਦੀ ਫਰਮਾਇਸ਼ ਆਈ ਹੈ ਅਤੇ ਇਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ। ਓਕੇ ਜੀ, ਅਤੇ ਅਗਲੀ ਫਰਮਾਇਸ਼ ਜਿਹੜੀ ਹੈ ਸਾਨੂੰ ਲਿਖਿਆ ਹੈ ਮਹਿਕ ਜੀ, ਨਮਸਕਾਰ, ਪਲੀਜ਼ ਪਲੇ ਸੌਂਗ ਜਾ ਰਹੇ ਹੋ ਹਰਜਾਈ। ਅੱਛਾ, ਮੈਂ ਸੋਚ ਰਿਹਾ ਹੋਏਗਾ ਜਾ ਰਹੇ ਹੋ ਨਟਖਟ, ਅਤੇ ਫਿਲਮ ਕਾਲੀਚਰਨ ਤੋਂ ਪੱਪੂ ਚੋਪੜਾ ਅਤੇ ਕਵਿਤਾ ਚੋਪੜਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਲੁਧਿਆਣਾ ਤੋਂ ਸਿੱਧਾ ਫਰਮਾਇਸ਼ ਸਾਡੇ ਕੋਲ ਉੱਡ ਕੇ ਆਈ ਹੈ, ਤਾਂ ਚਲੋ ਜੀ ਫਰਮਾਇਸ਼ ਪਹਿਲਾਂ ਸਾਡੇ ਦੋਸਤ ਦੀ ਪੂਰੀ ਕਰਦੇ ਹਾਂ, ਉਸ ਤੋਂ ਬਾਅਦ ਤੁਹਾਡੀ ਫਰਮਾਇਸ਼ ਅਸੀਂ ਸੁਣਾਂਗੇ।

ਪਿਆਰ ਦੇ ਨਾਂ 'ਤੇ ਦਿਲ ਧੜਕਦੇ ਨੇ ਅਤੇ ਫਿਰ ਦਿਲ 'ਚੋਂ ਇੱਕੋ ਆਵਾਜ਼ ਆਉਂਦੀ ਹੈ ਕਿ ਸਾਡਾ ਦਿਲ ਕੀ ਚਾਹੁੰਦਾ ਹੈ। ਤਾਂ ਇਸ ਲਈ ਤਾਂ ਪ੍ਰੋਗਰਾਮ ਹੈ ਜੀ ਦਿਲ ਚਾਹਤਾ ਹੈ, ਕਿਉਂਕਿ ਸਾਡੇ ਦੋਸਤਾਂ ਦਾ ਦਿਲ ਚਾਹੁੰਦਾ ਹੈ ਕਿ ਉਹਨਾਂ ਦੇ ਲਈ ਫਰਮਾਇਸ਼ਾਂ ਲਾਈਆਂ ਜਾਣ। ਤਾਂ ਚਲੋ ਜੀ ਅਗਲੀ ਫਰਮਾਇਸ਼ ਵੀ ਅਸੀਂ ਪੜ੍ਹਦੇ ਹਾਂ। ਫਿਲਹਾਲ ਸਾਡੇ ਇੱਕ ਦੋਸਤ ਨੇ ਸਾਨੂੰ ਮੈਸੇਜ ਕੀਤਾ ਸੀ ਕਿ ਕਾਲੀ ਚਰਨ ਮੂਵੀ ਦਾ ਗੀਤ ਜਾ ਰਹੇ ਹੋ ਹਰਜਾਈ, ਹੁਣ ਇਹ ਪਲੇ ਕੀਤਾ ਜਾਏਗਾ। ਲੇਕਿਨ ਇਹਦੇ ਨਾਲ ਅਸੀਂ ਹੋਰ ਵੀ ਜਿਹੜੀ ਫਰਮਾਇਸ਼ਾਂ ਨੇ ਉਹ ਪੜ੍ਹ ਲੈਂਦੇ ਹਾਂ। ਸੁਖਦੇਵ ਸਿੰਘ, ਨਰਿੰਦਰ ਕੌਰ ਜੀ ਅਤੇ ਸੰਨੀ ਮੰਨੀ ਕਾਕਾ, ਇਹਨਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ ਅਤੇ ਲਿਖਿਆ ਹੈ ਕੋਈ ਵੀ ਗੀਤ ਪਲੇ ਕਰ ਦਿਉ। ਅਤੇ ਇੱਕ ਹੋਰ ਦੋਸਤ ਜਿਹਨੇ ਹੱਥ ਜੋੜ ਕੇ ਇਮੋਜੀ ਸਾਨੂੰ ਭੇਜੀ ਹੈ ਅਤੇ ਕਿਹਾ ਹੈ ਕਿ 9 ਵਜੇ ਕਾ ਸੰਦੇਸ਼ ਵੀ ਪੜ੍ਹ ਲੀਜੀਏ। ਨਮਸਕਾਰ ਜੀ, ਖੂਬਸੂਰਤ ਪ੍ਰੋਗਰਾਮ ਮੈਂ ਆਪਕਾ ਹਾਰਦਿਕ ਅਭਿਨੰਦਨ ਕਰਤੇ ਹੈ। ਗੀਤ ਆਜ ਰਪਟ ਜਾਏ ਤੋ ਹਮੇ ਨਾ ਉਠਾਈਓ, ਇਹ ਗੀਤ ਕਿਸ਼ੋਰ ਆਸ਼ਾ ਦੀ ਆਵਾਜ਼ ਦੇ ਵਿੱਚ ਫਿਲਮ ਨਮਕ ਹਲਾਲ ਅਤੇ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ ਜੀ ਨੇ ਸਾਨੂੰ ਇਹ ਫਰਮਾਇਸ਼ ਭੇਜੀ ਹੈ। ਠੀਕ ਹੈ ਜੀ, ਇਸ ਤੋਂ ਇਲਾਵਾ ਸਾਨੂੰ ਫਰਮਾਇਸ਼ ਆਈ ਹੈ ਹੋਲੀ ਚੌਂਕ ਉੱਤਮ ਨਗਰ ਦਿੱਲੀ ਤੋਂ, ਅਤੇ ਕਿਹਾ ਹੈ ਕਿ ਸਾਡੀ ਜਿਹੜੀ ਫਿਲਮ ਹੈ 20 ਸਾਲ ਬਾਅਦ ਹੈ, 20 ਸਾਲ ਬਾਅਦ ਫਰਮਾਇਸ਼ ਪਲੇ ਕਰਾਂ। ਅੱਛਾ ਅੱਛਾ, ਫਿਲਮ ਦਾ ਨਾਂ ਹੈ 20 ਸਾਲ ਬਾਅਦ। ਇੱਕ ਗੀਤ ਇਸ ਮੂਵੀ ਦਾ, ਬੇਕਰਾਰ ਕਰਕੇ ਹਮੇ ਯੂੰ ਨਾ ਜਾਈਏ।

आपको हमारी कसम लौट आई। ओके जी, तो ਸਾਡਾ ਗੀਤ ਅਸੀਂ ਪਲੇ ਕਰ ਦਿੰਦੇ ਹਾਂ ਫਿਲਹਾਲ। ਜਿਹੜਾ ਗੀਤ ਮੈਂ ਕਿਹਾ ਸੀ ਉਹ ਗੀਤ ਅਸੀਂ ਹੁਣ ਸੁਣਦੇ ਹਾਂ, ਕਾਲੀ ਚਰਨ ਮੂਵੀ ਦਾ।

0: ਗਾਣਾ ਤਾਂ ਸੋਹਣਾ ਸੀ, ਹੈ ਨਾ। ਗਾਣੇ ਦੇ ਬੋਲ ਸੁਣ ਕੇ ਹੀ ਸਾਨੂੰ ਲੱਗ ਗਿਆ ਪਤਾ ਕਿ ਓਹੋ, ਹਰਜਾਈ ਜਿਹੜਾ ਹੈ ਨਾ, ਜੇਕਰ ਉਹਨੂੰ ਦਿਲ ਦੇ ਦਿੱਤਾ ਤਾਂ ਵੀ ਸਿਆਪਾ ਹੈ, ਜੇ ਨਹੀਂ ਦਿੱਤਾ ਤਾਂ ਵੀ ਸਿਆਪਾ ਹੈ। ਸੋ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਨੇ ਤਾਂ ਕੰਨਾਂ ਦੇ ਵਿੱਚ ਜਿਹੜਾ ਸ਼ਹਿਦ ਹੈ ਘੋਲ ਦਿੱਤਾ ਹੈ। ਅਤੇ ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਦੋਸਤਾਂ ਦੀ ਹੋਰ ਕਿਹੜੀਆਂ ਕਿਹੜੀਆਂ ਫਰਮਾਇਸ਼ਾਂ ਨੇ ਜਿਹੜੀਆਂ ਅੱਜ ਮਾਹੌਲ ਬਣਾਉਣਗੀਆਂ। ਤਾਂ ਚਲੋ ਜੀ, ਫਰਮਾਇਸ਼ ਜਿਹੜੀ ਮੈਂ ਪਹਿਲਾਂ ਕਹੀ ਸੀ, ਗੀਤ ਸਾਡੇ ਇੱਕ ਦੋਸਤ ਨੇ ਸਾਨੂੰ ਭੇਜਿਆ ਸੀ ਬੇਕਰਾਰ ਕਰਕੇ, ਹਮੇ ਯੂੰ ਨਾ ਚਾਹੀਏ। ਇਹ ਗੀਤ ਅਮਨ ਖੋਰਵਾਲ ਜੀ ਨੇ ਸਾਨੂੰ ਭੇਜਿਆ ਸੀ। ਓਕੇ, ਇਹ ਅਸੀਂ ਪਲੇ ਕਰਦੇ ਹਾਂ ਅਤੇ ਇਸ ਤੋਂ ਬਾਅਦ ਹੋਰ ਫਰਮਾਇਸ਼ਾਂ ਨਾਲ ਅਸੀਂ ਪੜ੍ਹ ਲੈਂਦੇ ਹਾਂ। ਖੁਸ਼ਨੁਮਾ ਗੀਤ ਗੁਰਮੀਤ ਸਿੰਘ ਮੀਤਾ ਜੀ ਅਤੇ ਸਾਊਥ ਐਕਸਟ੍ਰੇਸ਼ਨ ਤੋਂ, ਓਕੇ, ਨਈ ਦਿੱਲੀ ਤੋਂ ਸਾਨੂੰ ਇਹ ਫਰਮਾਇਸ਼ ਆਈ ਹੈ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਅਤੇ ਇੱਕ ਹੋਰ ਫਰਮਾਇਸ਼ ਸਾਡੇ ਕੋਲ ਆਈ ਹੈ, ਪ੍ਰੋਗਰਾਮ ਦਿਲ ਚਾਹਤਾ ਹੈ, ਪ੍ਰਸਾਰਕ ਮਹਿਕ ਜੀ ਕੋ ਪਿਆਰ ਭਰੀ ਨਮਸਕਾਰ ਜੀ, ਬਹੁਤ ਬਹੁਤ ਨਮਸਕਾਰ ਆਪਕੋ ਵੀ। ਅਤੇ ਫਿਲਮ ਆਬਰੂ ਦਾ ਗੀਤ ਸੁਣਨਾ ਚਾਹੁੰਦੇ ਆ, ਅਤੇ ਜਿਨ੍ਹੇ ਹਮ ਭੁੱਲਣਾ ਚਾਹੇ, ਤੁਸੀਂ ਕਿਉਂ ਭੁੱਲਣਾ ਚਾਹੁੰਦੇ ਹੋ ਕਿਸੇ ਨੂੰ, ਯਾਦ ਰੱਖੋ, ਕੋਈ ਗੱਲ ਨਹੀਂ, ਬੰਦੇ ਆਉਂਦੇ ਨੇ ਚਲੇ ਜਾਂਦੇ ਨੇ, ਐਵਰੀਬਡੀ ਇਜ਼ ਟੈਂਪਰੇਰੀ ਇਨ ਯੋਰ ਲਾਈਫ। ਤਾਂ ਚਲੋ ਜੀ, ਸਾਰੀਆਂ ਗਿਆਨ ਦੀਆਂ ਗੱਲਾਂ ਨੇ ਇਹਨਾਂ ਨੂੰ ਪਰੇ ਕਰਕੇ ਅਸੀਂ ਚਲੋ ਗੀਤ ਸੁਣਦੇ ਹਾਂ। ਸਾਡੇ ਦੋਸਤ ਨੇ ਜਿਹੜਾ ਕਿਹਾ ਸੀ ਹੇਮੰਤ ਕੁਮਾਰ ਜੀ ਦੀ ਆਵਾਜ਼ ਦੇ ਵਿੱਚ, ਬੇਕਰਾਰ ਕਰਕੇ ਹਮੇ ਯੂੰ ਨਾ ਜਾਈਏ,
1: ਚੋਰੀ ਚੋਰੀ ਆ ਕੇ ਸ਼ੋਕ

ਬਸ ਆਉਣਾ ਹੀ ਪਏਗਾ ਹੁਣ, ਅਗਲੀ ਫਰਮਾਇਸ਼ ਲਾਉਣੀ ਪਏਗੀ, ਕਿਉਂਕਿ ਮੈਂ ਤਾਂ ਸੋਚ ਰਹੀ ਸੀ ਕਿ ਇਸ ਗਾਣੇ ਨੂੰ ਪੂਰਾ ਸੁਣ ਲਵਾਂ, ਲੇਕਿਨ ਹਾਂ ਵਿੱਚੇ ਕਸਮ ਆ ਗਈ। ਅਤੇ ਜਦੋਂ ਇੰਡੀਅਨਸ ਕਸਮ ਖਾ ਲੈਂਦੇ ਨੇ ਨਾ, ਫਿਰ ਉਸ ਤੋਂ ਬਾਅਦ ਪਿੱਛੇ ਨਹੀਂ ਹਟਦੇ। ਤਾਂ ਚਲੋ ਜੀ, ਅਗਲੀ ਫਰਮਾਇਸ਼ ਵੀ ਅਸੀਂ ਦੇਖਦੇ ਹਾਂ ਸਾਡੇ ਦੋਸਤ ਨੇ ਕੀ ਕਿਹਾ ਹੈ। ਅਤੇ ਫਿਲਮ ਜਿਹੜੀ ਹੈ ਦੋ ਰਾਸਤੇ, ਇਹ ਰੇਸ਼ਮੀ ਜ਼ੁਲਫੇ ਗੀਤ ਸੁਣਨਾ ਚਾਹੁੰਦੇ ਨੇ, ਆਵਾਜ਼ ਮੁਹੰਮਦ ਰਫੀ ਦੀ, ਲਾਲਗਿਰੀ ਗੋਸਵਾਮੀ ਜੀ ਅਤੇ ਹੇਮਲਤਾ ਜੀ, ਹੀਨਾ ਜੀ ਅਤੇ ਹਰਸ਼ਿਤ ਜੀ। ਓਕੇ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਫਿਲਹਾਲ ਸਾਨੂੰ ਜਿਹੜੀ ਫਰਮਾਇਸ਼ ਆਈ ਸੀ ਨਮਕ ਹਲਾਲ ਮੂਵੀ ਦਾ, ਆਜ ਰਪਟ ਜਾਏ ਤੋ ਹਮੇ ਨਾ ਉਠਾਈਓ, ਇਹ ਗੀਤ ਅਸੀਂ ਸੁਣਦੇ ਹਾਂ ਅਤੇ ਨਾਲ ਤੁਹਾਡੀ ਫਰਮਾਇਸ਼ ਵੀ ਅਸੀਂ ਇਸ ਤੋਂ ਬਾਅਦ ਪਲੇ ਕਰਾਂਗੇ। ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ, ਨਮਸਕਾਰ ਜੀ, ਫਿਲਮ ਅਨੁਰੋਧ ਗੀਤ ਮੇਰੇ ਦਿਲ ਨੇ ਤੜਪ ਕੇ। ਓ ਹੋ ਹੋ, ਤੁਹਾਡੇ ਦਿਲ ਨੇ ਤੜਪ ਕੇ ਕੀ ਕੀਤਾ? ਇਹ ਇੰਨਾ ਜ਼ਿਆਦਾ ਤੜਪਾ ਹੋਇਆ ਕਿਉਂ ਹੈ ਤੁਹਾਡਾ ਦਿਲ? ਪਹਿਲਾਂ ਤਾਂ ਮੈਨੂੰ ਇਹ ਜਵਾਬ ਦਿਓ। ਤਾਂ ਇਹ ਸਾਨੂੰ ਫਰਮਾਇਸ਼ ਭੇਜੀ ਹੈ ਜੀ ਸੁਰੇਸ਼ ਗਗਨੇਜਾ ਜੀ ਨੇ ਅਤੇ ਪੂਨਮ ਗਗਨੇਜਾ ਜੀ ਨੇ। ਓਕੇ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਫਿਲਹਾਲ ਇਹ ਗੀਤ ਸੁਣਦੇ ਹਾਂ ਅਤੇ ਗੀਤ ਨੂੰ ਤੁਸੀਂ ਵੀ ਇੰਜੋਏ ਕਰੋ, ਸ਼ਾਇਦ ਤੁਹਾਡਾ ਦਿਲ ਥੋੜ੍ਹਾ ਜਿਹਾ ਹੋਰ ਜ਼ਿਆਦਾ ਫਰੈਸ਼ ਫੀਲ ਕਰੇ, ਚੰਗਾ ਫੀਲ ਕਰੇ।

ਉਹ ਜਿਹੜੀ ਤੁਹਾਡੀ ਜਾਨੇ ਜਿਗਰ ਹੈ ਨਾ, ਉਹ ਚੱਲੀ ਹੈ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ, ਕਿਉਂਕਿ ਅੱਜ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਗਾਣੇ ਮੈਨੂੰ ਚੰਗੇ ਲੱਗ ਰਹੇ ਨੇ, ਇਸ ਲਈ ਅੱਜ ਫਰਮਾਇਸ਼ਾਂ ਛੇਤੀ ਛੇਤੀ ਲੱਗ ਰਹੀਆਂ ਨੇ, ਕਿਉਂਕਿ ਗਾਣੇ ਜਿਹੜੇ ਨੇ ਨਾ ਮੈਨੂੰ ਲੱਗ ਰਿਹਾ ਕੁਝ ਨਵੇਂ ਤੁਸੀਂ ਆਪਣੀ ਫਰਮਾਇਸ਼ਾਂ ਭੇਜੀਆਂ ਨੇ ਜਿਹੜੀ ਕਿ ਹਾਂ ਸੋਹਣੀ ਹੈ, ਤਾਂ ਕਰਦੇ ਰਿਹਾ ਕਰੋ ਤਾਂ ਕਿ ਤੁਹਾਡੀਆਂ ਫਰਮਾਇਸ਼ਾਂ ਛੇਤੀ ਛੇਤੀ ਲੱਗ ਜਾਣ। ਚਲੋ ਜੀ, ਅਗਲੀ ਫਰਮਾਇਸ਼ ਜਿਹੜੀ ਸਾਡੇ ਦੋਸਤ ਨੇ ਕਹੀ ਸੀ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ, ਮੇਰੇ ਦਿਲ ਨੇ ਤੜਪ ਤੜਪ ਕੇ ਜਬ ਨਾਮ ਤੇਰਾ ਪੁਕਾਰਾ। ਓ ਹੋ, ਇਹ ਗੀਤ ਹੁਣ ਪਲੇ ਕਰਦੇ ਹਾਂ, ਫਿਲਹਾਲ ਇਹਦੇ ਨਾਲ ਹੋਰ ਵੀ ਫਰਮਾਇਸ਼ਾਂ ਜਿਹੜੀਆਂ ਨੇ ਉਹ ਵੀ ਸੁਣ ਲੈਂਦੇ ਹਾਂ। ਅਤੇ ਦੋਸਤ ਨੇ ਸਾਨੂੰ ਇੱਕ ਨੇ ਫਿਲਮ ਪ੍ਰੇਮ ਰੋਗ ਅਤੇ ਗੀਤ ਮੇਰੀ ਕਿਸਮਤ ਮੇਂ ਤੂੰ ਨਹੀਂ ਸ਼ਾਇਦ, ਕੀ ਹੋ ਗਿਆ ਇੰਨਾ ਜ਼ਿਆਦਾ ਦੁੱਖ ਕਿਉਂ ਹੈ ਜ਼ਿੰਦਗੀ ਦੇ ਵਿੱਚ, ਕੀ ਹੋਇਆ? ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਵਿਕਰਮ ਜੀ ਨੇ, ਸਚਿਨ ਜੀ ਨੇ, ਸਤੀਸ਼ ਜੀ ਨੇ ਅਤੇ ਯੋਗੇਸ਼ ਜੀ ਨੇ। ਅਤੇ ਕਹਿ ਰਹੇ ਨੇ ਸਾਦਰ ਪ੍ਰਣਾਮ, ਆਪਕਾ ਪ੍ਰੋਗਰਾਮ ਲਾਈਵ ਸੁਣ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਅਗਲੀ ਫਰਮਾਇਸ਼ ਅਸੀਂ ਦੇਖਦੇ ਹਾਂ ਸਾਡੇ ਦੋਸਤ ਨੇ ਕੀ ਲਿਖਿਆ। ਸਾਡੇ ਦੋਸਤ ਨੇ ਕਿਹਾ ਹੈ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ, ਜਨਕਪੁਰੀ ਸਹਾਰਨਪੁਰ ਸੇ ਇਹਨਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਓਕੇ ਜੀ, ਸ਼ੁਕਰੀਆ। ਅਤੇ ਇੱਕ ਦੋਸਤ ਨੇ ਕਿਹਾ ਹੈ ਕਿ ਸਾਡੀ ਵਾਰੀ ਕਦੋਂ ਆਏਗੀ। ਗੁੱਡ ਈਵਨਿੰਗ ਮਹਿਕ ਮੈਡਮ ਜੀ, ਸੋਨੂੰ ਰਵੀ,

ਜਿਤੇ ਗੁਲਸ਼ਨ ਲੱਕੀ ਜਲੰਧਰ। ਆਖਰੀ ਰਾਸਤਾ, ਸਹੀ ਗੱਲ ਹੈ। ਹੁਣ ਆਖਰੀ ਰਾਸਤਾ ਇਹੀ ਹੈ ਕਿ ਤੁਸੀਂ ਐਂਡ ਦੇ ਵਿੱਚ ਇਹ ਮੈਸੇਜ ਪਾ ਦਿਓ ਕਿ ਸਾਡੀ ਵਾਰੀ ਕਦੋਂ ਆਏਗੀ, ਕਿੰਨੀ ਦੇਰ ਹੋ ਗਈ ਹੈ। ਅਤੇ ਜਿਹੜਾ ਬੰਦਾ ਪਹਿਲਾਂ ਹੀ ਮੈਸੇਜ ਪੜ੍ਹੇ ਤਾਂ ਲੱਗੇ ਓਹੋ, ਲੱਗਦਾ ਜ਼ਿਆਦਾ ਦੇਰ ਹੋ ਗਈ ਹੈ, ਹੁਣ ਤਾਂ ਫਰਮਾਇਸ਼ ਲਾਉਣੀ ਪਏਗੀ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਇਸ ਤੋਂ ਬਾਅਦ ਜਿਹੜੀ ਅਸੀਂ ਲਗਾਉਂਦੇ ਹਾਂ। ਫਿਲਹਾਲ ਇਹ ਜਿਹੜੀ ਫਰਮਾਇਸ਼ ਸੀ ਸਾਡੇ ਦੋਸਤ ਦੀ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ, ਉਹ ਅਸੀਂ ਪਲੇ ਕਰਦੇ ਹਾਂ।

ਤਾਂ ਜਦੋਂ ਤੁਸੀਂ ਮੈਨੂੰ ਪੁਕਾਰ ਹੀ ਲਿਆ ਤਾਂ ਮੈਂ ਫਿਰ ਆ ਹੀ ਗਈ। ਇਹਦੇ ਵਿੱਚ ਕੋਈ ਹਰਜ ਥੋੜ੍ਹੀ ਹੈ, ਇਹਦੇ ਵਿੱਚ ਕੋਈ ਡਾਊਟ ਵੀ ਨਹੀਂ ਹੈ, ਮੈਨੂੰ ਤਾਂ ਨਹੀਂ ਸੀ। ਤਾਂ ਚਲੋ ਜੀ, ਪ੍ਰੋਗਰਾਮ ਦਿਲ ਚਾਹਤਾ ਹੈ ਇਹਦੇ ਵਿੱਚ ਹੁਣ 8 ਮਿੰਟ ਰਹਿ ਗਏ ਨੇ, ਅਤੇ ਦੇਖਦੇ ਹਾਂ ਕਿਹੜੇ ਕਿਹੜੇ ਦੋਸਤਾਂ ਦੀ ਫਰਮਾਇਸ਼ਾਂ ਜਿਹੜੀਆਂ ਨੇ ਉਹ ਪੂਰੀ ਹੋਣਗੀ। ਫਿਲਹਾਲ ਜਿਹੜੇ ਦੋਸਤ ਨੇ ਸਾਨੂੰ ਲਿਖਿਆ ਦੀ ਸੀ ਕਿ ਸਾਡੀ ਵਾਰੀ ਕਦੋਂ ਆਏਗੀ, ਉਹਨਾਂ ਦੀ ਫਰਮਾਇਸ਼ ਅਸੀਂ ਪਲੇ ਕਰਾਂਗੇ। ਗੋਰੀ ਕਾ ਸਾਜਨ, ਉਹਨਾਂ ਨੇ ਇਹ ਫਰਮਾਇਸ਼ ਸਾਨੂੰ ਕਹੀ ਸੀ ਆਖਰੀ ਰਾਸਤਾ ਮੂਵੀ ਦੀ। ਠੀਕ ਹੈ ਜੀ, ਓਕੇ। ਨੈਕਸਟ ਸਾਡੇ ਕੋਲ ਫਰਮਾਇਸ਼ ਹੈ, ਨਮਸਕਾਰ ਜੀ, ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ। ਰਮਨ ਵਰਮਾ, ਅਮਨ ਵਰਮਾ ਜੀ ਨੇ ਸਾਨੂੰ ਇਹ ਫਰਮਾਇਸ਼ ਭੇਜੀ ਹੈ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਫਿਲਹਾਲ ਇੱਕ ਹੋਰ ਮੈਸੇਜ ਸਾਡੇ ਕੋਲ ਆਇਆ ਹੈ, ਕਾਰਜਕ੍ਰਮ ਦਿਲ ਚਾਹਤਾ ਹੈ, ਵੈਲਕਮ, ਨਮਸਕਾਰ ਜੀ। ਫਿਲਮ ਨਯਾ ਦੌਰ ਅਤੇ ਆਸ਼ਾ ਭੋਸਲੇ ਜੀ ਦੀ ਆਵਾਜ਼ ਦੇ ਵਿੱਚ ਅਤੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਗਾਣਾ ਸੁਣਨਾ ਚਾਹੁੰਦੇ ਨੇ, ਮਾਂਗ ਕੇ ਸਾਥ ਤੁਮਹਾਰਾ। ਓਕੇ ਜੀ, ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਵਿਜੇ ਜੀ ਨੇ ਭੇਜੀ ਹੈ, ਅਤੇ ਰਤਨ ਮਾਤਾ ਜੀ ਨੇ, ਮਾਲਾ ਜੀ ਨੇ ਭੇਜੀ ਹੈ, ਆਰਤੀ ਗੌਰੀ ਜੀ ਨੇ ਭੇਜੀ ਹੈ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਅਤੇ ਨਾਲ ਇੱਕ ਹੋਰ ਫਰਮਾਇਸ਼ ਸਾਡੇ ਕੋਲ ਆਈ ਹੈ, ਬਹੁਤ ਲੰਬੀ ਹੈ, ਟਾਈਮ ਲੱਗੇਗਾ, ਲੇਕਿਨ ਇਹ ਗੀਤ ਅਸੀਂ ਸੁਣ ਲੈਂਦੇ ਹਾਂ, ਇਸ ਤੋਂ ਬਾਅਦ ਉਹਨਾਂ ਦੀ ਫਰਮਾਇਸ਼ ਵੀ ਪਲੇ ਕਰਦੇ ਹਾਂ। ਤਾਂ ਚਲੋ ਜੀ, ਗੀਤ ਇੰਜੋਏ ਕਰੋ।

ਚਲੋ ਜੀ, ਅਗਲੀ ਫਰਮਾਇਸ਼ ਦੇ ਵੱਲ ਚੱਲਦੇ ਹਾਂ ਕਿਉਂਕਿ ਟਾਈਮ ਸਾਡੇ ਕੋਲ ਜ਼ਿਆਦਾ ਹੈ ਨਹੀਂ, ਸਿਰਫ 5 ਮਿੰਟ ਪਏ ਨੇ, ਤਾਂ ਦੇਖਦੇ ਹਾਂ ਕਿਹਦੇ ਕਿਹੜੇ ਦੋਸਤ ਦੀ ਫਰਮਾਇਸ਼ ਪੂਰੀ ਹੁੰਦੀ ਹੈ। ਤਾਂ ਫਿਲਹਾਲ ਇੱਕ ਦੋਸਤ ਨੇ ਸਾਨੂੰ ਕਿਹਾ ਸੀ ਕਿ ਨਵਾਂ ਦੌਰ ਮੂਵੀ ਦਾ ਗੀਤ ਜਿਹੜਾ ਹੈ ਆਸ਼ਾ ਭੋਸਲੇ ਜੀ ਅਤੇ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ, ਇਹਨਾਂ ਦੀ ਫਰਮਾਇਸ਼ ਵੀ ਅਸੀਂ ਪੂਰੀ ਕਰਾਂਗੇ। ਅਤੇ ਅਗਲੀ ਫਰਮਾਇਸ਼ ਜਿਹੜੀ ਹੈ ਉਹ ਹੈ, ਸਾਡੇ ਕੋਲ ਆਈ ਹੈ ਕਿ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ ਜਨਕਪੁਰੀ ਸਹਾਰਨਪੁਰ ਤੋਂ। ਸ਼ਾਇਦ ਇਹਨਾਂ ਦੀ ਫਰਮਾਇਸ਼ ਅਸੀਂ ਪਹਿਲਾਂ ਵੀ ਪੜ੍ਹ ਲਈ ਹੈ। ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਕ੍ਰਿਸ਼ਨਾ ਪਾਰਕਰ ਦਿੱਲੀ ਤੋਂ, ਅਤੇ ਕਹਿੰਦੇ ਨੇ ਦੀਵਾਰ ਮੂਵੀ ਦਾ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿੱਤਾ ਜਾਏ। ਓਕੇ ਜੀ, ਫਿਲਹਾਲ ਟਾਈਮ ਤਾਂ ਨਹੀਂ ਹੈ, ਲੇਕਿਨ ਹਾਂ ਦੇਖਦੇ ਹਾਂ, ਕੋਸ਼ਿਸ਼ ਕਰਦੇ ਹਾਂ ਹੋ ਸਕਦਾ ਹੈ ਕਿ ਨਹੀਂ। ਤਾਂ ਚਲੋ ਜੀ, ਮੈਨੂੰ ਲੱਗਦਾ ਹੈ ਕਿ ਹੋ ਤਾਂ ਨਹੀਂ ਸਕਦਾ ਹੈ, ਲੇਕਿਨ ਜਿਨ੍ਹਾਂ ਦੋਸਤਾਂ ਦੀ ਫਰਮਾਇਸ਼ਾਂ ਰਹਿ ਗਈਆਂ ਉਹ ਨਾਰਾਜ਼ ਨਾ ਹੋਣ, ਕਿਉਂਕਿ ਹਰ ਦਿਨ ਨਵੇਂ ਗੀਤ ਲੈ ਕੇ ਤੁਸੀਂ ਵੀ ਆਓ ਅਤੇ ਨਵੇਂ ਗੀਤ ਸੁਣਾਉਣ ਲਈ ਦੋਸਤ ਵੀ ਆਉਂਦੇ ਨੇ। ਅਤੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਫਰਮਾਇਸ਼ ਭੇਜ ਸਕਦੇ ਹੋ। ਫਿਲਹਾਲ ਇਸ ਪ੍ਰੋਗਰਾਮ ਦਾ ਆਖਰੀ ਗੀਤ ਅਤੇ ਦੋਸਤ ਦੀ ਫਰਮਾਇਸ਼ ਅਸੀਂ ਪੂਰੀ ਕਰ ਰਹੇ ਹਾਂ। ਜਾਣਾ ਕਿਤੇ ਨਹੀਂ ਹੈ, ਕਿਉਂਕਿ ਅਗਲਾ ਪ੍ਰੋਗਰਾਮ ਹੋਰ ਵੀ ਜ਼ਿਆਦਾ ਇੰਟਰਸਟਿੰਗ ਹੋਏਗਾ। ਸ਼ਾਮੀ ਗਜ਼ਲ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਹੋਏਗਾ ਇੱਕ ਪਿਆਰ ਕਾ ਨਗਮਾ ਹੈ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ ਏਅਰ ਐਪਲੀਕੇਸ਼ਨ 'ਤੇ, ਯਾਨੀ FM ਰੇਨਬੋ ਦੇ ਨਿਊਜ਼ ਔਨ ਏਅਰ ਐਪਲੀਕੇਸ਼ਨ 'ਤੇ।

0: ਦਿਲ ਦੀਆਂ ਗੱਲਾਂ ਹਰ ਕਿਸੇ ਨੂੰ ਨਹੀਂ ਦੱਸਦੇ। ਕੁਝ ਦਰਦ ਸਿਰਫ ਰੱਬ ਹੀ ਸਮਝ ਸਕਦਾ ਹੈ, ਤੇ ਦਿਲ ਟੁੱਟ ਜਾਵੇ ਤਾਂ ਆਵਾਜ਼ ਨਹੀਂ ਆਉਂਦੀ, ਪਰ ਦਰਦ ਉਮਰਾਂ ਤੱਕ ਮਹਿਸੂਸ ਹੁੰਦਾ ਰਹਿੰਦਾ ਹੈ।
1: ਹਾਂ ਤੋ ਨੈਨੋ ਮੇ
2: ਬਿੰਦੀਆਂ ਹੈ,
1: ਮਾਥੇ ਪੇ
2: ਬਿੰਦੀਆਂ ਹੈ,
1: ਤੋ ਬਾਲੋ ਮੇ
2: ਗਜਰਾ ਹੈ,
1: ਆਂਖੋਂ ਮੇ
2: ਗਜਰਾ ਹੈ।
1: ਓਹੋ।

ਪੀਆ ਬਿਨਾਂ ਅੱਖਾਂ ਰਾਹਾਂ ਤੱਕਦੀਆਂ ਨੇ, ਪੀਆ ਬਿਨਾਂ ਅੱਖਾਂ ਰਾਹਾਂ ਤੱਕਦੀਆਂ ਰਹਿੰਦੀਆਂ ਨੇ। ਮਿਲਣਾ ਹੋਵੇ ਤਾਂ ਇਹ ਸਾਹਾਂ ਨੂੰ ਰਾਹਤ ਮਿਲ ਜਾਂਦੀ ਹੈ।

ਜ਼ਿੰਦਾ ਹਾਂ ਇਸ ਤਰ੍ਹਾਂ ਜਿਵੇਂ ਚਾਂਦ ਬੱਦਲਾਂ ਦੇ ਪਿੱਛੇ ਲੁਕਿਆ ਹੋਵੇ। ਰੋਸ਼ਨੀ ਤਾਂ ਅੱਜ ਵੀ ਹੈ, ਬਸ ਕਿਸੇ ਨੂੰ ਨਜ਼ਰ ਨਹੀਂ ਆ ਰਹੀ।

ਦੋਸਤੋ, ਇਹ ਮਿੱਠੇ ਸੁਰਾਂ ਦਾ ਸਫ਼ਰ ਇੱਥੇ ਹੀ ਮੁੱਕਦਾ ਹੈ, ਪਰ ਯਾਦਾਂ ਦਾ ਨਗਮਾ ਤਾਂ ਦਿਲ ਵਿੱਚ ਹਮੇਸ਼ਾ ਵੱਜਦਾ ਰਹਿੰਦਾ ਹੈ। ਮੈਂ ਮਹਿਕ ਹੁਣ ਇਜਾਜ਼ਤ ਲਵਾਂਗੀ। ਮੁੜ ਮੇਲ ਹੋਵੇਗਾ ਨਵੇਂ ਗੀਤਾਂ ਦੇ ਨਾਲ ਅਤੇ ਨਵੇਂ ਦੋਸਤਾਂ ਦੇ ਨਾਲ। ਖੁਸ਼ ਰਹੋ, ਕਿਉਂਕਿ ਜ਼ਿੰਦਗੀ ਵੀ ਆਖਿਰ ਇੱਕ ਪਿਆਰ ਦਾ ਨਗਮਾ ਹੈ ਜੋ ਚੱਲਦਾ ਹੈ, ਬਹਿਕਦਾ ਹੈ ਅਤੇ ਫਿਰ ਦਿਲ ਨੂੰ ਮੁਸਕਰਾਉਂਦਾ ਹੈ। ਹਮ ਐਸੀ ਕੁਲ ਕਿਤਾਬੇ ਕਾਬਿਲੇ ਗੌਰ ਸਮਝਤੇ ਹੈ ਕਿ ਜਿਨਕੋ ਪੜ੍ਹ ਕੇ ਦਿਲ ਇਨਸਾਨ ਕੁਛ ਔਰ ਸਮਝਤੇ ਹੈ। ਜ਼ਮਾਨਾ ਇਲਮ ਸੇ ਆਗੇ ਬੜੇ ਯਾ ਹਾਲਾਤ ਸੇ ਬਦਲੇ, ਅਕਬਰ ਤੋ ਖੁਦ ਕੋ ਬਸ ਖੁਸ਼ਬੂਏ ਦੌਰ ਸਮਝਤੇ ਹੈ।

ਐਫਐਮ ਬੈਂਡ 102.7 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 11 ਵਜ ਰਹੇ ਨੇ ਤੇ ਸਾਡੀ ਅੱਜ ਦੇ ਸਭਾ ਦੇ ਸਾਰੇ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦੇ ਨੇ। ਸਵੇਰੇ ਫੇਰ ਮਿਲਾਂਗੇ 5:55 ਤੇ ਨਵੇਂ ਦੋਸਤਾਂ ਤੇ ਨਵੇਂ ਪ੍ਰੋਗਰਾਮ ਦੇ ਨਾਲ। ਤਦ ਤੱਕ ਲਈ ਮੈਨੂੰ ਮਹਿਕ ਨੂੰ ਦਵੋ ਇਜਾਜ਼ਤ। ਸ਼ੱਬਾ ਖੈਰ, ਜੈ ਹਿੰਦ।